0: ದಿನವಂತ ನಾಟ ಗುರು ಚರಣಲ ವಾಚೆ ಅಲಹರತು ರೇ.
1: ಬೋಲೋ ಜೀ ವಾಹಿಗುರು. ਇੱਕ ਓਅੰਕਾਰ ਵਾਹਿਗੁਰੂ ਦੀ ਕੀ ਫਤਿਹ. ਸ਼੍ਰੀ ਭਗਵਤੀ ਜੀ ਸਹਾ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਤਾਲੀਆਂ ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਬਾਹੀ ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਤਾਂ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡ ਬੁੰਗ ਜੁਗੋ ਜੁਗ ਅਟਲ।

ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੇ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ।

ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਕਰੋ ਸਿੱਖੀ ਸਦਕ ਭਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾ।

ਕੜਾ ਹੈ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿੱਤ ਆਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹ।

0: ਪਾਇਆ ਸਿਤਾਂ ਤਨ ਚੜਾਇਆ ਗੁਰ ਬ੍ਰਹਮਤੀਆ ਉਹ ਮੂਹਾਂ ਚੜ ਪਿਆ ਵੇ ਤੱਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਭੈਣਾਂ ਮੀਆਂ ਰਾਤ ਦਿਨ ਸਜੀ ਨਾਲ ਪੱਕ ਪੁੱਕ ਤੇ ਬ੍ਰਹਮਣ ਵੱਟਿਆ ਕੋਈ ਬੱਕਰਾ ਰਿਣ ਖਾਇਆ ਸਭ ਤੋਂ ਆਖੇ ਪਾਏ ਹੋਏ ਪੁਰਾਣਾ ਸੱਟੀ ਆਏ ਪੀਪਰ ਪਾਈਆ।

ਮਤ ਪਿੱਟੈ ਮੈਂ ਮਤ ਪਿੱਟੈ ਅੰਨ ਸਾਡਾ ਪਿੱਟੈ ਤਨ ਪਿੱਟੈ ਫਿਰ ਕਰੇ ਮਨ ਝੂਠੇ ਚੁਲੀ ਪਰੇ ਕਹੋ ਨਾਨਕ ਸੱਚ ਤੇ ਆਈਏ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਕੋ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਉਹ ਕੋਈ ਸਿਆਣਪ ਨਹੀਂ ਹੈ, ਕਿਉਂਕਿ ਅੱਜ ਸਾਡੇ ਕੋਲ ਖੇਤੀ ਸੰਦ ਬੈਂਕ ਵੀ ਹੈ, ਬਹੁਤ ਸਾਰੀਆਂ ਐਸੀਆਂ ਸੁਵਿਧਾਵਾਂ ਆ ਗਈਆਂ, ਜਿਹੜਾ ਕੰਮ ਅਸੀਂ ਕਿਰਾਏ 'ਤੇ ਕਰਾ ਕੇ ਸਾਡਾ ਸਰ ਸਕਦਾ ਹੈ, ਉਹਦੇ ਲਈ ਮਸ਼ੀਨਰੀ ਸਾਨੂੰ ਲੈਣੀ ਕੋਈ ਬਹੁਤ ਹੀ ਵਧੀਆ ਚੀਜ਼ ਨਹੀਂ ਹੈ।
1: ਨਾ ਖਾਸ ਕਰਕੇ ਮਹਿੰਗੀ,
0: ਹਾਂ
1: ਕਈ ਮਸ਼ੀਨਰੀ ਤਾਂ ਬਹੁਤ ਮਹਿੰਗੀਆਂ ਹੋ ਰਹੀਆਂ ਰਾਮ ਜੀ।
0: ਆਹੋ ਜੀ,
1: ਇਸ ਕਰਕੇ ਜੇ ਅਸੀਂ ਇਕੱਠੇ ਹੋ ਕੇ ਲੈ ਲਓ, ਜਿੱਦਾਂ ਹੁਣ ਆਪਣੇ ਸੁਸਾਇਟੀ ਬਣਾਈ ਹੈ ਪਿੰਡ 'ਚ, ਜੇ ਉਹ ਲੈ ਲਵੇ
0: ਬਿਲਕੁਲ,
1: ਅਤੇ ਅਸੀਂ ਬੜੇ ਵਧੀਆ ਤਰੀਕੇ ਨਾਲ ਉਹਨੂੰ ਆਪਾਂ ਜਿਹੜਾ ਹੈ ਸਮੇਂ ਸਮੇਂ 'ਤੇ ਇਸਤੇਮਾਲ ਕਰ ਸਕਦੇ ਹਾਂ, ਅਤੇ ਸਾਨੂੰ ਫਾਇਦੇਮੰਦ ਵੀ ਰਹੇਗੀ ਉਹ ਜੀ।
0: ਰਹੇਗੀ ਜੀ, ਰਹੇਗੀ। ਦੂਸਰਾ ਜਿਹੜਾ ਸੰਧੂ ਸਾਹਿਬ ਜ਼ਿਕਰ ਇਹ ਵੀ ਕਰਨਾ ਹੈ ਕਿ ਦੇਖੋ, ਖੇਤੀ ਮਸ਼ੀਨਰੀ ਲੈਣੀ ਜਾਂ ਖੇਤੀ ਮਸ਼ੀਨਰੀ ਨੂੰ ਅੱਗੋਂ ਬਣਾ ਤਾਂ ਲੈਂਦੇ ਹਾਂ, ਉਹਦੀ ਸਾਂਭ ਸੰਭਾਲ ਦੇ ਵਿੱਚ ਬੜੀ ਉਹ ਹੈ ਕਿ ਅੱਜ ਸੰਦ ਘਰਾਂ ਦੇ ਵਿੱਚ ਲਿਆ ਕੇ ਖੜੇ ਕੀਤੇ ਆ, ਮੁੜ ਕੇ ਕੋਈ ਇਹ ਨਹੀਂ ਦੇਖਦਾ ਵੀ ਮੀਂਹ ਕਣੀ ਪੈ ਰਹੀ ਹੈ ਇਹਦੇ ਉੱਤੇ, ਇਹਦੇ ਸਾਫ਼ ਸਫਾਈ ਦਾ ਧਿਆਨ ਵੀ ਰੱਖਣਾ ਹੈ ਕਿ ਨਹੀਂ ਰੱਖਣਾ ਹੈ, ਕਿਉਂਕਿ ਖੇਤੀ ਦੇ ਵਿੱਚ ਮਸ਼ੀਨ ਕੋਈ ਵੀ ਸਸਤੀ ਨਹੀਂ, ਡਰਿੱਲ ਮਸ਼ੀਨਾਂ ਵੀ ਬਹੁਤ ਮਹਿੰਗੀਆਂ ਨੇ, ਟਰੈਕਟ ਤਾਂ ਦੇਖੋ ਤੁਸੀਂ ਦੇਖ ਲਓ, ਸਭ ਤੋਂ ਮਸ਼ੀਨਰੀ ਦਾ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਮੂਹਰੀ ਬੰਦਾ ਆ,
1: ਜਿਹਨੇ ਸਾਰੀ ਚਲਾਉਣੀ ਹੈ,
0: ਸਾਰੀ ਚਲਾਉਣੀ ਹੈ। ਸੋ ਇਸ ਕਰਕੇ ਸਾਰੀ ਮਸ਼ੀਨਰੀ ਦੀ ਸਾਂਭ ਸੰਭਾਲ ਜਿਹੜੀ ਹੈ, ਵਰਤੋਂ ਤੋਂ ਪਹਿਲਾਂ ਅਤੇ ਵਰਤੋਂ ਤੋਂ ਬਾਅਦ,
1: ਬਹੁਤ ਜ਼ਰੂਰੀ,
0: ਬਹੁਤ ਜ਼ਰੂਰੀ ਹੈ। ਇੱਕ ਤਾਂ ਇਹੀ ਹੈ ਕਿ ਜਿੱਦਾਂ ਆਪਾਂ ਖੇਤੀ ਮਸ਼ੀਨਰੀ ਦੇ ਵਿੱਚ ਪਹਿਲਾ ਮੰਤਰ ਤਾਂ ਇਹੀ ਆ ਜਾਂਦਾ ਵੀ ਜੇ ਤੁਸੀਂ ਅਣਜਾਣ ਬੰਦੇ ਦੇ ਕੋਲ ਮਸ਼ੀਨਰੀ ਦੇਤੀ, ਚਾਹੇ ਉਹ ਡਰਿੱਲ ਮਸ਼ੀਨ ਹੈ, ਚਾਹੇ ਉਹ ਆਪਣਾ ਕੋਈ ਵੀ ਖੇਤੀ ਦਾ ਯੰਤਰ ਹੈ, ਅਤੇ ਉਹਦਾ ਨਾਸ ਤਾਂ ਵੱਜਣਾ ਹੀ ਵੱਜਣਾ ਹੈ। ਸੋ ਇਸ ਕਰਕੇ ਜਿਹੜਾ ਨਿਪੁੰਨ ਬੰਦਾ ਹੈ, ਕੰਮ ਹੈ, ਜਿੱਦਾਂ ਹੁਣ ਟਰੈਕਟ ਚਲਾਉਣ ਦੀ ਆਪਾਂ ਗੱਲ ਕਰਦੇ ਹਾਂ, ਜਿਹੜੇ ਬੰਦੇ ਨੂੰ ਟਰੈਕਟ ਦੀ ਜਾਣਕਾਰੀ ਹੈ, ਚਲਾਉਣਾ ਆਉਂਦਾ ਹੈ, ਉਸ ਬੰਦੇ ਨੂੰ ਹੀ ਟਰੈਕਟ ਦੇ ਉੱਤੇ ਬਿਠਾਉਣਾ ਚਾਹੀਦਾ ਹੈ। ਐਵੇਂ ਜੇ ਹਰ ਇੱਕ ਨੂੰ ਕਹੋ ਵੀ ਦੇ ਆਓ ਚਾਰ ਗੇੜੇ, ਤੂੰ ਵੀ ਦੇ ਆ ਚਾਰ ਗੇੜੇ, ਇਹਦੇ ਨਾਲ ਟਰੈਕਟ ਦੀ ਜਾ ਜਾਂਦੀ ਹੋ ਜਾਂਦੀ ਹੈ,
1: ਹੋ ਜਾਂਦੀ ਆ ਜੀ। ਹੁਣ ਦੇਖੋ ਹਰ ਚੀਜ਼ ਦਾ ਹਿਸਾਬ ਤਾਂ ਹੁੰਦਾ ਵੀ ਕਲੱਚ ਆ, ਬ੍ਰੇਕ ਆ, ਰੇਸ ਆ। ਹੁਣ ਅਣਜਾਣ ਜਿਹੜਾ ਬੰਦਾ ਜਾਣਕਾਰ ਆ, ਉਹਨੂੰ ਪਤਾ ਹੈ ਮੈਂ ਕਿਸ ਹਿਸਾਬ ਨਾਲ ਇਹਦੀ ਵਰਤੋਂ ਕਰਨੀ ਹੈ।
0: ਜਾਣਕਾਰ ਬੰਦੇ ਨੂੰ ਸਾਨੂੰ ਸਭ ਇਹ ਪਤਾ ਲੱਗ ਜਾਂਦਾ ਨਾ ਕਿ ਦੇਖੋ ਮਸ਼ੀਨਰੀ ਮੂੰਹੋਂ ਬੋਲਦੀ ਹੈ, ਜੇ ਕਿਤੇ ਕੋਈ ਸਮੱਸਿਆ ਲੱਗਦੀ ਹੈ ਕਿ ਯਾਰ ਥੋੜੀ ਜਿਹੀ ਸਮੱਸਿਆ ਆ ਰਹੀ ਹੈ, ਤੇ ਜਾਣਕਾਰ ਬੰਦਾ ਤਾਂ ਫੜ ਲੂਗਾ, ਉਸੇ ਟਾਈਮ ਮਿਸਤਰੀ ਕੋਲ ਲੈ ਜਾਊਗਾ, ਦਿਖਾ ਲੂਗਾ, ਨੁਕਸ ਫੜਿਆ ਜਾਊਗਾ। ਨਹੀਂ ਤਾਂ ਤੁਸੀਂ ਇਹ ਦੇਖ ਲਓ ਵੀ ਮਸ਼ੀਨਰੀ ਇੱਕ ਵਾਰੀ ਜੋ ਟਰੈਕਟ ਹੁਣ ਵੱਡੀਆਂ ਮਸ਼ੀਨਰੀਆਂ ਖੁੱਲਦੀਆਂ ਨੇ ਤੇ ਪੈਸਾ ਥੋੜਾ ਖਾਂਦੀਆਂ ਕਿਤੇ,
1: ਬਹੁਤ ਲੱਗਦਾ ਜੀ। ਹੁਣ ਦੇਖੋ ਇੱਕ ਗੱਲ ਹੋਰ ਵੀ ਰੁੜੀ ਆ ਰਾਮ ਜੀ, ਕਿ ਛੋਟੀ ਛੋਟੀ ਗੱਲ ਨੇ ਕਿ ਜੇ ਹੁਣ ਟਰੈਕਟਰ ਦੀ ਬੈਟਰੀ ਲੈ ਲਓ, ਤੁਹਾਡੀ ਪੂਰੇ ਤਰੀਕੇ ਨਾਲ ਵਧੀਆ ਹੋਣੀ ਚਾਹੀਦੀ ਵੀ ਸੈਲਫ ਮਾਰੋ ਸਟਾਰਟ ਹੋ ਜੇ, ਉਹਦੇ ਵਿੱਚੋਂ ਕੋਈ ਚੀਜ਼ ਰਿਸਦੀ ਨਾ ਹੋਵੇ, ਨਹੀਂ ਤਾਂ ਉਹ ਜਿਹੜੀ ਕਿਤੇ ਪੈਂਦੀ ਰਹਿੰਦੀ ਹੈ ਉਹਦੇ ਫਿਰ ਧੂਲ ਮਿੱਟੀ ਪੈ ਕੇ ਦੂਸਰੇ ਪੁਰਜੇ ਨੂੰ ਵੀ ਖਰਾਬ ਕਰਦੀ।
0: ਆਹੋ ਜੀ, ਦੇਖੋ ਹੁਣ ਏਅਰ ਕਲੀਨਰ ਦੀ ਗੱਲ ਆਪਾਂ ਕਰਦੇ ਹਾਂ, ਉਹਦੀ ਸਾਫ਼ ਸਫਾਈ ਹੈ, ਰੇਡੀਏਟਰ ਦੀ ਗੱਲ ਕਰਦੇ ਹਾਂ ਜਿੱਥੋਂ ਸਾਹ ਆਉਣਾ ਸਾਡੀ ਮਸ਼ੀਨਰੀ ਨੂੰ, ਫਿਰ ਥੱਲੇ ਤੇਲ ਦਾ ਸਾਨੂੰ ਲੈਵਲ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਕਿੰਨੇ ਕੁ ਟੱਕ ਤੇਲ ਹੈ ਕਿ ਨਹੀਂ ਹੈ, ਏਦਾਂ ਹੀ ਸੈਲਫ ਮਾਰ ਕੇ ਜਿੱਦਾਂ ਹੈ ਸਿੱਧੇ ਚਲਾਈ ਚੱਲੀਏ, ਤੇ ਉਹਦੇ ਨਾਲ ਫਿਰ ਜਿਹੜਾ ਹੈ ਸਾਡਾ ਮਸ਼ੀਨਰੀ ਦਾ ਖਰਾਬ ਤਾਂ ਹੋਣਾ ਤੈਅ ਹੈ।
1: ਬਿਲਕੁਲ,
0: ਇਸੇ ਤਰ੍ਹਾਂ ਆਪਾਂ ਜੇ ਗੱਲ ਕਰੀਏ, ਕਿਉਂਕਿ ਹੁਣ ਲੇਜ਼ਰ ਲੈਵਲਰ ਵੀ ਹੈ ਸਾਡੇ ਕੋਲ, ਡਰਿੱਲਾਂ ਵੀ ਹੈ, ਹੁਣ ਆਪਣਾ ਕੰਬਾਈਨ ਦੇ ਨਾਲ ਕਣਕ ਦਾ ਕੰਬਾਈਨਾਂ ਵੀ ਹੈ, ਦੇਖੋ ਕੰਬਾਈਨ ਕਿੱਡੀ ਵੱਡੀ ਮਸ਼ੀਨਰੀ ਹੈ ਕਿ ਨਹੀਂ। ਸੋ ਇਸ ਕਰਕੇ ਇੱਕ ਤਾਂ ਸੰਧੂ ਸਾਹਿਬ ਸਭ ਤੋਂ ਵੱਡੀ ਚੀਜ਼ ਤਾਂ ਇਹੀ ਹੈ ਕਿ ਜੇ ਖੇਤੀ ਮਸ਼ੀਨਰੀ ਲਈ ਹੈ ਭਾਈ, ਉਹਨੂੰ ਮਸ਼ੀਨਰੀ ਨੂੰ ਸਾਂਭਣ ਦਾ ਤੁਹਾਡੇ ਕੋਲ ਸਾਧਨ ਜ਼ਰੂਰ ਹੋਣਾ ਚਾਹੀਦਾ, ਸ਼ੈੱਡ ਤੁਹਾਨੂੰ ਉਸ ਲਿਹਾਜ਼ ਨਾਲ ਬਣਾਉਣੇ ਚਾਹੀਦੇ ਹੈ। ਇਹ ਨਹੀਂ ਵੀ ਤੁਸੀਂ ਲੱਖਾਂ ਦੀ ਮਸ਼ੀਨਰੀ ਲਿਆ ਕੇ ਤੇ ਬਾਹਰ ਹੀ ਖੜੀ ਹੈ ਤੇ ਉਹ ਮਸ਼ੀਨਰੀ ਦਾ ਫਿਰ ਦੇਖੋ ਮੀਂਹ ਕਣੀ ਤੇ ਹੈ ਜੀ, ਮੌਸਮ ਦਾ ਗਰਮੀ ਹੈ ਸਰਦੀ ਹੈ, ਹਰ ਮੌਸਮ ਦੇ ਮਸ਼ੀਨਰੀ ਤੇ ਵੀ ਅਸਰ
1: ਪਾਉਣਾ ਜੀ। ਜੰਗਾਲ ਲੱਗ ਗਿਆ ਤੇ ਕੋਈ ਪੁਰਜਾ ਖਰਾਬ ਹੋ ਜੂ ਤੇ ਫਿਰ ਜਿਹਨੂੰ ਲੋੜ ਪੈਣੀ ਉਹਨੇ ਕੰਮ ਨਹੀਂ ਦੇਣਾ, ਫਿਰ ਉਹਦੀ ਰਿਪੇਅਰ ਕਰਾਓ। ਇਸ ਕਰਕੇ ਸੰਭਾਲ ਕਰੀਏ ਕਿ ਜੇ ਚੀਜ਼ ਵਰਤੋਂ 'ਚ ਆ ਗਈ, ਆਪਾਂ ਇਹ ਨਹੀਂ ਮੈਨੂੰ ਇਸ ਤਰੀਕੇ ਰੱਖੋ ਵੀ ਅਗਲੇ ਸੀਜ਼ਨ 'ਚ ਵਧੀਆ ਕੰਮ ਆ ਜੇ।
0: ਨਾ ਜੀ, ਜਿਹੜੇ ਸਿਆਣੇ ਬੰਦੇ ਤਾਂ ਤੁਸੀਂ ਦੇਖੋ ਨਾ ਵੀ
1: ਸਾਫ਼ ਕਰਕੇ ਰੱਖੋ।
0: ਹਾਂ,
1: ਕਈ ਵਾਰ ਨਾ ਆਪਾਂ ਵਿੱਚ ਖਾਦ ਛੱਡ ਦਿੰਦੇ ਹਾਂ ਉਦਾਂ ਹੀ,
0: ਹਾਂ ਡਰਿੱਲਾਂ 'ਚ ਮੁਨੀ ਪਈ ਹੁੰਦੀ ਹੈ
1: ਤੇ ਉਹ ਫਿਰ ਨਾ ਸਲਾਬੇ ਨਾਲ ਜਿਹੜੀ ਆਪਣੇ ਅਸਰ ਕਰਦੀ ਹੈਗੀ ਲੋਹੇ ਦੇ ਉੱਪਰ, ਨਾ ਜੰਗਾਲ ਦਾ ਕਾਰਨ ਬਣ ਜਾਂਦੀ ਹੈ।
0: ਦੇਖੋ ਜੀ, ਸਿਆਣੇ ਬੰਦੇ ਤਾਂ ਜਿਹਨਾਂ ਨੂੰ ਪਤਾ ਹੈ ਕਿ ਮਸ਼ੀਨ ਨੇ ਹੁਣ ਖੜਨਾ, ਜਿੱਦਾਂ ਆਪਾਂ ਟਰੈਕਟ ਦੀ ਗੱਲ ਕਰਦੇ ਹਾਂ, ਟਾਇਰਾਂ ਦੇ ਥੱਲੇ ਇੱਟਾਂ ਦੇਣ ਦੇ ਹੈ ਨਾ, ਤੇ ਮਸ਼ੀਨਾਂ ਦੇ ਥੱਲੇ ਇਸ ਤਰ੍ਹਾਂ ਦੀਆਂ ਇੱਟਾਂ ਉੱਟਾਂ ਲਾਉਂਦੇ ਆ ਤਾਂ ਕਿ ਮਸ਼ੀਨ ਨੂੰ ਕਿਸੇ ਤਰ੍ਹਾਂ ਵੀ ਮਿੱਟੀ ਦੇ ਸੰਪਰਕ ਦੇ ਵਿੱਚ ਆ ਕੇ
1: ਨਾ ਆਵੇ,
0: ਨਾ ਆਵੇ। ਤੇ
1: ਦੇਖੋ ਹੁਣ ਜਿਹੜੀਆਂ ਡਰਿੱਲਾਂ ਨੇ ਕਈ ਚੀਜ਼ਾਂ ਹੁੰਦੀਆਂ ਨਾ ਕਿ ਤਵੀਆਂ ਨੇ ਕੋਈ ਸਾਲ 6 ਮਹੀਨੇ ਬਾਅਦ ਹੀ ਕੰਮ ਆਉਣੀਆਂ ਨੇ, ਤੇ ਉਹਨੂੰ ਕਹਿੰਦੇ ਚਲੋ ਟਾਇਰਾਂ ਉੱਪਰ ਕਰ ਦਿਓ ਤੇ ਉਸ ਤਰ੍ਹਾਂ ਵਧੀਆ ਪਈ ਰਹਿੰਦੀ ਹੈਗੀ, ਬਜਾਏ ਕਿ ਜ਼ਮੀਨ ਦੇ ਨਾਲ ਲੱਗੀ ਰਹੂਗੀ।
0: ਸੁਹਾਗਾ ਆ, ਤੁਸੀਂ ਦੇਖ ਲਓ ਵੀ ਸੁਹਾਗਾ ਵੀ ਟਾਈਮ ਸਿਰ ਜੇ ਸੁਹਾਗਾ ਵੀ ਮੰਗਿਆ ਨੀ ਮਿਲਦਾ। ਆਮ ਤੌਰ ਤੇ ਅਸੀਂ ਕੀ ਕਰਦੇ ਆ ਵੀ ਜਿੱਥੇ ਦੇਖਿਆ ਸੁਹਾਗਾ ਸਿੜਤਾ,
1: ਖੇਤਾਂ ਕਈ ਵਾਰ ਪਿਆ ਰਹਿੰਦਾ,
0: ਖੇਤਾਂ 'ਚ ਪਿਆ ਰਹਿੰਦਾ, ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਪਿਆ ਰਹਿੰਦਾ ਤੇ ਮੁੜ ਕੇ ਜਗਾ ਉਹਨੂੰ
1: ਸਿਉਂਕ ਲੱਗ ਜਾਂਦੀ ਆ।

0: ਸੋ ਇਹ ਸਾਂਭ ਸੰਭਾਲ ਖੇਤੀ ਮਸ਼ੀਨਰੀ ਦੀ ਸਾਡੇ ਲਈ ਬਹੁਤ ਜ਼ਰੂਰੀ ਹੈ ਔਰ ਟਾਈਮ ਸਿਰ ਖੇਤੀ ਮਸ਼ੀਨਰੀ ਨੂੰ ਵਰਤੋਂ ਤੋਂ ਪਹਿਲਾਂ ਅਤੇ ਵਰਤੋਂ ਤੋਂ ਬਾਅਦ ਦੋਨਾਂ ਪੱਖਾਂ ਦੇ ਉੱਤੇ ਹੀ ਉਹਦੀ ਜਾਂਚ ਪੜਤਾਲ ਸਾਨੂੰ ਕਰਾਉਣੀ। ਜਿੱਥੇ ਕੋਈ ਗਰੀਸ ਦੇਣਾ ਹੈ ਗਰੀਸ ਦਿਓ, ਜਿੱਥੇ ਕੋਈ ਤੇਲ ਦੀ ਜ਼ਰੂਰਤ ਹੈ ਤੇਲ ਦਿਓ। ਬਾਕੀ ਵੱਡੀ ਗੱਲ ਇਹੀ ਹੈ ਸੰਧੂ ਸਾਹਿਬ ਕਿ ਖੇਤੀ ਮਸ਼ੀਨਰੀ ਨੂੰ ਖਰੀਦਣ ਵੇਲੇ ਹੀ ਸਾਨੂੰ ਇਹ ਚੀਜ਼ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਉਹੀ ਮਸ਼ੀਨ ਮੈਂ ਖਰੀਦਾਂ, ਉਹੀ ਮਸ਼ੀਨਰੀ ਘਰ ਦੇ ਵਿੱਚ ਲੈ ਕੇ ਆਵਾਂ ਜਿਹਦੇ ਬਿਨਾਂ ਮੇਰਾ ਸਰਦਾ ਨਹੀਂ।
1: ਅੱਛਾ, ਟਾਈਮ ਹਵਾ ਦਾ ਵੀ ਬੜਾ ਮਹੱਤਵ,
0: ਬੜਾ ਮਹੱਤਵ ਹੈ ਜੀ, ਬੜਾ ਮਹੱਤਵ ਹੈ।
1: ਉਹਦੀ ਆਪਾਂ ਧਿਆਨ
0: ਰੱਖੀਏ,
1: ਥੋੜਾ ਬਹੁਤਾ ਘੱਟ ਜਾਏ ਤਾਂ ਇਹਦਾ ਵੀ ਅਸਰ ਪੈਂਦਾ, ਉਹਦੀ ਜਿਹੜੀ ਨਾ ਆਪਾਂ ਕੰਮ ਕਰਦੀ ਜਿਹੜੀ ਕਾਰਜ ਕੁਸ਼ਲਤਾ ਹੁੰਦੀ
0: ਹੈ
1: ਉਹ 'ਤੇ ਅਸਰ ਪੈਂਦਾ,
0: ਪੈਂਦਾ ਜੀ ਪੈਂਦਾ, ਹਰ ਚੀਜ਼ ਦਾ ਅਸਰ ਪੈਂਦਾ ਹੈ। ਗੱਲ ਫਿਰ ਉੱਥੇ ਸੰਧੂ ਸਾਹਿਬ ਆ ਜਾਂਦੀ ਹੈ ਕਿ ਜਾਣਕਾਰ ਖੇਤੀ ਦੇ ਵਿੱਚ, ਅੱਜ ਆਪਾਂ ਇਸੇ ਕਰਕੇ ਤਾਂ ਕਹਿੰਦੇ ਹਾਂ ਕਿ ਖੇਤੀ ਵਿਗਿਆਨ ਦੀ ਖੇਤੀ ਹੈ ਹੁਣ, ਹੈ ਕਿ ਨਹੀਂ, ਸਾਇੰਸ ਦੀ ਖੇਤੀ ਰਹਿ ਗਈ। ਅਤੇ ਇਹਦੇ 'ਚ ਇਹੀ ਨਹੀਂ ਹੈ ਕਿ ਹਰ ਬੰਦਾ ਟਰੈਡ ਵਾਹੀ ਕਰ ਲੂਗਾ, ਹਰ ਬੰਦੇ ਨੂੰ ਗਿਆਨ, ਜਿਹਨੂੰ ਗਿਆਨ ਹੋਊਗਾ ਉਹੀ ਬੰਦਾ ਕੰਮ ਸਹੀ ਕਰੂਗਾ। ਸੋ ਇਸ ਕਰਕੇ ਹੁਣ ਖੇਤੀ ਗਿਆਨ, ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਸਾਡੇ ਕੋਲ, ਮਹਿਕਮਾ ਜ਼ਰਾਇਤ ਹੋਰ ਵੀ ਮਹਿਕਮੇ ਹੈ, ਵੱਖ ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ ਲਾਉਂਦੇ ਹੈ, ਤੁਹਾਨੂੰ ਟਰੈਕਟਰ ਦੇ ਬਾਰੇ ਵੀ ਦੱਸ ਦਿੰਦੇ ਸਾਰਾ ਕੁਛ, ਮਸ਼ੀਨਰੀ ਦੇ ਬਾਰੇ ਵੀ ਤੁਹਾਨੂੰ ਸਾਰਾ ਕੁਛ ਪਤਾ,
1: ਮੈਨੂੰ ਨਾਲ ਮਿਲਦਾ ਟਰੈਕਟਰ ਦੇ, ਉਹ ਪੜ੍ਹਿਆ ਜਾ ਸਕਦਾ,
0: ਹਾਂ
1: ਉਹ 'ਚ ਲਿਖਿਆ ਹੁੰਦਾ ਕਦੋਂ ਕਿਹੜਾ ਕੰਮ ਕਰਨਾ,
0: ਕਰਨਾ
1: ਕਦੋਂ ਸਰਵਿਸ ਕਰਾਉਣੀ ਹੈ ਦੀ।
0: ਬਿਲਕੁਲ, ਚੱਲੀਏ ਫਿਰ ਆਪਾਂ।
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਸੁਣਿਆ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਰਾਮ ਚਰਿਤ ਮਾਨਸ ਦਾ ਲੜੀਵਾਰ ਪਾਠ ਮਾਨਸ ਗਾਨ ਮੀਡੀਅਮ ਦੀ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅਹੁਣ ਤੁਹਾਨੂੰ ਪਰਿਚੇ ਤਹਿਤ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਦਈਏ। ਸਵੇਰੇ 7:02 ਦੀ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਸੁਣੋਗੇ ਸੋਹਣੀ ਸਵੇਰ। 8:40 ਦਾ ਸਮਾਂ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੇ ਦਾ। ਸਵੇਰੇ 9:02 ਤੇ ਗਾਤਾ ਰਹੇ ਮੇਰਾ ਦਿਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਗੀਤਕਾਰ ਨਿਦਾ ਫਾਜ਼ਲੀ ਦੇ ਗਾਏ ਗੀਤ ਸੁਣਾਵਾਂਗੇ। ਸਵੇਰੇ 9:30 ਦਾ ਸਮਾਂ ਰਹੇਗਾ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਦਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਵਿਦੁਸ਼ੀ ਕਿਸ਼ੋਰੀ ਅਮੋਨਕਰ ਤੋਂ ਸ਼ਾਸਤਰੀ ਗਾਇਨ ਸੁਣੋਗੇ ਅਲਹਿਆ ਬਲਾਵਲ। ਸਵੇਰੇ 10:02 ਤੇ ਫੋਨ ਇਨ ਪ੍ਰੋਗਰਾਮ ਹੋਏਗਾ ਹੈਲੋ ਫਰਮਾਇਸ਼। 11:05 ਤੇ ਧਮਕ ਜਲੰਧਰ ਪੈਂਦੀ, ਜਿਸਦੇ ਵਿਚ ਤੁਸੀਂ ਵਟਸਐਪ ਦੇ ਜ਼ਰੀਏ ਆਪਣੀਆਂ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ ਭੇਜ ਸਕਦੇ ਹੋ। ਦਿਨੀ 12:05 ਦੇ ਵਜਦੇ ਵੇਲੇ ਪ੍ਰੋਗਰਾਮ ਚ ਸਿਲਸਿਲਾ ਹੋਏਗਾ ਰੇਡੀਓ ਡਾਕਟਰ, ਜਿਸਦੇ ਤਹਿਤ ਵਿਸ਼ਵ ਦ੍ਰਿਸ਼ਟੀ ਦਿਵਸ ਦੇ ਮੌਕੇ ਤੇ ਬੱਚਿਆਂ ਤੇ ਬਜ਼ੁਰਗਾਂ ਦੀਆਂ ਅੱਖਾਂ ਦੀਆਂ ਸਮੱਸਿਆਵਾਂ ਤੇ ਇਲਾਜ ਬਾਰੇ ਡਾਕਟਰ ਦਮਨਜੋਤ ਢੀਂਗਰਾ ਦੇ ਨਾਲ ਪੂਨਮ ਹੋਣਾ ਦੀ ਕੀਤੀ ਗੱਲਬਾਤ ਸੁਣੋਗੇ ਤੇ ਕਥਾ ਲੋਕ ਸਿਲਸਿਲੇ ਤਹਿਤ ਸੁਣੋਗੇ ਲੇਖਕ ਸੰਤੋਖ ਸਿੰਘ ਧੀਰ ਦੀ ਕਹਾਣੀ ਕਰਤਾਰਾ ਟਾਂਗੇ ਵਾਲਾ। ਦਿਨੀ 1:15 ਤੋਂ ਲੈ ਕੇ 1:40 ਤੱਕ ਤੇ ਫਿਰ 2:00 ਤੋਂ ਲੈ ਕੇ 2:15 ਤੱਕ ਦਾ ਸਮਾਂ ਹੋਏਗਾ ਰੋਜ਼ਾਨਾ ਪ੍ਰੋਗਰਾਮ ਫੌਜੀ ਨਿਗਾ ਲਈ ਦਾ। ਦਿਨੀ 2:30 ਰੰਗਲੀ ਧਰਤੀ ਪ੍ਰੋਗਰਾਮ ਦੇ ਵਿਚ ਬਲਦੇਵ ਸਿੰਘ ਸੀਕਰੀ ਦੇ ਗਾਏ ਲੋਕ ਗੀਤ ਸੁਣੋਗੇ। 4:02 ਤੇ ਯਾਨੀ ਕਿ ਸਾਡੀ ਦੂਸਰੀ ਸਭਾ ਦੇ ਸ਼ੁਰੂ ਵਿਚ ਮੁੱਖ ਸਮਾਚਾਰਾਂ ਤੋਂ ਬਾਅਦ ਪ੍ਰੋਗਰਾਮ ਹੋਏਗਾ ਤਵੇ ਵਾਲਾ ਰੇਡੀਓ। ਸ਼ਾਮ 4:30 ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸ਼ਾਮ 5:30 ਦਾ ਸਮਾਂ ਰਹੇਗਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਦਾ। ਸ਼ਾਮ 6:30 ਦਿਹਾਤੀ ਪ੍ਰੋਗਰਾਮ। ਜੀ ਹਾਂ, ਕ੍ਰਿਸ਼ੀ ਵਿਭਾਗ ਪੰਜਾਬ ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਕਿਸਾਨ ਵਾਲੀ, ਜਿਸਦੇ ਤਹਿਤ

ਪੱਥਰ ਕੇ ਫੂਲ ਫਿਲਮ ਦਾ ਹੁਣ ਤੁਸੀਂ ਇਹ ਗੀਤ ਸੁਣਿਆ ਲਤਾ ਮੰਗੇਸ਼ਕਰ ਤੇ ਐਸ ਪੀ ਬਾਲਾ ਸੁਬਰਮਣੀਅਮ ਦੀ ਆਵਾਜ਼ ਦੇ ਵਿੱਚ ਤੇ ਉਮੀਦ ਕਰਦੇ ਹਾਂ ਕਿ ਸਵੇਰੇ ਸਵੇਰੇ ਤੇ ਸੋਹਣੇ ਸਵੇਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇਹ ਗੀਤ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਸਰ ਨਮਸਕਾਰ ਜੀ, ਆਕਾਸ਼ਵਾਣੀ ਜਲੰਧਰ ਦੇ ਉੱਤੇ ਪ੍ਰੋਗਰਾਮ ਸੁਣ ਸਵੇਰ ਸ਼ੁਰੂ ਹੋ ਚੁੱਕਿਆ ਤੇ ਸ਼ੀਤਲਾ ਤੁਹਾਡੇ ਨਾਲ। ਕੁਝ ਦਿਨ ਪਹਿਲਾਂ ਨਾ ਮੈਂ ਇੱਕ ਬੜੀ ਸੋਹਣੀ ਜਿਹੀ ਗੱਲ ਨੋਟ ਕੀਤੀ ਹੈ। ਸੱਚ ਦੱਸਾਂ ਗੱਲ ਸੁਣਨ ਨੂੰ ਤਾਂ ਬੜੀ ਸਿੰਪਲ ਹੈ, ਪਰ ਜੇ ਥੋੜ੍ਹਾ ਜਿਹਾ ਧਿਆਨ ਨਾਲ ਸੋਚਿਆ ਜਾਵੇ ਨਾ ਤਾਂ ਬੜੀ ਡੂੰਘੀ ਹੈ। ਕਿਸੇ ਨੇ ਮੈਨੂੰ ਕਿਹਾ ਕਿ ਸ਼ੀਤਲ ਕੰਪਿਊਟਰ ਦੇ ਕੀਬੋਰਡ ਤੇ ਤਿੰਨ ਬਟਨ ਬੜੇ ਖਾਸ ਹੁੰਦੇ ਨੇ, ਇੱਕ ਹੁੰਦਾ ਹੈ ਸਪੇਸ, ਸ਼ਿਫਟ ਤੇ ਡਿਲੀਟ। ਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਤਿੰਨੋਂ ਹੀ ਬਟਨ ਕੀਬੋਰਡ ਦੇ ਆਮ ਬਟਨਾਂ ਨਾਲੋਂ ਵੱਡੇ ਵੀ ਹੁੰਦੇ ਨੇ। ਹੁਣ ਜੇ ਇਸ ਗੱਲ ਨੂੰ ਜ਼ਿੰਦਗੀ ਦੇ ਨਾਲ ਜੋੜ ਕੇ ਵੇਖੀਏ ਨਾ ਤੇ ਸ਼ਾਇਦ ਸਾਡੀ ਜ਼ਿੰਦਗੀ ਵੀ ਸਾਨੂੰ ਇਹਨਾਂ ਤਿੰਨਾਂ ਚੀਜ਼ਾਂ ਬਾਰੇ ਹੀ ਕਹਿੰਦੀ ਹੈ। ਉਹ ਕਹਿੰਦੇ ਹੈ ਕਿ ਸਪੇਸ ਰੱਖਣਾ ਜਾਣੋ, ਹਰ ਕਿਸੇ ਨੂੰ ਥੋੜੀ ਜਿਹੀ ਸਪੇਸ ਦੇਣੀ ਸਿੱਖੋ, ਕਈ ਵਾਰ ਆਪਣੇ ਆਪ ਨੂੰ ਵੀ ਸਪੇਸ ਦਿਓ, ਗੱਲ ਕਰਨ ਦਾ ਤੁਰੰਤ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ। ਫਿਰ ਆਉਂਦਾ ਸ਼ਿਫਟ, ਜ਼ਿੰਦਗੀ ਵਿੱਚ ਹਾਲਾਤ ਜਿਹੋ ਜਿਹੇ ਮਰਜ਼ੀ ਹੋਣ ਆਪਣੇ ਹਿਸਾਬ ਦੇ ਨਾਲ ਸ਼ਿਫਟ ਕਰਨਾ ਆਪਣੇ ਆਪ ਨੂੰ ਸਿੱਖੋ, ਸਥਿਤੀ ਤੋਂ ਆਪਣੇ ਆਪ ਨੂੰ ਕਿਵੇਂ ਬਦਲਣਾ ਹੈ ਇਹ ਸਿੱਖ ਲਓ, ਤੇ ਜਿੱਥੇ ਗੱਲ ਨਹੀਂ ਬਣੀ ਉੱਥੇ ਅੱਗੇ ਵੱਧ ਜਾਓ। ਤੇ ਤੀਸਰੀ ਚੀਜ਼ ਇਹ ਹੈ, ਜਿਹੜਾ ਵੀ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਜਾਂ ਜ਼ਿੰਦਗੀ ਦਾ ਕੋਈ ਖਿਆਲ ਤੁਹਾਨੂੰ ਬੜਾ ਤੁਹਾਡੀ ਨੀਂਦ ਖਰਾਬ ਕਰ ਰਿਹਾ ਤਾਂ ਫਿਰ ਉਸਨੂੰ ਡਿਲੀਟ ਕਰਨਾ ਸਿੱਖੋ। ਕਮਾਲ ਦੀ ਗੱਲ ਹੈ ਨਾ, ਇਹ ਤਿੰਨੇ ਚੀਜ਼ਾਂ ਸਾਨੂੰ ਇਹ ਸਿਖਾਉਂਦੀਆਂ ਨੇ ਕਿ ਆਪਣੀ ਜ਼ਿੰਦਗੀ ਨੂੰ ਤੁਸੀਂ ਕਿਵੇਂ ਸੰਭਾਲ ਕੇ ਚੱਲਣਾ। ਕੁਝ ਗੱਲਾਂ, ਕੁਝ ਆਦਤਾਂ, ਕੁਝ ਫਜ਼ੂਲ ਦੀਆਂ ਟੈਨਸ਼ਨਾਂ ਜੋ ਸਾਡੇ ਕਿਸੇ ਕੰਮ ਦੀਆਂ ਵੀ ਨਹੀਂ ਹੁੰਦੀਆਂ, ਅਸੀਂ ਉਹਨਾਂ ਨੂੰ ਡਿਲੀਟ ਨਹੀਂ ਕਰ ਪਾਉਂਦੇ। ਜੇਕਰ ਅਸੀਂ ਸਪੇਸ ਦੇਣਾ ਸਿੱਖ ਲਵਾਂਗੇ, ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਸ਼ਿਫਟ ਕਰਨਾ ਸਿੱਖ ਲਵਾਂਗੇ ਤੇ ਜਿੱਥੇ ਲੋੜ ਪਏ ਚੀਜ਼ਾਂ ਨੂੰ ਡਿਲੀਟ ਕਰਨਾ ਸਿੱਖ ਲਵਾਂਗੇ ਤਾਂ ਸ਼ਾਇਦ ਜ਼ਿੰਦਗੀ ਥੋੜ੍ਹੀ ਜਿਹੀ ਹੌਲੀ ਹੋ ਜਾਏਗੀ, ਹਲਕਾ ਮਹਿਸੂਸ ਕਰਾਂਗੇ। ਤੇ ਹੁਣ ਅਸੀਂ ਹਲਕਾ ਮਹਿਸੂਸ ਕਰਨਾ ਅਗਲਾ ਗੀਤ ਸੁਣ ਕੇ, ਗੀਤ ਸੁਣਦੇ ਹਾਂ ਤੇ ਫਿਰ ਕਰਦੇ

ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਆਕਾਸ਼ਵਾਣੀ ਜਲੰਧਰ ਤੇ ਸ਼ੀਤਲ ਹੈ ਤੁਹਾਡੇ ਨਾਲ। ਦੋਸਤੋ, ਹਰ ਇੱਕ ਇਨਸਾਨ ਦਾ ਨਾ ਸੁਪਨਾ ਹੁੰਦਾ ਤੇ ਇੱਕ ਸੁਪਨਾ ਇਹੋ ਜਿਹਾ ਜਿਹੜਾ ਸਾਰਿਆਂ ਦਾ ਕਾਮਨ ਸੁਪਨਾ ਹੁੰਦਾ, ਉਹ ਹੁੰਦਾ ਕਿ ਸਾਡਾ ਸੋਹਣਾ ਜਿਹਾ ਘਰ ਹੋਵੇ ਤੇ ਇਸ ਘਰ ਨੂੰ ਬਣਾਉਣ ਦੇ ਲਈ ਇਨਸਾਨ ਬੜੀ ਮਿਹਨਤ ਕਰਦਾ, ਬੜਾ ਕੁਝ ਕਰਦਾ। ਕਈ ਲੋਕ ਤਾਂ ਆਪਣੇ ਪੁਰਾਣੇ ਘਰ ਦੀ ਆਪਣੇ ਹਿਸਾਬ ਨਾਲ ਰੈਨੋਵੇਸ਼ਨ ਕਰਵਾ ਲੈਂਦੇ ਨੇ ਤੇ ਕਈ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਨਵਾਂ ਘਰ ਬਣਾ ਲੈਂਦੇ ਨੇ। ਕੋਈ ਨਵੀਂ ਜ਼ਮੀਨ ਖਰੀਦ ਰਿਹਾ, ਕੋਈ ਫਲੈਟ ਲੈ ਰਿਹਾ, ਕੋਈ ਲੋਨ ਚੁੱਕ ਰਿਹਾ ਬੈਂਕਾਂ ਦੇ ਵਿੱਚ ਜਾ ਕੇ, ਤੇ ਕਈ ਕਈ ਸਾਲ ਮਿਹਨਤ ਕਰਦਾ ਤੇ ਫਿਰ ਜਾ ਕੇ ਉਹ ਆਪਣਾ ਘਰ ਬਣਾਉਂਦਾ। ਕਿਉਂਕਿ ਇਨਸਾਨ ਨੂੰ ਪਤਾ ਹੈ ਕਿ ਘਰ ਸਿਰਫ ਚਾਰ ਦੀਵਾਰਾਂ ਦਾ ਨਾਮ ਨਹੀਂ ਹੁੰਦਾ, ਘਰ ਉਹ ਥਾਂ ਹੁੰਦੀ ਹੈ ਜਿੱਥੇ ਉਹਨੇ ਰਹਿਣਾ ਹੁੰਦਾ, ਆਪਣੇ ਪਰਿਵਾਰ ਨੂੰ ਰੱਖਣਾ ਹੁੰਦਾ ਤੇ ਆਪਣੀ ਖੂਬਸੂਰਤ ਜ਼ਿੰਦਗੀ ਬਿਤਾਉਣੀ ਹੁੰਦੀ ਹੈ। ਜ਼ਰਾ ਸੋਚੋ, ਜਦੋਂ ਅਸੀਂ ਕਿਤੇ ਦੂਰ ਜਾਂਦੇ ਹਾਂ, ਸਾਨੂੰ ਘਰ ਆਉਣ ਦੀ ਕਿੰਨੀ ਕਾਹਲ ਹੁੰਦੀ ਹੈ, ਤੇ ਸੱਚ ਜਾਣਿਓ ਘਰ ਆ ਕੇ ਸੱਚੀ ਮਨ ਨੂੰ ਸ਼ਾਂਤੀ ਵੀ ਬੜੀ ਆਉਂਦੀ ਹੈ। ਪਰ ਜ਼ਰਾ ਇੱਕ ਵਾਰ ਇਹ ਵੀ ਸੋਚੋ, ਪੰਛੀਆਂ ਦੇ ਨਜ਼ਰੀਏ ਦੇ ਨਾਲ, ਚਿੜੀ ਨੇ ਵੀ ਤਾਂ ਘਰ ਬਣਾਉਣਾ ਹੁੰਦਾ ਨਾ, ਤੋਤੇ ਨੇ ਵੀ ਆਪਣੇ ਬੱਚਿਆਂ ਦੇ ਲਈ ਥਾਂ ਲੱਭਣੀ ਹੁੰਦੀ ਹੈ, ਤੇ ਘੁੱਗੀ ਨੇ ਵੀ ਤਾਂ ਆਪਣਾ ਆਲ੍ਹਣਾ ਬਣਾਉਣਾ ਹੁੰਦਾ। ਫਰਕ ਸਿਰਫ ਇੰਨਾ ਹੈ ਕਿ ਉਹਨਾਂ ਦਾ ਘਰ ਇੱਟਾਂ, ਸੀਮੈਂਟ ਤੇ ਲੋਹੇ ਦਾ ਨਹੀਂ ਹੁੰਦਾ, ਉਹਨਾਂ ਦਾ ਘਰ ਰੁੱਖਾਂ ਦੀਆਂ ਟਾਹਣੀਆਂ ਤੇ ਹੁੰਦਾ। ਪਰ ਅਸੀਂ ਅੱਜ ਕੱਲ੍ਹ ਕੀ ਕਰ ਰਹੇ ਹਾਂ, ਆਪਣੇ ਘਰ ਬਣਾਉਣ ਦੇ ਲਈ, ਆਪਣੀਆਂ ਸਹੂਲਤਾਵਾਂ ਦੇ ਲਈ ਕਿਤੇ ਨਾ ਕਿਤੇ ਅਸੀਂ ਉਹਨਾਂ

ਰੁੱਖਾਂ ਨੂੰ ਕੱਟਦੇ ਗਏ ਜਿਨ੍ਹਾਂ ਦੇ ਉੱਤੇ ਪੰਛੀਆਂ ਦੇ ਘਰ ਬਣਿਆ ਕਰਦੇ ਸਨ। ਰੁੱਖ ਕੱਟੇ ਗਏ, ਪੰਛੀਆਂ ਦੇ ਘਰ ਵੀ ਕੱਟ ਗਏ। ਪਰ ਇਸ ਗੱਲ ਨੂੰ ਸਮਝਦਿਆਂ ਪੰਜਾਬ ਦੇ ਜਲੰਧਰ ਨਾਲ ਸੰਬੰਧਿਤ ਹਰਮਨ ਇੱਕ ਇਹੋ ਜਿਹੇ ਵਿਅਕਤੀ ਨੇ ਜਿਨ੍ਹਾਂ ਨੂੰ ਹੁਣ ਕਲਾਈਮੇਟ ਬਾਬਾ ਦਾ ਨਾਮ ਦਿੱਤਾ ਗਿਆ। ਉਹਨਾਂ ਨੇ ਇੱਕ ਬੜਾ ਸੋਹਣਾ ਉਪਰਾਲਾ ਕੀਤਾ। ਸਾਲ 2023 ਦੇ ਵਿੱਚ ਕਲਾਈਮੇਟ ਬਾਬਾ ਨੇ ਇੱਕ ਉਪਰਾਲਾ ਇਹ ਕੀਤਾ ਕਿ ਉਹਨਾਂ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਆਲਣੇ ਲਗਾਉਣੇ ਸ਼ੁਰੂ ਕੀਤੇ ਤੇ ਦੱਸਿਆ ਜਾਂਦਾ ਹੈ ਕਿ ਹੁਣ ਤੱਕ ਉਹ 11,000 ਦੇ ਕਰੀਬ ਆਲਣੇ ਲਗਾ ਚੁੱਕੇ ਨੇ ਤੇ ਇਹਨਾਂ ਆਲਣਿਆਂ ਦੇ ਵਿੱਚ ਨਾ ਚਿੜੀਆਂ, ਤੋਤੇ, ਘੁੱਗੀਆਂ ਤੇ ਹੋਰ ਪਤਾ ਹੀ ਨੀ ਕਿੰਨੇ ਕਿੰਨੇ ਪੰਛੀ ਰਹਿ ਰਹੇ ਨੇ। ਹਰਮਨ ਦਾ ਯਾਨੀ ਕਿ ਕਲਾਈਮੇਟ ਬਾਬਾ ਦਾ ਇਹ ਕਹਿਣਾ ਹੈ ਕਿ ਸਾਰੇ ਕੰਮ ਦਾ ਖਰਚਾ ਉਹ ਆਪ ਵੀ ਕਰਦੇ ਨੇ ਤੇ ਕੁਝ ਉਹ ਪਿੰਡਾਂ ਦੇ ਗਏ ਹੋਏ ਬਾਹਰ ਐਨਆਰਆਈਜ਼ ਮਿਲ ਕੇ ਕਰ ਰਹੇ ਨੇ। ਸੋਚੋ, ਅਸੀਂ ਆਪਣੇ ਘਰ ਦੇ ਲਈ ਕਿੰਨੀ ਮਿਹਨਤ ਕਰਦੇ ਹਾਂ ਤੇ ਕਿਸੇ ਪੰਛੀ ਨੂੰ ਜੇ ਇੱਕ ਛੋਟਾ ਜਿਹਾ ਆਲਣਾ ਮਿਲ ਜਾਏ ਤਾਂ ਉਸਦੇ ਲਈ ਉਹ ਗੱਲ ਕਿੰਨੀ ਚੰਗੀ ਹੋ ਜਾਂਦੀ ਹੈ ਕਿ ਉਹਨੂੰ ਆਪਣਾ ਘਰ ਮਿਲ ਜਾਂਦਾ ਹੈ ਨਾ, ਕਮਾਲ ਦੀ ਗੱਲ। ਅਗਲਾ ਗੀਤ ਸੁਣਦੇ ਹਾਂ ਤੇ ਫਿਰ ਆਉਂਦੇ ਹਾਂ ਵਾਪਸ।

ਮੇਰੇ ਘਰ ਕੇ ਸਾਹਮਣੇ ਫਿਲਮ ਦਾ ਹੁਣ ਤੁਸੀਂ ਇਹ ਗੀਤ ਸੁਣਿਆ। ਆਵਾਜ਼ ਸੀ ਲਤਾ ਮੰਗੇਸ਼ਕਰ ਤੇ ਮੁਹੰਮਦ ਰਫੀ ਦੀ। ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਹੈ ਜੀ ਸੋਹਣੀ ਸਵੇਰ ਸ਼ੀਤਲ ਦੇ ਨਾਲ। ਬਈ ਇੱਕ ਬੰਦਾ ਨਾ ਆਪਣੇ ਦੋਸਤ ਨੂੰ ਇੱਕ ਵਾਰ ਜਾ ਕੇ ਕਹਿੰਦਾ ਹੈ ਕਿ ਮੈਂ ਨਾ ਹੁਣ ਬੜੇ ਸਬਰ ਵਾਲਾ ਬੰਦਾ ਬਣ ਗਿਆ ਤੇ ਮੈਂ ਹੁਣ ਆਪਣੇ ਆਪ ਤੇ ਨਾ ਪੂਰਾ ਕੰਟਰੋਲ ਕਰ ਲੈਂਦਾ। ਦੂਜਾ ਦੋਸਤ ਪੁੱਛਦਾ ਸੱਚੀ ਤੈਨੂੰ ਇਹ ਕਿਵੇਂ ਪਤਾ ਲੱਗਾ? ਕਹਿੰਦਾ ਕਿ ਮੈਂ ਇੱਕ ਵਾਰ ਇੱਕ ਮਿਠਾਈ ਦੀ ਦੁਕਾਨ ਤੇ ਗਿਆ, ਦੁਕਾਨਦਾਰ ਨੇ ਮੈਨੂੰ ਪੁੱਛਿਆ ਕਿੰਨੀ ਮਿਠਾਈ ਦਵਾਂ।

ਤੇ ਮੈਂ ਕਿਹਾ 1 ਕਿਲੋ ਦੇ ਦਿਓ ਤੇ ਇਹਦੇ ਵਿੱਚ ਦੋਸਤ ਕਹਿੰਦਾ ਤੇ ਲੈ ਇਹਦੇ ਵਿੱਚ ਸਬਰ ਵਾਲੀ ਕਿਹੜੀ ਗੱਲ ਹੈ ਇਹਦੇ ਵਿੱਚ ਕੰਟਰੋਲ ਕਿੱਥੋਂ ਆ ਗਿਆ ਅੱਗੇ ਜਵਾਬ ਦਿੰਦਾ ਕਹਿੰਦਾ ਪਹਿਲਾਂ ਮੈਂ 2 ਕਿਲੋ ਮਠਿਆਈ ਲੈਂਦਾ ਸੀ ਕਈ ਵਾਰ ਨਾ ਜੀ ਆਤਮ ਨਿਯੰਤਰਣ ਦਾ ਮਤਲਬ ਸਭ ਕੁਝ ਛੱਡਣਾ ਨਹੀਂ ਹੁੰਦਾ ਬਸ ਥੋੜਾ ਜਿਹਾ ਚੀਜ਼ਾਂ ਨੂੰ ਘੱਟ ਕਰ ਲੈਣਾ ਵੀ ਬੜੀ ਵੱਡੀ ਗੱਲ ਹੁੰਦੀ ਹੈ ਗੁੱਸੇ ਦੇ ਵਿੱਚ ਬਿਖਰ ਜਾਣ ਨਾਲੋਂ ਥੋੜੀ ਦੇਰ ਦਾ ਠਹਿਰ ਜਾਣਾ ਕਿਤੇ ਬਿਹਤਰ ਹੁੰਦਾ ਕਈ ਵਾਰ 2 ਪਲਾਂ ਦਾ ਮੌਣ ਵੀ ਸਾਨੂੰ ਉਸ ਉਹ ਗੱਲ ਕਹਿਣ ਤੋਂ ਬਚਾ ਲੈਂਦਾ ਜਿਹਦਾ ਪਛਤਾਵਾ ਅਸੀਂ 100 ਹੀ ਉਮਰ ਕਰਦੇ ਰਹਿੰਦੇ ਹਾਂ ਹੁਣ ਸਵਾਲ ਇਹ ਹੈ ਕਿ ਕੀ ਅਸੀਂ ਆਪਣੇ ਆਪ ਤੇ ਕੰਟਰੋਲ ਕਰਨਾ ਜਾਂ ਹਰ ਕਿਸੇ ਨੂੰ ਕੁਦਰਤੀ ਤੌਰ ਤੇ ਇਹ ਸਿਖਾ ਸਕਦੇ ਹਾਂ ਸ਼ਾਇਦ ਨਹੀਂ ਕਿਉਂਕਿ ਆਪਣੇ ਆਪ ਦੇ ਵਿੱਚ ਕੰਟਰੋਲ ਕਰਨਾ ਦੋਸਤੋ ਕੋਈ ਜਾਦੂ ਨਹੀਂ ਹੁੰਦਾ ਇਹ ਤਾਂ ਛੋਟੇ ਛੋਟੇ ਅਭਿਆਸਾਂ ਦੇ ਨਾਲ ਸਿੱਖੀ ਜਾਣ ਵਾਲੀ ਇੱਕ ਕਲਾ ਹੈ ਇਸੇ ਗੱਲ ਨੂੰ ਸਮਝਣ ਦੇ ਲਈ ਮਨੋਵਿਗਿਆਨ ਨੇ ਇੱਕ ਬੜਾ ਹੀ ਵਧੀਆ ਪ੍ਰਯੋਗ ਕੀਤਾ ਤੇ ਇਹ ਪ੍ਰਯੋਗ ਹੈ ਵੀ ਬੜਾ ਮਸ਼ਹੂਰ ਇਹਨੂੰ ਕਹਿੰਦੇ ਆ ਮਾਰਸ਼ਮੈਲੋ ਟੈਸਟ ਇਸ ਪ੍ਰਯੋਗ ਦੇ ਵਿੱਚ ਨਾ ਛੋਟੇ ਬੱਚੇ ਦੇ ਸਾਹਮਣੇ ਇੱਕ ਮਿੱਠੀ ਚੀਜ਼ ਜਾਂ ਕੈਂਡੀ ਰੱਖ ਕੇ ਉਸਨੂੰ ਇਹ ਕਿਹਾ ਜਾਂਦਾ ਹੈ ਕਿ ਜੇ ਤੂੰ ਥੋੜੀ ਦੇਰ ਇੰਤਜ਼ਾਰ ਕਰ ਲੇਗਾ ਉਡੀਕ ਕਰ ਲੇਗਾ ਤਾਂ ਤੈਨੂੰ ਫਿਰ 1 ਦੀ ਬਜਾਏ 2 ਮਿਲਣਗੀਆਂ ਇਸ ਨੂੰ ਕਹਿੰਦੇ ਨੇ ਡਿਲੇ ਆਫ ਗ੍ਰੈਟੀਫਿਕੇਸ਼ਨ ਯਾਨੀ ਆਪਣੀ ਤੁਰੰਤ ਇੱਛਾ ਨੂੰ ਥੋੜੀ ਦੇਰ ਦੇ ਲਈ ਰੋਕ ਕੇ ਰੱਖਣਾ ਤੇ ਜਿੰਨੇ ਸਿੱਖ ਲਿਆ ਨਾ ਜੀ ਸਬਰ ਆਪਣੇ ਆਪ ਆ ਜਾਂਦਾ ਪੁਰਾਣੀ ਰਿਸਰਚ ਵਿੱਚ ਵੀ ਇਸ ਸਮਰੱਥਾ ਨੂੰ ਬਾਅਦ ਦੇ ਵਿੱਚ ਚੰਗੇ ਆਊਟਕਮਸ ਦੇ ਨਾਲ ਜੋੜ ਕੇ ਦੇਖਿਆ ਗਿਆ ਮਤਲਬ ਗੱਲ ਇਹ ਰਹੀ ਕਿ ਸਿਰਫ ਕੈਂਡੀ ਦੀ ਨਹੀਂ ਗੱਲ ਹੈ ਠਹਿਰਨ ਦੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ ਇਸੇ ਟੈਸਟ ਦੇ ਵਿੱਚੋਂ ਲੰਘਦੇ ਹਾਂ ਗੁੱਸਾ ਆਉਂਦਾ ਹੈ ਤਾਂ ਬਹੁਤ ਜਲਦੀ ਅਸੀਂ ਚੀਖਦੇ ਹਾਂ ਗੁੱਸੇ ਦੇ ਵਿੱਚ ਆ ਜਾਂਦੇ ਹਾਂ ਪਰ ਜੇਕਰ ਇਹਦੇ ਉਲਟ ਅਸੀਂ 2 ਮਿੰਟ ਚੁੱਪ ਰਹੀਏ ਕਿਸੇ ਦੇ ਨਾਲ ਜੇਕਰ ਬਹਿਸ ਹੋਈ ਹੈ ਉਸ ਨਾਲ ਉਸੇ ਵੇਲੇ ਉਸਨੂੰ ਮੈਸੇਜ ਕਰ ਦੇਣ ਦੀ ਬਜਾਏ ਜੇਕਰ ਥੋੜੀ ਦੇਰ ਰੁਕ ਜਾਈਏ ਦਿਲ ਬੇਚੈਨ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਫੈਸਲਾ ਲੈਣ ਤੋਂ ਪਹਿਲਾਂ ਕੋਈ ਥੋੜੀ ਦੇਰ ਡੂੰਘੇ ਡੂੰਘੇ ਸਾਹ ਲੈ ਲਈਏ ਤਾਂ ਫਿਰ ਅਸੀਂ ਨੈਗੇਟਿਵ ਭਾਵਨਾਵਾਂ ਤੋਂ ਬਚ ਸਕਦੇ ਹਾਂ ਕਿਉਂਕਿ ਨੈਗੇਟਿਵ ਭਾਵਨਾਵਾਂ ਸਮੁੰਦਰ ਦੀਆਂ ਲਹਿਰਾਂ ਵਰਗੀਆਂ ਹੁੰਦੀਆਂ ਨੇ ਆਉਂਦੀਆਂ ਨੇ ਤੇਜ਼ ਹੋ ਜਾਂਦੀਆਂ ਨੇ ਪਰ ਇੱਕੋ ਜਿਹੀਆਂ ਕਦੇ ਨਹੀਂ ਰਹਿੰਦੀਆਂ ਇਸ ਲਈ ਅਗਲੀ ਵਾਰ ਦੋਸਤੋ ਜਦੋਂ ਵੀ ਗੁੱਸਾ ਆਵੇ ਨਾ ਜਦੋਂ ਵੀ ਮਨ ਕਰੇ ਕਿਸੇ ਨੂੰ ਕੁਝ ਕਹਿ ਦਈਏ ਗੁੱਸੇ ਦੇ ਵਿੱਚ ਤਾਂ ਫੈਸਲਾ ਕਰੋ ਆਪਣੇ ਆਪ ਨੂੰ ਥੋੜਾ ਜਿਹਾ ਸਮਾਂ ਦਿਓ ਡੂੰਘੇ ਸਾਹ ਲਓ ਥੋੜਾ ਜਿਹਾ ਸਬਰ ਦਾ ਪਿਆਲਾ ਪੀ ਲਓ ਕਿਉਂਕਿ ਕਈ ਵਾਰ ਸਥਿਤੀ ਬਦਲਣ ਦੀ ਲੋੜ ਨਹੀਂ ਹੁੰਦੀ ਸਿਰਫ ਉਸ ਪਲ ਨੂੰ ਲੰਘਾਉਣ ਦੀ ਲੋੜ ਹੁੰਦੀ ਹੈ

0: ਕੰਫਰਟ ਜ਼ੋਨ ਤੱਕ ਸੀਮਿਤ ਨਹੀਂ ਰਹਿਣਗੇ ਸਗੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਡੀ ਸੇਫਟੀ ਦੇ ਲਈ ਇੱਕ ਮਜ਼ਬੂਤ ਢਾਲ ਵੀ ਬਣਨਗੇ। ਡਾਕਟਰ ਬੀ ਆਰ ਅੰਬੇਦਕਰ ਨੈਸ਼ਨਲ ਯੂਨੀਵਰਸਿਟੀ ਯਾਨੀ ਕਿ NIT ਦੇ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਹੋਇਆ ਜਿਹਦੇ ਵਿੱਚ ਟੈਕਨੀਕਲ ਟੈਕਸਟਾਈਲ ਟੈਕਨੋਲੋਜੀ ਨੂੰ ਲੈ ਕੇ ਕਈ ਨਵੀਆਂ ਚੀਜ਼ਾਂ ਸਾਹਮਣੇ ਆਈਆਂ। ਇਹਨਾਂ ਦੇ ਵਿੱਚ ਸਭ ਤੋਂ ਵਧੀਆ ਗੱਲ ਇਹ ਆਈ ਸੀ ਕਿ ਹੁਣ ਯੂਨੀਵਰਸਿਟੀ ਦੇ ਵਿੱਚ ਤਿਆਰ ਕੀਤੇ ਗਏ ਨੇ ਇੱਕ ਖਾਸ ਤਰ੍ਹਾਂ ਦੇ ਫੈਬਰਿਕ। ਇਹ ਫੈਬਰਿਕ ਇਹ ਕੱਪੜੇ ਜਿਹੜੇ ਵਰਤੇ ਜਾਣਗੇ ਫੈਕਟਰੀਆਂ ਦੇ ਵਿੱਚ ਵਰਕਰਸ ਦੇ ਲਈ ਜਿਹੜੇ ਕਿ ਹਾਈ ਰਿਸਕ ਇੰਡਸਟਰੀਜ਼ ਦੇ ਵਿੱਚ ਕੰਮ ਕਰਦੇ ਨੇ। ਇਹਨਾਂ ਖਾਸ ਕੱਪੜਿਆਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਸਰੀਰ ਨੂੰ ਕਵਰ ਹੀ ਨਹੀਂ ਕਰਨਗੇ ਬਲਕਿ ਕਈ ਤਰ੍ਹਾਂ ਦੇ ਹਾਦਸਿਆਂ ਤੋਂ ਵਰਕਰਸ ਦਾ ਬਚਾਅ ਵੀ ਕਰਨਗੇ, ਚਾਹੇ ਅੱਗ ਦਾ ਖਤਰਾ ਹੋਵੇ, ਚਾਹੇ ਬਿਜਲੀ ਦਾ ਕਰੰਟ ਹੋਵੇ, ਜਾਂ ਫਿਰ ਹੋਰ ਕੋਈ ਤਿੱਖੀ ਖਤਰਨਾਕ ਵਸਤੂ ਹੋਵੇ। ਪ੍ਰੋਟੈਕਟਿਵ ਟੈਕਸਟਾਈਲਸ ਨੂੰ ਧਿਆਨ ਦੇ ਵਿੱਚ ਰੱਖ ਕੇ ਇਹ ਕੱਪੜੇ ਤਿਆਰ ਕੀਤੇ ਗਏ ਨੇ। ਹੁਣ ਇਸ ਕੱਪੜੇ ਨੂੰ ਤਿਆਰ ਕਰਨ ਦੇ ਲਈ ਯੂਨੀਵਰਸਿਟੀ ਦੇ ਡਾਕਟਰ ਨੰਦਨ ਜੀ ਕੀ ਕਹਿੰਦੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਨੰਦਨ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ। ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਕੱਪੜਿਆਂ ਨੂੰ ਸਿਰਫ ਅਸੀਂ ਫੈਸ਼ਨ ਤੱਕ ਜਾਂ ਕੰਫਰਟ ਜ਼ੋਨ ਤੱਕ ਸੋਚਦੇ ਸੀ, ਪਰ ਤੁਸੀਂ ਸੋਚਿਆ ਕਿ ਉਹ ਇੱਕ ਸੇਫਟੀ ਬਣਨ, ਇਹ ਆਈਡੀਆ ਕਿੱਥੋਂ ਆਇਆ?
1: ਸਭ ਤੋਂ ਪਹਿਲੇ ਤਾਂ ਮੈਂ ਬਹੁਤ ਬਹੁਤ ਸ਼ੁਕਰੀਆ ਕਰੂੰਗਾ ਆਪਨੇ ਮੇਰੇ ਕੋ ਬੁਲਾਇਆ ਇਸ ਸ਼ੋ ਪੇ। ਇਹ ਕੱਪੜੇ ਸਾਰੇ ਟੈਕਨੀਕਲ ਟੈਕਸਟਾਈਲਸ ਮੇ ਆਤੇ ਹੈ। ਇਹ ਕੱਪੜੇ ਰਿਕੁਆਇਰਮੈਂਟ ਕੇ ਹਿਸਾਬ ਸੇ ਇਸਕੋ ਡਿਜ਼ਾਈਨ ਕੀ ਜਾਤੀ ਹੈ, ਔਰ ਇਹ ਕੱਪੜੇ ਬਣਾਨੇ ਕੇ ਲੀਏ ਹਾਈ ਪਰਫਾਰਮੈਂਸ ਫਾਈਬਰਸ ਯੂਜ਼ ਹੋਤੀ ਹੈ, ਜੈਸੇ ਕਿ ਐਰਾਮਿਡ, HPP। ਔਰ ਇਹ ਆਈਡੀਆ ਮੁਝੇ ਆਇਆ ਜਬ ਮੈਂ UK ਮੇ PhD ਕਰ ਰਹਾ ਥਾ, ਯੂਨੀਵਰਸਿਟੀ ਆਫ ਲੀਡਸ ਮੇ। ਮੈਨੇ ਜਲੰਧਰ ਸੇ BTECH ਕੀਆ ਹੈ ਟੈਕਸਟਾਈਲਸ ਮੇ, ਮਾਸਟਰਸ ਔਰ PhD ਮੈਨੇ ਯੂਨੀਵਰਸਿਟੀ ਆਫ ਲੀਡਸ UK ਸੇ ਕੀਆ ਹੈ। ਵਹਾਂ ਮੈਨੇ ਦੇਖਾ ਕਿ ਕੇਵਲਾਰ, ਡਾਇਨੀਮਾ, ਇਹ ਸਾਰੇ ਮਟੀਰੀਅਲ ਯੂਜ਼ ਹੋ ਰਹੇ ਹੈ, ਔਰ ਇਹ ਸੇਫਟੀ ਕੇ ਲੀਏ ਯੂਜ਼ ਹੋਤੀ ਹੈ। ਤੋ 2010 ਮੇ ਵਾਪਸ ਆ ਕੇ ਹਮਨੇ ਇੰਡੀਆ ਮੇ ਕੰਪਨੀ ਸ਼ੁਰੂ ਕੀ, ਹਾਈ ਪਰਫਾਰਮੈਂਸ ਟੈਕਸਟਾਈਲ ਪ੍ਰਾਈਵੇਟ ਲਿਮਿਟਡ। ਔਰ ਹਮਾਰੀ ਮੇਨ ਇੰਟਰੈਸਟ ਹੈ ਕਿ ਕੈਸੇ ਹਮ ਟੈਕਨੀਕਲ ਟੈਕਸਟਾਈਲਸ ਕੇ ਕੱਪੜੇ ਬਣਾਏ ਜੋ ਕਿ ਪ੍ਰੋਟੈਕਟਿਵ ਟੈਕਸਟਾਈਲਸ ਕੇ ਲੀਏ ਯੂਜ਼ ਹੋ, ਪ੍ਰੋਟੈਕਸ਼ਨ ਅਗੇਂਸਟ ਫਾਇਰ ਹੋ ਗਈ, ਆਗ ਸੇ ਬਚਨੇ ਕੇ ਲੀਏ, ਯਾ ਇੰਡਸਟਰੀ ਮੇ ਜਬ ਲੋਕ ਕਾਮ ਕਰਤੇ ਹੈ ਤੋ ਸ਼ਾਰਪ ਆਈਟਮ ਸੇ ਹਾਥ ਕਟ ਜਾਤੀ ਹੈ। ਬਹੁਤ ਬਾਰ ਆਪਣੇ ਦੇਖਾ ਹੋਗਾ ਮੋਲਟਨ ਮੈਟਲ ਸੇ ਕਾਮ ਹੋਤੀ ਹੈ, ਜਹਾਂ ਪਿਘਲਾਤੇ ਹੈ ਸਟੀਲ ਕੋ, ਆਇਰਨ ਕੋ, ਵਹਾਂ ਪਰ ਐਸੇ ਕੱਪੜੇ ਯੂਜ਼ ਹੋਤੇ ਹੈ ਜੋ ਉਨਕੋ ਪ੍ਰੋਟੈਕਸ਼ਨ ਦੇ ਸਟੀਲ ਸੇ ਪਿਘਲੇ ਹੋਏ ਆਈਟਮ ਸੇ। ਤੋ ਯੇ ਸਾਰੇ ਕੱਪੜੇ ਜੋ ਹੈ ਪ੍ਰੋਟੈਕਟਿਵ ਟੈਕਸਟਾਈਲਸ ਕੇ ਲੀਏ ਯੂਜ਼ ਹੋਤੇ ਹੈ, ਔਰ ਇਸਮੇ ਹਮਾਰੀ ਕੰਪਨੀ ਇਸਕੀ ਧਾਗਾ ਬਣਾ ਕਰਕੇ ਹਮ ਐਕਸਪੋਰਟ ਵੀ ਕਰਤੇ ਹੈ ਔਰ ਇੰਡੀਅਨ ਕੰਪਨੀਜ਼ ਕੋ ਵੀ ਸਪਲਾਈ ਕਰਤੇ ਹੈ।
0: ਸਰ, ਇਹ ਦੱਸੋ ਕਿ ਇਹ ਕੱਪੜੇ ਜਿੱਦਾਂ ਵਰਕਰਸ ਦੇ ਲਈ ਹੋਣਗੇ ਤਾਂ ਇੰਨੀ ਕੁ ਰੇਂਜ ਦੇ ਹੋਣਗੇ ਫਿਊਚਰ ਦੇ ਵਿੱਚ ਕਿ ਹਰ ਤਰ੍ਹਾਂ ਦੀ ਇੰਡਸਟਰੀ ਇਹਨਾਂ ਨੂੰ ਖਰੀਦ ਸਕੇ ਆਪਣੇ ਵਰਕਰਸ ਦੇ ਲਈ?
1: ਹਾਂ, ਅਭੀ ਆਲਰੇਡੀ ਇੰਡੀਆ ਮੇ ਜੋ ਬੜੀ ਬੜੀ ਕੰਪਨੀਆਂ ਹੈ, ਜੈਸੇ ਜਿਤਨੀ ਵੀ ਬੜੀ ਬੜੀ ਆਟੋਮੋਟਿਵ ਕੰਪਨੀਜ਼ ਹੈ, ਵੋ ਆਲਰੇਡੀ ਇਹ ਕੱਪੜੇ ਗਲਵਸ ਕੇ ਫਾਰਮ ਮੇ ਯੂਜ਼ ਕਰਤੀ ਹੈ, ਚਾਹੇ ਵੋ ਐਰਾਮਿਡ ਗਲਵਸ ਹੋ, ਚਾਹੇ HPP ਗਲਵਸ ਹੋ, ਜਿਤਨੀ ਵੀ ਬੜੀ ਕੰਪਨੀਆਂ ਹੈ ਉਨਕੋ ਇਹ ਕੱਪੜੇ, ਇਹ ਇਸ ਤਰ੍ਹਾਂ ਕੇ ਦਸਤਾਨੇ, ਇਸ ਤਰ੍ਹਾਂ ਕੇ ਐਪਰਨ, ਇਸ ਤਰ੍ਹਾਂ ਕੇ ਯੂਨੀਫਾਰਮ ਦੇਨੇ ਹੋਤੇ ਹੈ। ਲੇਕਿਨ ਜੋ ਛੋਟੀ ਕੰਪਨੀਆਂ ਹੈ ਵੋ ਕੰਪਨੀਆਂ ਅਭੀ ਇਸਕੇ ਬਾਰੇ ਮੇ ਉਤਨੀ ਜਾਣਕਾਰੀ ਉਨਕੋ ਨਹੀਂ ਹੈ, ਲੇਕਿਨ ਇਹ ਹਮੇ ਹਮਾਰਾ ਇਹ ਮਤਲਬ ਇੰਟਰੈਸਟ ਹੈ, ਔਰ ਇਸ ਲਈ ਹਮ ਇੰਡੀਅਨ ਟੈਕਨੀਕਲ ਟੈਕਸਟਾਈਲ ਐਸੋਸੀਏਸ਼ਨ ਜੋ ਹੈ ਵੋ ਇਸਮੇ ਕਾਫੀ ਕਾਮ ਕਰ ਰਹਾ ਹੈ। ਇਸਮੇ ਇੱਕ ਤਰਫ ਤੋ ਹਮ ਐਕਸਪੋਰਟ ਕੀ ਅਪਰਚੁਨਿਟੀਜ਼ ਸਪੋਰਟ ਕਰ ਰਹੇ ਹੈ ਕੰਪਨੀਜ਼ ਕੋ ਕਿ ਆਪ ਐਕਸਪੋਰਟ ਕੈਸੇ ਕਰੇ, ਦੂਸਰੀ ਤਰਫ ਹਮ ਇੰਡੀਅਨ ਕੰਪਨੀਜ਼ ਕੋ ਟ੍ਰੇਨਿੰਗ ਦੇ ਰਹੇ ਹੈ, ਇੰਡੀਅਨ ਲੇਬਰਸ ਕੋ ਵੀ ਟ੍ਰੇਨਿੰਗ ਦੇ ਰਹੇ ਹੈ, ਸਟੂਡੈਂਟਸ ਕੋ ਵੀ ਟ੍ਰੇਨਿੰਗ ਦੇ ਰਹੇ ਹੈ ਕਿ ਇਨ ਚੀਜ਼ੋ ਕੋ ਕੈਸੇ ਅੱਛੇ ਸੇ ਯੂਜ਼ ਕਰ ਸਕੇ।
0: ਜੀ ਸਰ, ਜਾਂਦੇ ਜਾਂਦੇ ਇੱਕ ਗੱਲ ਹੋਰ ਦੱਸੋ, ਇਹ ਕੱਪੜੇ ਦੱਸਿਆ ਗਿਆ ਕਿ ਧੋਤੇ ਵੀ ਜਾ ਸਕਦੇ ਨੇ?
1: ਹਾਂ, ਇਹ ਕੱਪੜੇ ਐਸੇ ਹੈ ਜੋ ਮਲਟੀਪਲ ਟਾਈਮਸ, ਬਹੁਤ ਵਾਰ ਇਸਕੋ ਆਪ 50 ਬਾਰ, 60 ਬਾਰ, 70 ਬਾਰ ਧੋ ਸਕਤੇ ਹੋ, ਔਰ ਮਲਟੀਪਲ ਟਾਈਮਸ ਕੇ ਧੋਨੇ ਕੇ ਬਾਅਦ ਵੀ ਯੂਜ਼ ਕਰ ਸਕਤੇ ਹੋ। ਇਸਮੇ ਕੋਈ ਵੀ ਕੈਮੀਕਲ ਫਿਨਿਸ਼ ਨਹੀਂ ਹੈ ਕਿ ਜੋ ਧੋਨੇ ਸੇ ਵੋ ਕੈਮੀਕਲ ਫਿਨਿਸ਼ ਹਟ ਜਾਏਗੀ। ਇਹ ਐਰਾਮਿਡ ਕੱਪੜਾ ਹੈ, ਜੈਸੇ ਹਮਾਰੇ ਵੋ ਬੁਲੇਟ ਪ੍ਰੂਫ ਜੈਕਟਸ ਮੇ ਵੀ ਇਹ ਧਾਗੇ ਯੂਜ਼ ਹੋਤੇ ਹੈ। ਐਰਾਮਿਡ ਕੇਵਲਾਰ ਸਭਸੇ ਪੁਰਾਣੀ ਬ੍ਰਾਂਡ ਹੈ, ਸਭ ਲੋਕ ਜਾਣਦੇ ਹੈ ਕੇਵਲਾਰ ਬੁਲੇਟ ਪ੍ਰੂਫ ਲਈ ਯੂਜ਼ ਹੋਤਾ ਹੈ। ਉਸੀ ਤਰ੍ਹਾਂ ਕੇ ਫਾਈਬਰ ਹੈ ਜੋ ਧਾਗੇ ਬਨ ਕਰਕੇ ਔਰ ਇਸਕੇ ਦਸਤਾਨੇ ਜਾਂ ਐਪਰਨ ਬਣਤੀ ਹੈ, ਜਿਸਕੋ ਧੋ ਕਰਕੇ ਆਪ ਯੂਜ਼ ਕਰ ਸਕਦੇ ਹੈ ਫਿਰ ਸੇ।
0: ਜੀ ਡਾਕਟਰ ਨੰਦਨ, ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਗਲੀ ਗਲੀ ਤੇਰੀ ਲਾਹ ਜਲੀ ਜੀ ਰੱਬ।

ਸੋਹਣੇ ਸੋਹਣੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਜਲੰਧਰ ਦੇ, ਸ਼ੀਤਲ ਹੈ ਤੁਹਾਡੇ ਨਾਲ। ਦੋਸਤੋ ਜ਼ਰਾ ਇੱਕ ਵਾਰ ਸੋਚੋ, ਜੇ ਤੁਹਾਡੇ ਕੱਪੜੇ ਸਿਰਫ ਸਰੀਰ ਢੱਕਣ ਲਈ ਨਹੀਂ ਸਗੋਂ ਅੱਗ, ਕਰੰਟ ਤੇ ਇਹੋ ਜਿਹੇ ਖਤਰਨਾਕ ਹਾਲਾਤਾਂ ਦੇ ਵਿੱਚ ਵੀ ਤੁਹਾਡੀ ਜਾਨ ਦੀ ਰੱਖਿਆ ਕਰਨ ਦੇ ਲਈ ਤਿਆਰ ਹੋ ਜਾਣ, ਤਾਂ ਫਿਰ ਹੁਣ ਤੁਸੀਂ ਸੋਚੋਗੇ ਕਿ ਮੈਂ ਸਵੇਰੇ ਸਵੇਰੇ ਤੁਹਾਡੇ ਨਾਲ ਪਤਾ ਨਹੀਂ ਇਹੋ ਜਿਹੀ ਕਿਉਂ ਗੱਲ ਕਰ ਰਹੀ ਹਾਂ। ਬਈ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਹੁਣ ਇਹ ਕੱਪੜੇ ਤੁਹਾਡੇ ਫੈਸ਼ਨ ਜਾਂ ਤੁਹਾਡੇ

ਬਾਹੂਬਲੀ ਫਿਲਮ ਦਾ ਹੁਣੇ ਤੁਸੀਂ ਇਹ ਗੀਤ ਸੁਣਿਆ ਦਲੇਰ ਮਹਿੰਦੀ ਦੀ ਆਵਾਜ਼ ਦੇ ਵਿੱਚ। ਆਕਾਸ਼ਵਾਣੀ ਜਲੰਧਰ ਤੁਸੀਂ ਟਿਊਨ ਕੀਤਾ ਹੋਇਆ ਤੇ ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ ਸ਼ੀਤਲ ਦੇ ਨਾਲ। ਦੋਸਤੋ, ਮੱਖਣ ਸਿੰਘ ਨੇ ਨਾ ਆਨਲਾਈਨ ਇੱਕ ਮਹਿੰਗਾ ਮੋਬਾਈਲ ਆਰਡਰ ਕੀਤਾ। ਕੁਝ ਦਿਨ ਬਾਅਦ ਪਾਰਸਲ ਘਰ ਆ ਗਿਆ ਤੇ ਮੱਖਣ ਸਿੰਘ ਨੇ ਪਾਰਸਲ ਖੋਲਿਆ। ਅੰਦਰੋਂ ਮੋਬਾਈਲ ਦੀ ਥਾਂ ਤੇ ਨਿਕਲਿਆ ਇੱਕ ਪੱਥਰ। ਮੱਖਣ ਸਿੰਘ ਨੂੰ ਗੁੱਸਾ ਆ ਗਿਆ। ਮੱਖਣ ਸਿੰਘ ਗੁੱਸੇ ਚ ਕਹਿੰਦਾ, ਓਏ, ਮੈਂ ਮੋਬਾਈਲ ਮੰਗਵਾਇਆ ਸੀ, ਇਹ ਪੱਥਰ ਕਿਹੜੇ ਪਹਾੜ ਤੋਂ ਭੇਜਦਾ? ਤੇ ਘਰ ਵਾਲੀ ਜਵਾਬ ਚ ਕਹਿੰਦੀ ਹੈ, ਚੁੱਪ ਕਰ, ਪੱਥਰ ਤਾਂ ਆ ਗਿਆ, ਘੱਟੋ ਘੱਟ ਹੁਣ ਘਰ ਦੀ ਨੀਂਹ ਤਾਂ ਪੱਕੀ ਹੋ ਜੂਗੀ। ਬਈ ਇਹ ਤਾਂ ਸੀ ਮਜ਼ਾਕ ਜੇ ਵਾਲੀ ਗੱਲ। ਅਜਿਹੀ ਸਥਿਤੀ ਸੱਚਮੁੱਚ ਕਿਸੇ ਦੇ ਨਾਲ ਵੀ ਨਾ ਹੋਵੇ। ਅਸੀਂ ਸਾਰੇ ਹੁਣ ਆਨਲਾਈਨ ਸ਼ਾਪਿੰਗ ਕਰਦੇ ਹਾਂ, ਕਰਨੀ ਵੀ ਚਾਹੀਦੀ ਹੈ ਕਿਉਂਕਿ ਸੌਖਾ ਲੱਗਦਾ। ਚੀਜ਼ਾਂ ਖਰੀਦਣੀਆਂ ਬਹੁਤ ਆਸਾਨ ਹੋ ਗਈਆਂ ਨੇ, ਇੱਕ ਕਲਿੱਕ ਕਰੋ ਤੇ ਸਮਾਨ ਘਰ ਪਹੁੰਚ ਜਾਂਦਾ। ਪਰ ਜੇ ਆਰਡਰ ਕੀਤੀ ਚੀਜ਼ ਦੀ ਥਾਂ ਤੇ ਕੁਝ ਹੋਰ ਆ ਜਾਵੇ ਨਾ, ਤਾਂ ਫਿਰ ਕਈ ਵਾਰ ਇਹ ਸਾਬਤ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਇਹ ਪਾਰਸਲ ਮੇਰਾ ਨਹੀਂ ਹੈ। ਇਸ ਦੇ ਲਈ ਬੜਾ ਜ਼ਰੂਰੀ ਹੈ ਕਿ ਪਾਰਸਲ ਖੋਲਦੇ ਸਮੇਂ ਉਹਦੀ ਵੀਡੀਓ ਜ਼ਰੂਰ ਬਣਾਓ, ਆਰਡਰ ਅਤੇ ਬਿੱਲ ਨੂੰ ਸੰਭਾਲ ਕੇ ਰੱਖੋ ਤੇ ਗਲਤ ਸਮਾਨ ਮਿਲਣ ਤੇ ਤੁਸੀਂ ਲਿਖਤੀ ਸ਼ਿਕਾਇਤ ਜ਼ਰੂਰ ਦਰਜ ਕਰਵਾਓ। ਤੇ ਜਦੋਂ ਤੁਸੀਂ ਲਿਖਤੀ ਸ਼ਿਕਾਇਤ ਦਰਜ ਕਰਵਾਓਗੇ ਤੇ ਜੇਕਰ ਤੁਹਾਡੇ ਕੋਲ ਸਬੂਤ ਨਾਲ ਹੋਣਗੇ, ਯਾਨੀ ਕਿ ਤੁਹਾਡੇ ਕੋਲ ਆਰਡਰ ਦਾ ਨੰਬਰ ਹੋਏਗਾ, ਬਿੱਲ ਸੰਭਾਲ ਕੇ ਰੱਖਿਆ ਹੋਏਗਾ, ਵੀਡੀਓ ਤੁਸੀਂ ਪਾਰਸਲ ਖੋਲਦੇ ਸਮੇਂ ਬਣਾਈ ਹੋਏਗੀ, ਤਾਂ ਕੋਈ ਨਹੀਂ ਇਹ ਕਹਿ ਸਕਦਾ ਕਿ ਤੁਸੀਂ ਮੋਬਾਈਲ ਨਹੀਂ ਪੱਥਰ ਹੀ ਆਰਡਰ ਕੀਤਾ ਸੀ। ਕਿਉਂਕਿ ਮੱਖਣ ਸਿੰਘ ਦੇ ਪਾਰਸਲ ਵਿੱਚ ਤਾਂ ਪੱਥਰ ਨਿਕਲਿਆ, ਪਰ ਤੁਹਾਡੇ ਕੋਲ ਇਹੋ ਜਿਹਾ ਕੁਝ ਨਾ ਹੋਵੇ। ਉਹਦੇ ਲਈ ਜ਼ਰੂਰੀ ਹੈ ਸਬੂਤਾਂ ਨੂੰ ਸੰਭਾਲ ਕੇ ਰੱਖਣਾ। ਤੇ ਫਿਰ ਵੀ ਜੇਕਰ ਸਮੱਸਿਆ ਦਾ ਹੱਲ ਨਾ ਹੋਵੇ, ਤਾਂ ਫਿਰ ਤੁਸੀਂ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ ਦੇ ਉੱਤੇ ਵੀ ਸ਼ਿਕਾਇਤ ਦਰਜ ਕਰ ਸਕਦੇ ਹੋ। ਸ਼ਿਕਾਇਤ ਵੈਬਸਾਈਟ NCH ਐਪ, SMS ਜਾਂ ਈਮੇਲ ਵਰਗੇ ਮਾਧਿਅਮਾਂ ਦਾ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਪਾਰਸਲ ਆਵੇ ਤਾਂ ਸਿਰਫ ਪੈਕਟ ਨਾ ਖੋਲੋ, ਆਪਣੇ ਫੋਨ ਦਾ ਕੈਮਰਾ ਵੀ ਖੋਲੋ, ਕਿਉਂਕਿ ਜੇ ਸਮਾਨ ਸਹੀ ਨਿਕਲਿਆ ਤਾਂ ਵੀਡੀਓ ਸਿਰਫ ਤੁਹਾਡੀ ਯਾਦਗਾਰੀ ਬਣ ਜਾਏਗੀ, ਤੇ ਜੇਕਰ ਸਮਾਨ ਗਲਤ ਨਿਕਲਿਆ ਤਾਂ ਫਿਰ ਵੀਡੀਓ ਤੁਹਾਡੇ ਲਈ ਬੜੀ ਹੀ ਇੰਪੋਰਟੈਂਟ ਹੋ ਜਾਏਗੀ। ਸੋ ਆਨਲਾਈਨ ਖਰੀਦਦਾਰੀ ਜ਼ਰੂਰ ਕਰੋ, ਪਰ ਸਾਵਧਾਨੀ ਦੇ ਨਾਲ। ਆਰਡਰ ਤੁਹਾਡਾ ਹੈ, ਪੈਸੇ ਤੁਹਾਡੇ ਨੇ, ਤੇ ਆਪਣੇ ਹੱਕ ਦੇ ਲਈ ਸਬੂਤ ਸੰਭਾਲਣਾ ਉਹ ਕਿਤੇ ਸਮਝਦਾਰੀ ਹੈ? ਉਹ ਵੀ ਤਾਂ ਤੁਹਾਡੀ ਹੈ ਨਾ।

0: ਤੇ ਰੀਸਕਿਲਿੰਗ ਦੇ ਮੌਕੇ ਦਿੱਤੇ ਜਾਣ। ਰਿਕੋਗਨਾਈਜੇਸ਼ਨ ਆਫ ਪ੍ਰਾਇਰ ਲਰਨਿੰਗ ਵਿਊ ਇਹਦੇ ਵਿੱਚ ਸ਼ਾਮਲ ਸੀ। ਇਸ ਦਾ ਮਤਲਬ ਸੀ ਕਿ ਜੇ ਕਿਸੇ ਵਿਅਕਤੀ ਦੇ ਕੋਲ ਪਹਿਲਾਂ ਤੋਂ ਕੋਈ ਕੰਮ ਦਾ ਹੁਨਰ ਹੈ ਤਾਂ ਉਸ ਹੁਨਰ ਦੀ ਅਸੈਸਮੈਂਟ ਤੇ ਸਰਟੀਫਿਕੇਸ਼ਨ ਦੇ ਰਾਹੀਂ ਉਸ ਨੂੰ ਮਾਨਤਾ ਦਿੱਤੀ ਜਾਏ। ਸਕਿੱਲ ਇੰਡੀਆ ਦਾ ਮਕਸਦ ਸਿਰਫ ਨੌਕਰੀ ਲੈਣ ਵਾਲੇ ਨੌਜਵਾਨ ਤਿਆਰ ਕਰਨਾ ਨਹੀਂ ਹੈ, ਇਸ ਦਾ ਇੱਕ ਮਹੱਤਵਪੂਰਨ ਪੱਖ ਹੈ ਐਂਟਰਪ੍ਰੀਨਿਓਰਸ਼ਿਪ, ਯਾਨੀ ਕਿ ਆਪਣੇ ਕਾਰੋਬਾਰ ਜਾਂ ਸਵੈ ਰੋਜ਼ਗਾਰ ਸ਼ੁਰੂ ਕਰਨ ਦੀ ਸਮਰੱਥਾ ਨੂੰ ਉਤਸ਼ਾਹਿਤ ਕਰਨਾ। ਇੱਕ ਹੁਨਰਮੰਦ ਨੌਜਵਾਨ ਆਪਣੇ ਲਈ ਰੋਜ਼ਗਾਰ ਪੈਦਾ ਕਰਨ ਦੇ ਨਾਲ ਨਾਲ ਹੋਰ ਲੋਕਾਂ ਦੇ ਲਈ ਵੀ ਤਾਂ ਨੌਕਰੀਆਂ ਪੈਦਾ ਕਰਦਾ ਹੈ ਨਾ। ਸੋ ਜਾਣਕਾਰੀ ਦੇ ਅਨੁਸਾਰ ਪਹਿਲੇ ਪੜਾਅ ਦੇ ਵਿੱਚ 1.0 ਦੇ ਵਿੱਚ 19 ਲੱਖ ਤੋਂ ਵੱਧ ਉਮੀਦਵਾਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਤੇ ਦੂਸਰੇ ਦੇ ਵਿੱਚ 1.10 ਕਰੋੜ ਤੋਂ ਵੱਧ ਕੈਂਡੀਡੇਟਸ ਨੂੰ ਟ੍ਰੇਨ ਤੇ ਓਰੀਐਂਟ ਕੀਤਾ ਗਿਆ। ਇਸ ਵਿੱਚ ਕਈ ਖੇਤਰ ਜੁੜੇ ਹੋਏ ਸਨ, ਚਾਹੇ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕ, ਇੰਟਰਨੈਟ ਆਫ ਥਿੰਗਸ ਹੋਣ ਤੇ ਹੋਰ ਵੀ ਬਹੁਤ ਕੁਝ। ਇਹ ਬਦਲਾਵ ਬੜਾ ਮਹੱਤਵਪੂਰਨ ਹੈ ਕਿਉਂਕਿ ਦੁਨੀਆ ਤੇਜ਼ੀ ਨਾਲ ਟੈਕਨੋਲੋਜੀ ਵੱਲ ਵੱਧ ਰਹੀ ਹੈ ਤੇ ਅੱਜ ਇੱਕ ਨੌਜਵਾਨ ਦੇ ਲਈ ਕੰਪਿਊਟਰ ਸਕਿੱਲ, ਡਿਜੀਟਲ ਲਿਟਰੇਸੀ, ਕਮਿਊਨੀਕੇਸ਼ਨ ਸਕਿੱਲ ਤੇ ਟੈਕਨੀਕਲ ਨੌਲੇਜ ਉਸਦੇ ਕਰੀਅਰ ਨੂੰ ਨਵੀਂ ਦਿਸ਼ਾ ਦੇ ਰਹੇ ਨੇ।
1: ਅਰੇ ਸੰਡੀ ਮਾਰ ਰਹਾ ਸੰਸਾਰ, ਅਬ ਤੂੰ ਆਨੇ ਦੇ ਲਲਕਾਰ, ਤੇਰੀ ਤੋਬਾ ਹੈ ਪਥਵਾਰ, ਕਦਮ ਹੈ ਤੇਰੇ ਹਾਹਾਕਾਰ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਆਕਾਸ਼ਵਾਣੀ ਜਲੰਧਰ ਤੇ ਸ਼ੀਤਲ ਹੈ ਤੁਹਾਡੇ ਨਾਲ ਦੋਸਤੋ। ਤੇ ਹੁਣ ਵਕਤ ਆ ਗਿਆ ਹੈ ਅੱਜ ਦੇ ਦਿਨ ਦੀ ਗੱਲ ਕਰਨ ਦਾ, ਕਿਉਂਕਿ ਹਰ ਦਿਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਇੱਕ ਨਵਾਂ ਨਾਮ ਲਿਖਾ ਚੁੱਕਾ ਹੁੰਦਾ ਹੈ। ਤੇ ਜਿਵੇਂ ਕਿ ਅੱਜ ਹੈ 8 ਅਕਤੂਬਰ, ਦਿਨ ਹੈ ਵੀਰਵਾਰ, ਤੇ 8 ਅਕਤੂਬਰ ਨੂੰ ਸਾਡਾ ਇਤਿਹਾਸ ਦਾ ਪੰਨਾ ਕੀ ਕਹਿੰਦਾ ਹੈ। ਸੋ ਇਤਿਹਾਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅੱਜ ਦਾ ਦਿਨ ਬੜਾ ਹੀ ਅਹਿਮ ਹੈ, ਉਹ ਵੀ ਖਾਸ ਕਰਕੇ ਭਾਰਤੀਆਂ ਦੇ ਲਈ। ਭਾਰਤੀ ਹਵਾਈ ਸੈਨਾ ਯਾਨੀ ਕਿ ਇੰਡੀਅਨ ਏਅਰਫੋਰਸ ਦੀ ਸਥਾਪਨਾ 8 ਅਕਤੂਬਰ 1932 ਨੂੰ ਹੋਈ ਸੀ। ਇਸ ਲਈ ਹਰ ਸਾਲ 8 ਅਕਤੂਬਰ ਨੂੰ ਏਅਰਫੋਰਸ ਡੇ ਮਨਾਇਆ ਜਾਂਦਾ ਹੈ। ਹਵਾਈ ਸੈਨਾ ਦੀ ਪਹਿਲੀ ਆਪਰੇਸ਼ਨਲ ਫਲਾਈਟ 1 ਅਪ੍ਰੈਲ 1933 ਨੂੰ ਹੋਈ ਸੀ। ਅੱਜ ਦੇ ਦਿਨ ਜਿਹੜੀ ਹੈ ਇੰਡੀਅਨ ਏਅਰਫੋਰਸ ਦਾ ਦਿਨ ਜਿਹੜਾ ਹੈ ਇਹ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਾਲ ਅੱਜ ਇੱਕ ਹੋਰ ਦਿਨ ਹੈ, ਅੱਜ ਹੈ ਜੀ ਵਰਲਡ ਸਾਈਟ ਡੇ। ਜੀ ਹਾਂ, ਵਰਲਡ ਸਾਈਟ ਡੇ। ਦੋਸਤੋ, ਹਰ ਇਨਸਾਨ ਚਾਹੁੰਦਾ ਹੈ ਕਿ ਉਹ ਪੂਰੀ ਦੁਨੀਆਂ ਨੂੰ ਦੇਖੇ, ਹਰ ਕੋਈ ਆਪਣੀਆਂ ਅੱਖਾਂ ਦੇ ਨਾਲ ਪੂਰੀ ਦੁਨੀਆਂ ਨੂੰ ਦੇਖੇ, ਇਸ ਖੂਬਸੂਰਤ ਇਸ ਕੁਦਰਤੀ ਵਰਤਾਰੇ ਨੂੰ ਦੇਖੇ। ਤੇ ਹਰ ਸਾਲ ਅਕਤੂਬਰ ਦੇ ਦੂਸਰੇ ਵੀਰਵਾਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਅੱਖਾਂ ਦੀ ਸਿਹਤ, ਨਜ਼ਰ ਦੀ ਕਮੀ ਤੇ ਆਈ ਕੇਅਰ ਦੀ ਮਹੱਤਤਾ ਦੇ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। 2026 ਦੇ ਵਿੱਚ ਇਸ ਦੀ ਕੰਪੇਨਿੰਗ ਹੈ ਲਵ ਯੂਅਰ ਆਈਜ਼। ਤੇ ਕਿਉਂ ਨਾ ਜੀ ਅਸੀਂ ਆਪਣੀ ਅੱਖਾਂ ਨੂੰ ਪਿਆਰ ਕਰੀਏ, ਆਪਣੀ ਅੱਖਾਂ ਨੂੰ ਪਿਆਰ ਵੀ ਕਰੀਏ, ਆਪਣੀ ਅੱਖਾਂ ਦਾ ਧਿਆਨ ਵੀ ਰੱਖੀਏ, ਖਾਸ ਕਰਕੇ ਆਪਣੇ ਬੱਚਿਆਂ ਦੀ ਅੱਖਾਂ ਦਾ ਅਸੀਂ ਧਿਆਨ ਰੱਖੀਏ, ਕਿਉਂਕਿ ਬੱਚੇ ਅੱਜ ਕੱਲ੍ਹ ਬਹੁਤ ਜ਼ਿਆਦਾ ਮੋਬਾਈਲ ਫੋਨ ਦੇਖਦੇ ਨੇ, ਜਿਨ੍ਹਾਂ ਨਾਲ ਉਹਨਾਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮਾਤਮਾ ਦੇ ਦਿੱਤੇ ਹੋਏ ਆਪਣੇ ਹਰੇਕ ਸਰੀਰ, ਹਰੇਕ ਅੰਗ ਦੀ ਅਹਿਮੀਅਤ ਨੂੰ ਸਮਝੀਏ, ਕਿਉਂਕਿ ਜੇ ਅੱਖਾਂ ਨਾ ਹੋਈਆਂ ਤਾਂ ਸਮਝੋ ਜਹਾਨ ਨਾ ਹੋਇਆ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਦਾ ਖਿਆਲ ਰੱਖੀਏ।

ਸੋਹਣੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਸ਼ੀਤਲ ਹੈ ਤੁਹਾਡੇ ਨਾਲ ਤੇ ਵਾਰੀ ਆ ਚੁੱਕੀ ਹੈ ਅੱਜ ਦੇ ਮੌਸਮ ਦੀ। ਮੌਸਮ ਕੀ ਕਹਿੰਦਾ ਜੀ, ਮੌਸਮ ਤਾਂ ਆਪਣਾ ਰੰਗ ਰੂਪ ਬਦਲਦਾ ਹੀ ਰਹਿੰਦਾ, ਬਦਲਦਾ ਮੌਸਮ ਹੈ, ਖਿਆਲ ਰੱਖਣਾ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ। ਅਕਤੂਬਰ ਦਾ ਮਹੀਨਾ, ਮੌਸਮ ਕਰਵਟ ਲੈ ਰਿਹਾ ਤੇ ਗਰਮੀ ਜਾ ਰਹੀ ਹੈ ਤੇ ਠੰਡ ਆ ਰਹੀ ਹੈ। ਲੁਧਿਆਣੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 38.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਤੇ ਘੱਟ ਤੋਂ ਘੱਟ 22 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ ਦੇ ਵਿੱਚ ਲਗਭਗ 34 ਡਿਗਰੀ ਸੈਲਸੀਅਸ, ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 22 ਡਿਗਰੀ ਸੈਲਸੀਅਸ। ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ 35 ਡਿਗਰੀ ਸੈਲਸੀਅਸ, ਵੱਧ ਤੋਂ ਵੱਧ ਤੇ 23 ਡਿਗਰੀ ਸੈਲਸੀਅਸ ਘੱਟ ਤੋਂ ਘੱਟ, ਨੋਟ ਕਰ ਲਿਆ ਗਿਆ ਜੀ। ਸੋ ਇਸੇ ਤਰ੍ਹਾਂ ਹੀ ਜਿਹੜੀ ਹੈ ਗਰਮੀ ਦਾ ਅਹਿਸਾਸ ਹੁਣ ਘੱਟਦਾ ਜਾਏਗਾ ਤੇ ਠੰਡ ਵੱਲ ਹੁਣ ਅਸੀਂ ਵੱਧਦੇ ਜਾ ਰਹੇ ਹਾਂ। ਸੋ ਆਪਣੀ ਸਿਹਤ ਦਾ ਧਿਆਨ ਰੱਖੋ, ਬਦਲਦੇ ਮੌਸਮ ਦੇ ਵਿੱਚ ਖਾਣ ਪੀਣ ਦਾ ਧਿਆਨ ਰੱਖੋ, ਬੱਚਿਆਂ ਦਾ ਧਿਆਨ ਰੱਖੋ, ਬਜ਼ੁਰਗਾਂ ਦਾ ਧਿਆਨ ਰੱਖੋ, ਫਿਲਹਾਲ ਆਪਣੇ ਮਨ ਦੇ ਮੌਸਮ ਦਾ ਵੀ ਖਿਆਲ ਤਾਂ ਤੁਸੀਂ ਆਪ ਹੀ ਰੱਖਣਾ ਹੈ ਨਾ। ਸੋ ਮਨ ਦਾ ਮੌਸਮ ਤੁਹਾਡਾ ਖੁਸ਼ ਹੋ ਜਾਏਗਾ ਜੀ ਅਗਲਾ ਗੀਤ ਸੁਣ ਕੇ, ਤੇ ਗੀਤ ਦੇ ਨਾਲ ਹੀ ਨਾਲ ਮੈਨੂੰ ਵੀ ਇੱਥੇ ਇਜਾਜ਼ਤ ਦਿਓ। ਹੁਣ ਮੈਂ ਜਾ ਰਹੀ ਹਾਂ, ਅਗਲੇ ਵੀਰਵਾਰ ਫੇਰ ਆਵਾਂਗੀ ਢੇਰ ਸਾਰੀ ਇਨਫੋਰਮੇਸ਼ਨ ਲੈ ਕੇ। ਤਦ ਤੱਕ ਵੇਟ ਕਰੋ ਤੇ ਨਾਲ ਹੀ ਨਾਲ ਚਿੱਠੀਆਂ ਦੇ ਰਾਹੀਂ ਪ੍ਰੋਗਰਾਮ ਦੇ ਬਾਰੇ ਵੀ ਜ਼ਰੂਰ ਲਿਖ ਦਿਆ ਕਰੋ। ਹੁਣ ਮੈਨੂੰ ਦਿਓ ਇਜਾਜ਼ਤ, ਬਾਏ ਬਾਏ, ਨਮਸਕਾਰ।

ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਯਸ਼ੋ ਭੂਮੀ ਵਿਖੇ 10ਵੀਂ ਇੰਡੀਆ ਮੋਬਾਈਲ ਕਾਂਗਰਸ ਦਾ ਉਦਘਾਟਨ ਕਰਨਗੇ। GST ਕੌਂਸਲ ਦੀ 57ਵੀਂ ਮੀਟਿੰਗ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋਏਗੀ। ਉੱਘੇ ਫਿਲਮ ਅਦਾਕਾਰ ਨਾਨਾ ਪਾਟੇਕਰ ਦਾ ਅੱਜ ਸਵੇਰੇ 75 ਸਾਲਾਂ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਅੱਜ ਭਾਰਤੀ ਵਾਯੂ ਸੈਨਾ ਦਿਵਸ ਮਨਾਇਆ ਜਾ ਰਿਹਾ ਅਤੇ ਮਾਨੁਸ਼ ਸ਼ਾਹ ਅਤੇ ਦਿਆ ਚਿਤਾਲੇ ਦੀ ਭਾਰਤੀ ਜੋੜੀ ਨੇ ਚਾਈਨਾ ਗ੍ਰੈਂਡ ਸਮੈਸ਼ ਟੇਬਲ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਯਸ਼ੋ ਭੂਮੀ ਵਿਖੇ ਇੰਡੀਆ ਮੋਬਾਈਲ ਕਾਂਗਰਸ IMC ਦੇ 10ਵੇਂ ਐਡੀਸ਼ਨ ਦਾ ਉਦਘਾਟਨ ਕਰਨਗੇ। ਇਹ ਸਮਾਗਮ 10 ਤਰੀਕ ਤੱਕ ਜਾਰੀ ਰਹੇਗਾ। ਇਸ ਵਿੱਚ ਦੂਰਸੰਚਾਰ, ਡਿਜੀਟਲ ਸੰਪਰਕ ਅਤੇ ਤਕਨੀਕੀ ਨਵੀਨਤਾ ਦੇ ਖੇਤਰਾਂ ਵਿੱਚ ਭਾਰਤ ਦੀ ਸ਼ਾਨਦਾਰ ਤਰੱਕੀ ਨੂੰ ਪ੍ਰਦਰਸ਼ਿਤ ਕੀਤਾ ਜਾਏਗਾ। ਇਸ ਤੋਂ ਇਲਾਵਾ ਇਹ ਸਹਿਯੋਗ, ਨਿਵੇਸ਼ ਅਤੇ ਗਿਆਨ ਦੇ ਆਦਾਨ ਪ੍ਰਦਾਨ ਲਈ ਇੱਕ ਵਿਸ਼ਵ ਵਿਆਪੀ ਮੰਚ ਪ੍ਰਦਾਨ ਕਰੇਗਾ। IMC 2026 ਦਾ ਵਿਸ਼ਾ ਸਕੇਲ ਵਿਦਆਊਟ ਬਾਉਂਡਰੀਜ਼, ਭਾਵ ਸੀਮਾਵਾਂ ਤੋਂ ਪਰੇ ਵਿਸਥਾਰ ਹੈ, ਜੋ ਡਿਜੀਟਲ ਨਵੀਨਤਾ, ਅਗਲੀ ਪੀੜ੍ਹੀ ਦੇ ਸੰਪਰਕ ਅਤੇ ਤਕਨਾਲੋਜੀ ਆਧਾਰਿਤ ਵਿਕਾਸ ਵਿੱਚ ਭਾਰਤ ਦੀ ਵੱਧ ਰਹੀ ਸਮਰੱਥਾ ਨੂੰ ਦਰਸਾਉਂਦਾ ਹੈ। ਇਸ ਸਮਾਗਮ ਦੂਰ ਸੰਚਾਰ ਵਿਭਾਗ ਅਤੇ ਸੈਲੂਲਰ ਓਪਰੇਟਰਸ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਆਲਮੀ ਤਕਨਾਲੋਜੀ ਖੇਤਰ ਦੇ ਪ੍ਰਮੁੱਖ ਆਗੂ, ਨੀਤੀ ਨਿਰਮਾਤਾ, ਉਦਯੋਗ ਮਾਹਿਰ, ਸਟਾਰਟਅਪ ਨਿਵੇਸ਼ਕ ਅਤੇ ਨਵੀਨਤਾਕਾਰ ਡਿਜੀਟਲ ਖੇਤਰ ਵਿੱਚ ਉੱਭਰ ਰਹੇ ਮੌਕਿਆਂ ਬਾਰੇ ਚਰਚਾ ਕਰਨਗੇ। ਇਸ ਸਾਲ ਦਾ ਸਮਾਗਮ 9 ਮੁੱਖ ਖੇਤਰਾਂ 'ਤੇ ਕੇਂਦਰਿਤ ਹੋਏਗਾ। ਇਸ ਸਮਾਗਮ ਵਿੱਚ 100 ਤੋਂ ਵੱਧ ਦੇਸ਼ਾਂ ਦੇ 1.5 ਲੱਖ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਵਿੱਚ 500 ਤੋਂ ਵੱਧ ਭਾਈਵਾਲ ਅਤੇ ਪ੍ਰਦਰਸ਼ਕ, 600 ਸਟਾਰਟਅਪਸ ਅਤੇ 900 ਮਾਹਿਰ ਅਤੇ ਵਿਚਾਰਕ ਹਿੱਸਾ ਲੈਣਗੇ। GST ਕੌਂਸਲ ਦੀ 57ਵੀਂ ਮੀਟਿੰਗ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋਏਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਸ ਮੀਟਿੰਗ ਵਿੱਚ GST ਨਾਲ ਸਬੰਧਤ ਵਿਵਾਦਾਂ ਨੂੰ ਹੱਲ ਕਰਨ ਅਤੇ ਇਨਪੁੱਟ ਟੈਕਸ ਕ੍ਰੈਡਿਟ ਦੇ ਪ੍ਰਵਾਹ ਨੂੰ ਸੁਚਾਰੂ ਬਣਾਉਣ ਲਈ ਨੀਤੀਗਤ ਸੁਧਾਰਾਂ 'ਤੇ ਚਰਚਾ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਜਾਏਗਾ। ਇਸ ਦਾ ਉਦੇਸ਼ ਨਿਯਮਾਂ ਦੀ ਪਾਲਣਾ ਨਾਲ ਜੁੜੇ ਸਮੇਂ ਅਤੇ ਲਾਗਤ ਨੂੰ ਘਟਾਉਣਾ ਹੈ। ਵਿੱਤ ਮੰਤਰਾਲੇ ਅਨੁਸਾਰ ਸਰਕਾਰ ਵਸਤੂ ਅਤੇ ਸੇਵਾ ਟੈਕਸ GST ਪ੍ਰਣਾਲੀ ਵਿੱਚ ਸੁਧਾਰਾਂ ਦੇ ਅਗਲੇ ਪੜਾਅ ਲਈ 5 ਨੁਕਾਤੀ ਯੋਜਨਾ ਪੇਸ਼ ਕਰੇਗੀ। ਇਨ੍ਹਾਂ ਸੁਧਾਰਾਂ ਦਾ ਉਦੇਸ਼ GST ਪ੍ਰਣਾਲੀ ਅੰਦਰ ਮੌਜੂਦਾ ਪ੍ਰਸ਼ਾਸਨਿਕ ਰੁਕਾਵਟਾਂ ਨੂੰ ਸਵੈਚਾਲਿਤ ਅਤੇ ਸਰਲ ਬਣਾਉਣਾ ਅਤੇ ਖਾਸ ਕਰਕੇ ਛੋਟੇ ਕਾਰੋਬਾਰਾਂ ਲਈ ਪਾਲਣਾ ਦੇ ਬੋਝ ਨੂੰ ਘਟਾਉਣਾ ਹੈ। ਇਨ੍ਹਾਂ ਤਜਵੀਜ਼ਾਂ ਵਿੱਚ ਪ੍ਰਕਿਰਿਆਤਮਕ ਅਤੇ ਢਾਂਚਾਗਤ ਸੁਧਾਰ, ਜੀਵਨ ਅਤੇ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਣ ਦੇ ਉਪਾਅ ਅਤੇ ਸੇਵਾਵਾਂ ਦੀ ਬਰਾਮਦ ਅਤੇ ਈ-ਕਾਮਰਸ ਨਾਲ ਸਬੰਧਤ ਸੁਧਾਰ ਸ਼ਾਮਲ ਨੇ। GST ਕੌਂਸਲ ਦੀ ਪਿਛਲੀ ਮੀਟਿੰਗ ਪਿਛਲੇ ਸਾਲ ਸਤੰਬਰ ਵਿੱਚ ਹੋਈ ਸੀ। ਉਸ ਮੀਟਿੰਗ ਵਿੱਚ ਆਮ ਲੋਕਾਂ, ਕਿਰਤ ਆਧਾਰਿਤ ਉਦਯੋਗਾਂ, ਕਿਸਾਨਾਂ ਅਤੇ ਖੇਤੀਬਾੜੀ, ਸਿਹਤ ਅਤੇ ਆਰਥਿਕਤਾ ਵਰਗੇ ਮੁੱਖ ਖੇਤਰਾਂ ਨੂੰ ਧਿਆਨ ਵਿੱਚ ਰੱਖਦਿਆਂ GST ਦਰਾਂ ਨੂੰ ਤਰਕਸੰਗਤ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ ਸੀ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਬੀਤੀ ਰਾਤ ਤਾਬਿਦਸਾਨ ਵਿੱਚ ਕੋਟੇਡੀ ਆਈਵਰੀ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਤੇਨੇ ਬਿਰਾਹਿਮਾ ਓਆਤਰਾ ਨਾਲ ਮੁਲਾਕਾਤ ਕੀਤੀ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਡਾ. ਜੈਸ਼ੰਕਰ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਨੇ ਆਪਣੀ ਵੱਧ ਰਹੀ ਰੱਖਿਆ ਭਾਈਵਾਲੀ ਬਾਰੇ ਚਰਚਾ ਕੀਤੀ, ਜੋ ਆਪਸੀ ਭਰੋਸੇ, ਸਮਰੱਥਾ ਨਿਰਮਾਣ ਅਤੇ ਸਾਂਝੇ ਹਿੱਤਾਂ 'ਤੇ ਆਧਾਰਿਤ ਹੈ। ਉਨ੍ਹਾਂ ਨੇ ਰੱਖਿਆ ਅਤੇ ਦਹਿਸ਼ਤਗਰਦੀ ਵਿਰੋਧੀ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਮੌਕਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ, ਜਿਸ ਵਿੱਚ ਸਿਖਲਾਈ ਅਤੇ ਸੰਸਥਾਗਤ ਪੱਧਰ 'ਤੇ ਆਪਸੀ ਸਹਿਯੋਗ ਨੂੰ ਵਧਾਉਣਾ ਸ਼ਾਮਲ ਹੈ। ਵਿਦੇਸ਼ ਮੰਤਰੀ ਨੇ ਕੋਟ ਡੀ ਆਈਵਰੀ ਦੇ ਵਿਦੇਸ਼ ਮਾਮਲਿਆਂ ਅਤੇ ਅੰਤਰਰਾਸ਼ਟਰੀ ਸਹਿਯੋਗ ਮੰਤਰੀ ਨਿਆਲੇ ਕਾਬਾ ਨਾਲ ਵੀ ਵੇਰਵੇ ਸਹਿਤ ਗੱਲਬਾਤ ਕੀਤੀ। ਇਹ ਗੱਲਬਾਤ ਵਪਾਰ, ਨਿਵੇਸ਼, ਬੁਨਿਆਦੀ ਢਾਂਚੇ, ਖੇਤੀਬਾੜੀ, ਸਿਹਤ ਅਤੇ ਲੋਕਾਂ ਵਿਚਕਾਰ ਆਪਸੀ ਸੰਪਰਕ ਵਰਗੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣ 'ਤੇ ਕੇਂਦਰਿਤ ਰਹੀ। ਇਹ ਮੀਟਿੰਗਾਂ ਡਾ. ਜੈਸ਼ੰਕਰ ਦੇ ਗਾਨਾ, ਕੋਟ ਡੀ ਆਈਵਰੀ ਅਤੇ ਇਥੋਪੀਆ ਦੇ 5 ਦਿਨਾਂ ਅਧਿਕਾਰਤ ਦੌਰੇ ਦਾ ਹਿੱਸਾ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਹੋਣ ਮੌਕੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਦਿੱਤੀਆਂ ਸ਼ੁਭਕਾਮਨਾਵਾਂ ਅਤੇ ਸਨੇਹਪੂਰਨ ਸ਼ਬਦਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਹੁਣ ਤੱਕ ਜੋ ਤਰੱਕੀ ਕੀਤੀ ਹੈ, ਉਸ ਵਿੱਚ ਕਰੋੜਾਂ ਭਾਰਤੀਆਂ ਦੀ ਹਿੱਸੇਦਾਰੀ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵਿਸ਼ਵਾਸ ਅਤੇ ਦ੍ਰਿੜ ਸੰਕਲਪ ਨਾਲ ਦੇਸ਼ ਦੇ ਬਦਲਾਅ ਵਿੱਚ ਯੋਗਦਾਨ ਪਾਇਆ ਹੈ। ਪ੍ਰਧਾਨ ਮੰਤਰੀ ਨੇ ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਦਾ ਵੀ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਅਤੇ ਸਨੇਹ ਭਰੇ ਸ਼ਬਦਾਂ ਲਈ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 17 ਸਤੰਬਰ ਨੂੰ ਗੁਜਰਾਤ ਦੇ ਵੜਨਗਰ ਤੋਂ ਸ਼ੁਰੂ ਹੋਈ ਬਾਈਕ ਸੇਵਾ ਯਾਤਰਾ ਕੱਲ੍ਹ ਕਾਸ਼ੀ ਵਿੱਚ ਖਤਮ ਹੋਈ। ਇਸ ਮੌਕੇ ਕਾਸ਼ੀ ਵਿੱਚ ਆਯੋਜਿਤ ਸਮਾਪਤੀ ਸਮਾਰੋਹ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੰਬੋਧਨ ਕੀਤਾ। ਸਮਾਗਮ ਵਿੱਚ BJP ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਵੀ ਮੌਜੂਦ ਸਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਪਿਛਲੇ 12 ਸਾਲਾਂ ਦੌਰਾਨ ਕਾਸ਼ੀ ਅਤੇ ਪਿਛਲੇ ਇੱਕ ਦਹਾਕੇ

0: ਦੌਰਾਨ ਉੱਤਰ ਪ੍ਰਦੇਸ਼ ਵਿੱਚ ਆਏ ਬਦਲਾਅ ਪੂਰੇ ਦੇਸ਼ ਦੇ ਸਾਹਮਣੇ ਸਪਸ਼ਟ ਨੇ। ਵੜਨਗਰ ਤੋਂ ਕਾਸ਼ੀ ਤੱਕ ਸਫ਼ਰ ਕਰਨ ਵਾਲੇ ਬਾਈਕ ਸਵਾਰਾਂ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਸ਼ੀ ਵਿਸ਼ਵਨਾਥ ਧਾਮ, ਅਯੋਧਿਆ ਵਿੱਚ ਰਾਮ ਮੰਦਰ, ਮਾਂ ਵਿੰਧਿਆ ਵਾਸਨੀ ਕੋਰੀਡੋਰ, ਮਹਾਕੁੰਭ ਅਤੇ ਮਥੁਰਾ ਵਰਿੰਦਾਵਨ ਦੀ ਸੱਭਿਆਚਾਰਕ ਪਛਾਣ ਵਰਗੇ ਅਹਿਮ ਸਥਾਨ ਹੁਣ ਨਵੇਂ ਭਾਰਤ ਅਤੇ ਨਵੇਂ ਉੱਤਰ ਪ੍ਰਦੇਸ਼ ਦੇ ਪ੍ਰਤੀਕ ਬਣ ਗਏ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @ARN ਜਲੰਧਰ। ਉੱਘੇ ਫਿਲਮ ਅਦਾਕਾਰ ਨਾਨਾ ਪਾਟੇਕਰ ਦਾ ਸਵੇਰੇ ਗੋਆ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 75 ਸਾਲਾਂ ਦੇ ਸਨ। ਖ਼ਬਰਾਂ ਅਨੁਸਾਰ ਨਾਨਾ ਪਾਟੇਕਰ ਆਪਣੇ ਘਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਾਏ ਗਏ ਅਤੇ ਉਹਨਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ। ਮੁੱਢਲੀ ਜਾਣਕਾਰੀ ਮੁਤਾਬਕ ਡਾਕਟਰਾਂ ਨੇ ਉਹਨਾਂ ਨੂੰ ਬਚਾਉਣ ਲਈ ਲਗਭਗ 45 ਮਿੰਟ ਕੋਸ਼ਿਸ਼ ਕੀਤੀ ਪਰ ਉਹਨਾਂ 'ਤੇ ਇਲਾਜ ਦਾ ਕੋਈ ਅਸਰ ਨਹੀਂ ਹੋਇਆ। ਭਾਰਤ ਦੇ ਸਭ ਤੋਂ ਵੱਧ ਸਤਿਕਾਰਤ ਅਦਾਕਾਰਾਂ ਵਿੱਚੋਂ ਇੱਕ, ਪਾਟੇਕਰ ਹਿੰਦੀ ਅਤੇ ਮਰਾਠੀ ਸਿਨੇਮਾ ਵਿੱਚ ਆਪਣੀ ਅਦਾਕਾਰੀ ਲਈ ਜਾਣੇ ਜਾਂਦੇ ਸਨ। ਫਿਲਮਾਂ 'ਚ ਡਾਇਲੋਗ ਬੋਲਣ ਦੀ ਉਹਨਾਂ ਦੀ ਇੱਕ ਖਾਸ ਸ਼ੈਲੀ ਸੀ।
1: ਕਲਮ ਵਾਲੀ ਬਾਈ ਕ੍ਰਾਂਤੀ ਲਾਣਾ ਚਾਹਤੀ ਥੀ, ਕਲਮ ਕੇ ਜ਼ੋਰ ਪਰ ਕਾਲੇ ਵਰਤਮਾਨ ਕੋ ਖਤਮ ਕਰਨਾ ਚਾਹਤੀ ਥੀ। ਕੌਣ ਸਮਝਾ ਉਸਕੀ ਬਾਤ ਕੋ, ਕਿਸੇ ਜਗਾਤੀ ਵੋ? ਮੈਂ ਜਾਗ ਗਿਆ, ਕੁਛ ਅੱਛਾ ਕਾਮ ਕਰਕੇ ਜਾ ਰਹਾ ਹੂੰ, ਸਕੂਨ ਹੈ। ਲੇਕਿਨ ਧਿਆਨ ਮੇ ਰੱਖਣਾ, ਤੁਹਾਡੀ ਇਹ ਖਾਮੋਸ਼ੀ ਕੱਲ ਤੁਹਾਡੇ ਬੱਚੋਂ ਕੇ ਲਈ ਰੋਣਾ ਬਣ ਜਾਏਗੀ।
0: ਉਹਨਾਂ ਨੇ ਪਰਿੰਦਾ, ਕ੍ਰਾਂਤੀਵੀਰ, ਅਬ ਤੱਕ 56, ਅਪਹਰਨ, ਤਿਰੰਗਾ, ਅਗਨੀ ਸਾਕਸ਼ੀ, ਰਾਜਨੀਤੀ ਅਤੇ ਵੈਲਕਮ ਵਰਗੀਆਂ ਫਿਲਮਾਂ ਰਾਹੀਂ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਅੱਜ ਭਾਰਤੀ ਵਾਯੂ ਸੈਨਾ ਦਿਵਸ ਮਨਾਇਆ ਜਾ ਰਿਹਾ। ਇਸ ਸਾਲ ਦੇ ਹਵਾਈ ਸੈਨਾ ਦਿਵਸ ਦਾ ਵਿਸ਼ਾ ਭਾਰਤੀ ਹਵਾਈ ਸੈਨਾ ਅਟਲ, ਅਭੇਦ ਤੇ ਸਟੀਕ ਹੈ। ਹਵਾਈ ਸੈਨਾ ਦਿਵਸ ਤੋਂ ਪਹਿਲਾਂ ਦੀ ਸ਼ਾਮ ਆਕਾਸ਼ਵਾਣੀ ਰਾਹੀਂ ਦਿੱਤੇ ਗਏ ਇੱਕ ਸੰਦੇਸ਼ ਵਿੱਚ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਚੌਕਸੀ ਅਤੇ ਦ੍ਰਿੜ ਵਚਨਬੱਧਤਾ ਨਾਲ ਦੇਸ਼ ਦੀ ਰੱਖਿਆ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਆਪਰੇਸ਼ਨ ਸਿੰਦੂਰ ਨੇ ਏਕੀਕ੍ਰਿਤ ਹਵਾਈ ਕਾਰਵਾਈਆਂ ਦੀ ਫੈਸਲਾਕੁੰਨ ਸਮਰੱਥਾ ਦੀ ਪੁਸ਼ਟੀ ਕੀਤੀ ਅਤੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਵਿੱਚ ਭਾਰਤੀ ਹਵਾਈ ਫੌਜ ਦੀ ਸਮਰੱਥਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ।
2: ऑपरेशन सिंदूर के दौरान वायु सेना के प्रदर्शन ने हमें गौरव से भर दिया है। हमने दुनिया को दिखाया है कि कैसे वायु शक्ति का उपयोग कर कुछ ही दिनों में निर्णायक सैन्य परिणाम प्राप्त किए जा सकते हैं। साहसिक और सटीक हमलों ने राष्ट्र को उसकी ताकत और हवाई शक्ति के आक्रामक इस्तेमाल के महत्व को दिखाया है।
0: ਉਨ੍ਹਾਂ ਅੱਗੇ ਕਿਹਾ ਕਿ ਜੰਗੀ ਤਿਆਰੀ ਤੋਂ ਇਲਾਵਾ ਭਾਰਤੀ ਹਵਾਈ ਫੌਜ ਸੰਕਟ ਸਮੇਂ ਦੇਸ਼ ਅਤੇ ਮਨੁੱਖਤਾ ਦੀ ਸੇਵਾ ਲਈ ਹਮੇਸ਼ਾ ਅੱਗੇ ਆਈ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਵਿੱਚ ਪਿਆਜ਼ ਦੀ ਉਪਲਬਧਤਾ ਵਿੱਚ ਸੁਧਾਰ ਹੋਇਆ ਅਤੇ ਕੀਮਤਾਂ ਘੱਟ ਰਹੀਆਂ ਨੇ। ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਅਨੁਸਾਰ ਇਸ ਸਾਲ ਸਾਉਣੀ ਦੇ ਪਿਆਜ਼ ਦੀ ਕਾਸ਼ਤ ਵਿੱਚ ਵਾਧਾ ਹੋਇਆ ਹੈ। ਫਸਲ ਦੀ ਹਾਲਤ ਵਧੀਆ ਅਤੇ ਮੰਡੀਆਂ ਵਿੱਚ ਪਿਆਜ਼ ਦੀ ਆਮਦ ਵੱਧ ਰਹੀ ਹੈ। ਕਰਨਾਟਕਾ, ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ ਤੋਂ ਨਵੇਂ ਪਿਆਜ਼ ਦੀ ਆਮਦ ਸ਼ੁਰੂ ਹੋ ਗਈ ਹੈ। ਆਉਣ ਵਾਲੇ ਹਫ਼ਤਿਆਂ ਵਿੱਚ ਇਹਨਾਂ ਰਾਜਾਂ ਤੋਂ ਸਪਲਾਈ ਹੋਰ ਵਧਣ ਦੀ ਉਮੀਦ ਹੈ, ਜਿਸ ਨਾਲ ਤਿਉਹਾਰਾਂ ਦੀ ਰੁੱਤ ਦੌਰਾਨ ਮੰਡੀ ਵਿੱਚ ਪਿਆਜ਼ ਦੀ ਉਪਲਬਧਤਾ ਵਿੱਚ ਸੁਧਾਰ ਹੋਏਗਾ। ਪੇਚਿੰਗ 'ਚ ਮਾਨੂ ਸ਼ਾਹ ਅਤੇ ਦੀਆ ਚਿਤਾਲੇ ਦੀ ਜੋੜੀ ਨੇ WTT ਗ੍ਰੈਂਡ ਸਮੈਸ਼ ਟੇਬਲ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਉਹ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਿਕਸਡ ਡਬਲਸ ਜੋੜੀ ਹੈ। ਕੱਲ੍ਹ ਉਹਨਾਂ ਨੇ ਕੁਆਟਰ ਫਾਈਨਲ ਵਿੱਚ ਰੋਮਾਨੀਆ ਦੇ ਐਡਵਰਡ ਆਯੋਨੈਸਕੂ ਅਤੇ ਬਰਨਾਡੈਟ ਸੋਚ ਨੂੰ 11-9, 13-11, 11-3 ਨਾਲ ਹਰਾਇਆ। ਓਲੰਪਿਕ ਤਮਗਾ ਜੇਤੂ ਸਵਪਨਿਲ ਕੁਸਾਲੇ ਅਤੇ ਸਰਬਜੋਤ ਸਿੰਘ ਅੱਜ ਤੋਂ ਮਿਸਰ ਦੇ ਕਾਹਿਰਾ 'ਚ ਸ਼ੁਰੂ ਹੋ ਰਹੇ ISSF ਵਿਸ਼ਵ ਕੱਪ 2026 ਵਿੱਚ 35 ਮੈਂਬਰੀ ਭਾਰਤੀ ਨਿਸ਼ਾਨੇਬਾਜ਼ੀ ਟੀਮ ਦੀ ਅਗਵਾਈ ਕਰਨਗੇ। ਤਮਗਿਆਂ ਲਈ ਮੁਕਾਬਲੇ 10-15 ਅਕਤੂਬਰ ਤੱਕ ਐਜਿਪਟੀਅਨ ਇੰਟਰਨੈਸ਼ਨਲ ਓਲੰਪਿਕ ਸਿਟੀ ਸ਼ੂਟਿੰਗ ਰੇਂਜ ਵਿੱਚ ਕਰਵਾਏ ਜਾਣਗੇ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਯਸ਼ੋਭੂਮੀ ਵਿਖੇ 10ਵੀਂ ਇੰਡੀਆ ਮੋਬਾਈਲ ਕਾਂਗਰਸ ਦਾ ਉਦਘਾਟਨ ਕਰਨਗੇ। GST ਕੌਂਸਲ ਦੀ 57ਵੀਂ ਮੀਟਿੰਗ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋਏਗੀ। ਉੱਘੇ ਫਿਲਮ ਅਦਾਕਾਰ ਨਾਨਾ ਪਾਟੇਕਰ ਦਾ ਅੱਜ ਸਵੇਰੇ 75 ਸਾਲਾਂ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਅੱਜ ਭਾਰਤੀ ਵਾਯੂ ਸੈਨਾ ਦਿਵਸ ਮਨਾਇਆ ਜਾ ਰਿਹਾ ਅਤੇ ਮਾਨੁਸ਼ ਸ਼ਾਹ ਅਤੇ ਦਿਆ ਚਿਤਾਲੇ ਦੀ ਭਾਰਤੀ ਜੋੜੀ ਨੇ ਚਾਈਨਾ ਗ੍ਰੈਂਡ ਸਮੈਸ਼ ਟੇਬਲ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
3: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪ੍ਰੋਗਰਾਮ ਮਹਿਕ ਪੰਜਾਬ ਦੀ ਦੇ ਲਈ ਬਸ ਕੁਝ ਕੁ ਪਲਾਂ ਦਾ ਇੰਤਜ਼ਾਰ।
4: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2020

ਬਿਲਕੁਲ ਜੀ, ਨਰਿੰਦਰ ਬੀਬਾ ਹੋਣਾ ਦੀ ਆਵਾਜ਼ ਦੇ ਵਿੱਚ ਉਹੀ ਪੰਜਾਬੀ ਮਿੱਟੀ ਦੀ ਮਿਠਾਸ ਸੁਣਾਈ ਦਿੰਦੀ ਹੈ। ਇੱਕ ਅਜਿਹੀ ਆਵਾਜ਼ ਜਿਸ ਵਿੱਚ ਪੰਜਾਬ ਦੀ ਸਾਦਗੀ ਵੀ ਹੈ ਅਤੇ ਲੋਕ ਰੰਗ ਵੀ, ਇਹ ਦੋਵੇਂ ਮਹਿਸੂਸ ਕੀਤੇ ਹੋਣਗੇ ਨਾ ਇਸ ਗੀਤ ਦੇ ਜ਼ਰੀਏ। ਤਾਂ ਅੱਜ ਦੀ ਮਹਿਫਿਲ ਦੀ ਜਿਹੜਾ ਅਗਲਾ ਗੀਤ ਹੈ ਉਹ ਵੀ ਅਸੀਂ ਤੁਹਾਡੇ ਲਈ ਚੁਣ ਲੈਣਾ ਬਹੁਤ ਹੀ ਖੂਬਸੂਰਤੀ ਦੇ ਨਾਲ। ਅਤੇ ਕੁਝ ਆਵਾਜ਼ਾਂ ਕਹਿੰਦੇ ਨੇ ਨਾ, ਗੀਤ ਨਹੀਂ ਗਾਉਂਦੀਆਂ, ਉਹ ਆਪਣੇ ਨਾਲ ਇੱਕ ਪੂਰਾ ਦੌੜ ਲੈ ਕੇ ਆਉਂਦੀਆਂ ਨੇ। ਪੁਰਾਣੇ ਜਿਹੜੇ ਇਹ ਗੀਤ ਨੇ ਇਹਨਾਂ ਨੂੰ ਸੁਣਦਿਆਂ ਕਈ ਵਾਰੀ ਇੰਝ ਵੀ ਲੱਗਦਾ ਜਿਵੇਂ ਸਮਾਂ ਕੁਝ ਪਲਾਂ ਲਈ ਪਿੱਛੇ ਮੁੜ ਗਿਆ ਹੋਵੇ। ਸੁਰ ਪੁਰਾਣੇ ਹੋ ਸਕਦੇ ਨੇ ਪਰ ਅਹਿਸਾਸ ਕਦੇ ਪੁਰਾਣੇ ਨਹੀਂ ਹੁੰਦੇ। ਅਤੇ ਹਾਂ, ਇਹ ਅਹਿਸਾਸ ਅੱਗੇ ਵੀ ਤੋਰਾਂਗੇ

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਬਦਲੋ ਬਦਲੋ ਆਦਤ ਬਦਲੋ।
4: ਮਸ਼ੀਨ ਵਿੱਚ ਕੱਪੜੇ ਪਾਉਣ ਤੋਂ ਪਹਿਲਾਂ ਚੈੱਕ ਨਹੀਂ ਕੀਤਾ ਸੀ ਕੀ?
3: ਬਦਲੋ ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਫਾਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।
5: ਇਸ ਅੰਤਰਾਲ ਤੋਂ ਬਾਅਦ, ਇਹਨਾਂ ਜਾਣਕਾਰੀਆਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਮਹਿਕ ਪੰਜਾਬੀ ਦੇ ਵਿੱਚ। ਪੰਜਾਬੀ ਸੰਗੀਤ ਵਿੱਚ ਜੇ ਰੁਤਬੇ ਦੀ ਗੱਲ ਕਰੀਏ ਨਾ, ਤਾਂ ਗੱਲ ਸਿਰਫ ਸ਼ਾਨ ਦੀ ਨਹੀਂ ਹੁੰਦੀ। ਇਹ ਰੁਤਬਾ ਹੁੰਦਾ ਹੈ ਪੰਜਾਬੀ ਬੋਲੀ ਦਾ, ਪੰਜਾਬੀ ਪਹਿਰਾਵੇ ਦਾ, ਪੰਜਾਬ ਦੀ ਮਿੱਟੀ ਦਾ, ਉਸ ਸੱਭਿਆਚਾਰ ਦਾ ਜਿਸ 'ਤੇ ਪੰਜਾਬੀ ਦਿਲ ਹਮੇਸ਼ਾ ਮਾਣ ਕਰਦਾ ਹੈ। ਮੈਂ ਇੱਕ ਪੰਜਾਬ ਦੀ ਪ੍ਰੋਗਰਾਮ ਚੱਲ ਰਿਹਾ ਹੈ, ਅਤੇ ਇਸ ਮਹਿਫਿਲ ਵਿੱਚ ਹੁਣ ਰੰਗ ਜਿਹੜੇ ਨੇ ਨਾ, ਉਹ ਕੁਝ ਬਦਲਦੇ ਹਾਂ। ਇੱਕ ਅਜਿਹਾ ਗੀਤ ਜਿਸ ਦੇ ਨਾਮ ਵਿੱਚ ਹੀ ਆਪਣੀ ਇੱਕ ਵੱਖਰੀ ਸ਼ਾਨ ਹੈ। ਬਿਲਕੁਲ, ਸਤਿੰਦਰ ਸਰਤਾਜ ਹੋਣਾ ਦਾ ਗੀਤ ਰੁਤਬਾ, ਜਿਹੜਾ ਕਹਿੰਦਾ ਕਿ ਰੁਤਬੇ ਜਿਹੜੇ ਨੇ ਨਾ, ਉਹ ਆਪਣਿਆਂ ਦੇ ਨਾਲ ਮਿਲਣ ਵਰਤਣ ਦੇ ਵਿੱਚ ਕਦੇ ਘੱਟਦੇ ਨਹੀਂ।

ਨਾਲ ਹੀ ਪੁਰਾਣੇ ਪੰਜਾਬੀ ਸਿਨੇਮਾ ਦੀਆਂ ਉਹ ਰੌਣਕਾਂ ਵੀ ਨੇ ਜਿਸ ਨੂੰ ਸੁਣ ਕੇ ਚਿਹਰੇ 'ਤੇ ਮੁਸਕਰਾਨ ਆ ਜਾਂਦੀ ਹੈ। ਅਤੇ ਜਦੋਂ ਗੀਤ ਨੂੰ ਆਵਾਜ਼ ਦੇਣ ਵਾਲੇ ਹੋਣ ਮੁਹੰਮਦ ਰਫੀ ਅਤੇ ਮੀਨੂ ਪੁਰਸ਼ੋਤਮ, ਤਾਂ ਫਿਰ ਸੁਰਾਂ ਦੀ ਮਿਠਾਸ ਆਪਣੇ ਆਪ ਹੀ ਮਹਿਫਿਲ ਨੂੰ ਚਾਰ ਚੰਨ ਲਾ ਦਿੰਦੀ ਹੈ। ਅਤੇ ਆਓ ਸੁਣਦੇ ਹਾਂ ਉਹ ਗੀਤ ਜਿਹੜਾ ਥੋੜ੍ਹੀ ਜਿਹੀ ਉੱਚੀ ਆਵਾਜ਼ 'ਚ ਵੀ ਸੁਣੀਏ ਤਾਂ ਬੜਾ ਚੰਗਾ ਲੱਗਦਾ। ਲੱਕ ਹਿੱਲੇ ਮਜਾ ਜਨ ਚਾਂਦੀ ਦਾ।

ਇਸੇ ਗੀਤ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਮਹਿਕ ਪੰਜਾਬ ਦੀ ਹੁਣ ਇੱਥੇ ਹੀ ਖਤਮ ਹੁੰਦਾ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵਜੇ ਨੇ। ਲਓ ਜੀ, ਲੈ ਕੇ ਹਾਜ਼ਰ ਹਾਂ ਮੁੱਖ ਖ਼ਬਰਾਂ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਯਸ਼ੋਭੂਮੀ ਵਿਖੇ 10ਵੀਂ ਇੰਡੀਆ ਮੋਬਾਈਲ ਕਾਂਗਰਸ ਦਾ ਉਦਘਾਟਨ ਕਰਨਗੇ। ਜੀਐਸਟੀ ਕੌਂਸਲ ਦੀ 57ਵੀਂ ਮੀਟਿੰਗ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਵੇਗੀ। ਉੱਘੇ ਫਿਲਮ ਅਦਾਕਾਰ ਨਾਨਾ ਪਾਟੇਕਰ ਦਾ ਅੱਜ ਸਵੇਰੇ 75 ਸਾਲਾਂ ਦੀ ਉਮਰ 'ਚ ਦੇਹਾਂਤ ਹੋ ਗਿਆ ਏ। ਅੱਜ ਭਾਰਤੀ ਹਵਾਈ ਸੈਨਾ ਦਿਵਸ ਮਨਾਇਆ ਜਾ ਰਿਹਾ ਏ। ਸਰਕਾਰ ਨੇ ਕਿਹਾ ਏ ਕਿ ਦੇਸ਼ ਵਿਚ ਪਿਆਜ਼ ਦੀ ਉਪਲਬਧਤਾ ਵਿਚ ਸੁਧਾਰ ਹੋਇਆ ਏ ਤੇ ਕੀਮਤਾਂ ਘੱਟ ਰਹੀਆਂ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਬੜਵਾਲ ਵਿਚ 47 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਾਟਰ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ। ਅੰਮ੍ਰਿਤਸਰ ਕਮਿਸ਼ਨਰੇਟ ਤੋਂ ਪੁਲਿਸ ਨੇ 3 ਗੈਰ ਕਾਨੂੰਨੀ ਹਥਿਆਰ ਸਪਲਾਈ ਨੈਟਵਰਕਾਂ ਦਾ ਪਰਦਾਫਾਸ਼ ਕਰਦਿਆਂ 1 ਨਾਬਾਲਿਗ ਸਮੇਤ 8 ਮੁਲਜ਼ਮਾਂ ਨੂੰ 15 ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਦੀ ਵਾਰ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਕੱਲ੍ਹ ਸੂਬੇ ਵਿਚ ਗੈਂਗਸਟਰਾਂ ਦੇ ਸਾਥੀਆਂ ਨਾਲ ਜੁੜੇ ਅਤੇ ਮੈਪ ਕੀਤੇ ਟਿਕਾਣਿਆਂ ਤੇ 563 ਛਾਪੇ ਮਾਰ ਕੇ ਜਿਸ ਵਿਚ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 76,820 ਹੋ ਚੁੱਕੀ ਹੈ। ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਹੁਣ ਤੱਕ 8.50 ਲੱਖ ਮੈਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ ਵੱਖ ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋਂ 7.50 ਲੱਖ ਮੈਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮਨੀਸ਼ ਸ਼ਾਹ ਅਤੇ ਦੀਆ ਚਤਾਲੀ ਨੇ ਭਾਰਤੀ ਜੋੜੀ ਨੇ ਚਾਈਨਾ ਗ੍ਰੈਂਡ ਸਮੈਸ਼ ਟੇਬਲ ਟੈਨਿਸ ਟੂਰਨਾਮੈਂਟ ਦੇ ਮਿਕਸ ਡਬਲ ਦੇ ਵਿਚ ਸੈਮੀਫਾਈਨਲ ਦੇ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਗਾਤਾ ਰਹੇ ਮੇਰਾ ਦਿਲ ਇਸ ਪ੍ਰੋਗਰਾਮ ਦੇ ਲਈ ਬਸ ਥੋੜਾ ਜਿਹਾ ਇੰਤਜ਼ਾਰ। ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਆ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀ ਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਬਦਲਾ ਵਿੱਚ ਡਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ ਰੰਗਲੀ ਧਰਤੀ ਚ ਦਿਨੇ 2:30 ਵਜੇ।

ਉਹਦੇ ਵਿੱਚ ਇਸ ਦੀ ਸ਼ੁਰੂਆਤ ਦੇ ਲਈ ਪੂਰੀ ਤਰ੍ਹਾਂ ਅਸੀਂ ਰੈਡੀ ਹੋ ਚੁੱਕੇ ਹਾਂ, ਤਿਆਰ ਹੋ ਚੁੱਕੇ ਹਾਂ। ਦਿਨ ਦੀ ਰੋਸ਼ਨੀ ਜਿਹੜੀ ਹੈ ਉਹ ਸਾਡੇ ਆਲੇ ਦੁਆਲੇ ਫੈਲੀ ਹੋਈ ਹੈ। ਚਾਹ ਦੀਆਂ ਚੁਸਕੀਆਂ ਪਿਆਲੀਆਂ ਤੁਸੀਂ ਖਤਮ ਕਰ ਚੁੱਕੇ ਹੋ ਅਤੇ ਬਿਲਕੁਲ, ਪਰ ਸੰਗੀਤ ਦੀ ਮਹਿਫਿਲ ਦਾ ਜਿਹੜਾ ਸਫ਼ਰ ਹੈ ਉਹ ਖਤਮ ਨਹੀਂ ਹੋ ਰਿਹਾ। ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆ ਗਿਆ ਹੈ ਇੱਕ ਹੋਰ ਸੁਰੀਲਾ ਖੂਬਸੂਰਤ ਪ੍ਰੋਗਰਾਮ, ਜਿਹੜਾ ਅੱਜ ਸਮਰਪਿਤ ਹੈ ਉਸ ਸ਼ਾਇਰ ਦੇ ਨਾਮ ਜਿਸਨੇ ਜ਼ਿੰਦਗੀ ਦੇ ਬਹੁਤ ਸਾਧਾਰਨ ਪਲਾਂ ਵਿੱਚੋਂ ਅੱਖਰ ਲੱਭ ਲਏ। ਨਿਧਾ ਫਾਜ਼ਲੀ 12 ਅਕਤੂਬਰ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਨਮੇ ਸੀ। 1938 ਨੂੰ ਫਾਜ਼ਲੀ ਦਾ ਅਸਲ ਨਾਮ ਮੁਕਤਾਦ ਹਸਨ ਫਾਜ਼ਲੀ। ਉਹਨਾਂ ਦੇ ਘਰ ਵਿੱਚ ਸ਼ਾਇਰੀ ਦਾ ਮਾਹੌਲ ਸੀ। ਬਚਪਨ ਤੋਂ ਹੀ ਸ਼ਬਦਾਂ ਦੇ ਨਾਲ ਉਹਨਾਂ ਦਾ ਰਿਸ਼ਤਾ ਬਣ ਗਿਆ ਸੀ ਅਤੇ ਹਾਂ, ਇਸ ਪ੍ਰੋਗਰਾਮ ਦੇ ਨਾਲ ਅਸੀਂ ਵੀ ਉਹਨਾਂ ਦੇ ਗੀਤਾਂ ਦਾ ਰਿਸ਼ਤਾ ਜਿਹੜਾ ਉਹ ਕਾਇਮ ਕਰ ਰਹੇ ਹਾਂ ਇਸ ਖੂਬਸੂਰਤ ਗੀਤ ਦੇ ਨਾਲ ਜਿਸਨੂੰ ਅਸੀਂ ਚੁਣਿਆ ਹੈ ਜੀ, ਫਿਲਮ ਆਪ ਤੋ ਐਸੇ ਨਾ ਥੇ ਵਿੱਚੋਂ। ਮੁਹੰਮਦ ਰਫੀ ਹੋਣਾ ਦੀ ਆਵਾਜ਼ ਅਤੇ ਊਸ਼ਾ ਖੰਨਾ ਹੋਣਾ ਦਾ ਸੰਗੀਤ।

ਵੈਸੇ ਨਾ ਕੁਝ ਲੋਕਾਂ ਲਈ ਸ਼ਾਇਰੀ ਇੱਕ ਸ਼ੌਂਕ ਨਹੀਂ ਹੁੰਦੀ, ਕੁਝ ਲਈ ਹੁੰਦੀ ਹੈ, ਪਰ ਕੁਝ ਲੋਕ ਤਾਂ ਸ਼ਾਇਰੀ ਨੂੰ ਜ਼ਿੰਦਗੀ ਸਮਝਣ ਦਾ ਇੱਕ ਢੰਗ ਬਣਾ ਲੈਂਦੇ ਨੇ। ਨਿਧਾ ਫਾਜ਼ਲੀ ਵੀ ਉਹਨਾਂ ਵਿੱਚੋਂ ਇੱਕ ਨੇ। ਜੀ ਹਾਂ, ਨਿਧਾ ਫਾਜ਼ਲੀ ਜਿਹੜੀ ਸੀ, ਉਹਨਾਂ ਦੀ ਪਰਵਰਿਸ਼ ਗਵਾਲੀਅਰ ਵਿੱਚ ਹੋਈ। ਉਹਨਾਂ ਨੇ ਉਰਦੂ ਅਤੇ ਹਿੰਦੀ ਵਿੱਚ ਉੱਚ ਸਿੱਖਿਆ ਹਾਸਿਲ ਕੀਤੀ। ਉਹਨਾਂ ਦੀ ਕਵਿਤਾ ਵਿੱਚ ਸੰਤ ਪਰੰਪਰਾ, ਕਬੀਰ ਦੀ ਮਨੁੱਖਤਾ ਅਤੇ ਆਮ ਇਨਸਾਨ ਦੀ ਜ਼ਿੰਦਗੀ ਦੀ ਸਾਦਗੀ ਦਾ ਅਸਰ ਬਖੂਬੀ ਦਿਖਦਾ ਹੈ। ਉਹਨਾਂ ਦੀ ਕਲਮ ਸਾਨੂੰ ਯਾਦ ਦਿਵਾਉਂਦੀ ਹੈ ਕਿ ਵੱਡੀਆਂ ਗੱਲਾਂ ਕਹਿਣ ਦੇ ਲਈ ਹਮੇਸ਼ਾ ਵੱਡੇ ਸ਼ਬਦਾਂ ਦੀ ਲੋੜ ਨਹੀਂ ਹੁੰਦੀ, ਬਲਕਿ ਪਿਆਰ ਦੇ ਨਾਲ ਅਤੇ ਸਾਦਗੀ ਦੇ ਨਾਲ ਆਪਣੇ ਅਹਿਸਾਸਾਂ ਨੂੰ ਬਿਆਨ ਕੀਤਾ ਜਾ ਸਕਦਾ ਹੈ। ਅਜਿਹਾ ਹੀ ਇੱਕ ਹੋਰ ਗੀਤ ਜਿਹੜਾ ਇਹ ਫਿਲਮ ਸਵੀਕਾਰ ਕੀਆ ਮੈਨੇ ਦੇ ਵਿੱਚੋਂ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ।

ਬਿਲਕੁਲ ਜੀ, ਨਿਧਾ ਫਾਜ਼ਲੀ ਹੁਣਾਂ ਨੇ ਰੋਜ਼ਗਾਰ ਦੀ ਤਲਾਸ਼ ਸ਼ੁਰੂ ਕੀਤੀ 1964 ਦੇ ਵਿੱਚ। ਬੰਬਈ ਪਹੁੰਚੇ, ਸ਼ੁਰੂਆਤੀ ਦੌਰ ਆਸਾਨ ਨਹੀਂ ਸੀ, ਸੰਘਰਸ਼ ਸੀ, ਨੌਕਰੀ ਦੀ ਤਲਾਸ਼ ਸੀ, ਪਰ ਨਾਲ ਹੀ ਇੱਕ ਕਲਮ ਅਤੇ ਆਪਣੇ ਸ਼ਬਦਾਂ 'ਤੇ ਭਰੋਸਾ ਵੀ ਸੀ। ਉਹ ਪੱਤਰਕਾਰਤਾ ਦੇ ਨਾਲ ਜੁੜ ਗਏ ਅਤੇ ਹੌਲੀ ਹੌਲੀ ਸਾਹਿਤਕ ਹਲਕਿਆਂ ਦੇ ਵਿੱਚ ਉਹਨਾਂ ਦੀ ਪਛਾਣ ਬਣਨ ਲੱਗੀ। ਉਹਨਾਂ ਦੀ ਪਹਿਲੀ ਕਿਤਾਬ ਲਫਜ਼ੋਂ ਕਾ ਪੁਲ 1971 ਦੇ ਵਿੱਚ ਪ੍ਰਕਾਸ਼ਿਤ ਹੋਈ ਅਤੇ ਉਹਨਾਂ ਦੀ ਆਪਣੀ ਵੱਖਰੀ ਆਵਾਜ਼ ਨੇ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ ਅਤੇ ਫਿਰ ਉਹਨਾਂ ਦੀ ਕਲਮ ਫਿਲਮਾਂ ਵਿੱਚ ਆ ਗਈ ਸੀ। ਨਿਧਾ ਫਾਜ਼ਲੀ ਹੁਣਾਂ ਦਾ ਫਿਲਮੀ ਜਿਹੜਾ ਸਫ਼ਰ ਸੀ, ਉਹਦੀ ਸ਼ੁਰੂਆਤ ਦੇ ਨਾਲ ਕਈ ਯਾਦਗਾਰ ਫਿਲਮਾਂ ਜਿਹੜੀਆਂ ਉਹ ਜੁੜ ਗਈਆਂ ਸਨ। ਉਹਨਾਂ ਦੇ ਵਿੱਚੋਂ ਰਜ਼ੀਆ ਸੁਲਤਾਨ, ਆ ਪੈਸੇ ਤੋਂ ਨਾ ਥੇ, ਚਾਹਤ, ਸੁਰ ਵਰਗੀਆਂ ਫਿਲਮਾਂ ਸ਼ਾਮਿਲ ਹੋ ਗਈਆਂ। ਕਲਮ ਵਿੱਚ ਕਦੇ ਮੁਹੱਬਤ ਦੀ ਗੱਲ, ਕਦੇ ਵਿਛੋੜੇ ਦੀ ਅਤੇ ਕਦੇ ਜ਼ਿੰਦਗੀ ਦੀ ਸੱਚਾਈ। ਅਤੇ ਉਹਨਾਂ ਦੀ ਜਿਹੜੀ ਕਲਮ ਸੀ ਉਸ ਦੇ ਵਿੱਚ ਨਾ ਖਤਮ ਹੋਣ ਵਾਲੀ ਉਹ ਅਹਿਸਾਸਾਂ ਦੀ ਲੜੀ ਸੀ ਜਿਹੜੀ ਅੱਜ ਵੀ ਚੱਲ ਰਹੀ ਹੈ। ਅਤੇ ਆਓ ਸੁਣਦੇ ਹਾਂ ਇੱਕ ਹੋਰ ਖੂਬਸੂਰਤ ਗੀਤ ਚਾਹਤ ਫਿਲਮ ਦੇ ਵਿੱਚੋਂ।

ਸੁਨੀਤਾ ਫਾਜ਼ਲੀ ਬਿਲਕੁਲ ਜੀ, ਇਸ ਸ਼ਾਇਰ ਦੀ ਸਭ ਤੋਂ ਵੱਡੀ ਤਾਕਤ ਉਹਨਾਂ ਦੀ ਸਾਦਗੀ। ਉਹ ਆਮ ਜ਼ਿੰਦਗੀ ਦੇ ਦ੍ਰਿਸ਼ਾਂ ਨੂੰ ਸ਼ਾਇਰੀ ਬਣਾ ਦਿੰਦੇ। ਉਹਨਾਂ ਕੋਲ ਮੁਹੱਬਤ ਹੈ, ਤਨਹਾਈ ਹੈ, ਮਾਂ ਦੀ ਯਾਦ ਹੈ, ਸ਼ਹਿਰ ਹੈ, ਪਿੰਡ ਹੈ ਅਤੇ ਇਨਸਾਨ ਦੇ ਅੰਦਰ ਚਲਦੀ ਇੱਕ ਖਾਮੋਸ਼ ਗੱਲਬਾਤ ਵੀ ਹੈ। ਉਹਨਾਂ ਦੀ ਮਸ਼ਹੂਰ ਗਜ਼ਲ, ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ, ਇਸੇ ਅਧੂਰੇ ਪਰ ਸੱਚੀ ਜ਼ਿੰਦਗੀ ਦੀ ਗੱਲ ਕਰਦੀ ਹੈ।

ਲਿਖਿਆ ਬਹੁਤ ਕੁਝ, ਪਰ ਉਹਨਾਂ ਦੇ ਸ਼ਬਦਾਂ ਵਿੱਚ ਇੱਕ ਗੱਲ ਹਮੇਸ਼ਾ ਰਹੀ, ਇਨਸਾਨ ਨੂੰ ਇਨਸਾਨ ਦੇ ਨਾਲ ਜੋੜਨ ਦੀ ਕੋਸ਼ਿਸ਼। 1998 ਨੂੰ ਉਹਨਾਂ ਨੂੰ ਖੋਇਆ ਹੋਇਆ ਸਾ ਕੁਝ, ਇਸ ਦੇ ਲਈ ਸਾਹਿਤਕ ਅਕਾਦਮਿਕ ਪੁਰਸਕਾਰ ਮਿਲਿਆ ਅਤੇ 2013 ਦੇ ਵਿੱਚ ਪਦਮ ਸ਼੍ਰੀ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਹਨਾਂ ਦੀ ਲੰਬੀ ਸਾਹਿਤਕ ਯਾਤਰਾ ਦੀ ਇੱਕ ਵੱਡੀ ਪਛਾਣ ਹੈ। ਅਤੇ ਹਾਂ, ਗੱਲਾਂ ਬਾਤਾਂ ਬਸ ਹੁਣ ਇੱਥੇ ਤੱਕ ਹੀ। ਕਈ ਵਾਰ ਨਾ ਸਾਨੂੰ ਲੱਗਦਾ ਹੈ ਕਿ ਸ਼ਾਇਰੀ ਸਿਰਫ ਕਿਤਾਬਾਂ ਵਿੱਚ ਹੁੰਦੀ ਹੈ, ਪੜ੍ਹਨੇ ਦਾ ਫਾਲ ਸੀ। ਇਹਨਾਂ ਨੂੰ ਪੜ੍ਹਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਸ਼ਾਇਰੀ ਤਾਂ ਸਾਡੇ ਆਲੇ ਦੁਆਲੇ ਦੇ ਵਿੱਚ ਹੈ। ਸਵੇਰ ਦੀ ਪਹਿਲੀ ਕਿਰਨ ਦੇ ਵਿੱਚ, ਚਾਹ ਦੀ ਪਿਆਲੀ ਦੇ ਵਿੱਚ, ਕਿਸੇ ਆਪਣੇ ਦੀ ਉਡੀਕ ਦੇ ਵਿੱਚ ਅਤੇ ਕਿਸੇ ਪੁਰਾਣੀ ਯਾਦ ਦੇ ਵਿੱਚ। ਅਤੇ ਕਈ ਵਾਰ ਉਸ ਖਾਮੋਸ਼ੀ ਵਿੱਚ ਜਿੱਥੇ ਕਹਿਣ ਲਈ ਬਹੁਤ ਕੁਝ ਹੁੰਦਾ ਹੈ, ਪਰ ਉੱਥੇ ਵੱਡੀਆਂ ਗੱਲਾਂ ਨੂੰ ਛੋਟੇ ਜਿਹੇ ਸ਼ਬਦਾਂ ਵਿੱਚ ਕਹਿ ਕੇ ਜਾਂਦੇ ਨੇ ਨਿਦਾ ਫਾਲਸੀ। ਜੀ ਹਾਂ, ਨਿਦਾ ਫਾਲਸੀ, ਇਹਨਾਂ ਦੀ ਕਲਮ ਇਸ਼ਕ ਦੀ ਗੱਲ ਕਰਦੀ ਹੈ, ਪਰ ਨਾਲ ਹੀ ਨਾਲ ਇਨਸਾਨੀਅਤ ਦੀ ਵੀ ਗੱਲ ਕਰਦੀ ਹੈ। ਉਹਨਾਂ ਦੀਆਂ ਰਚਨਾਵਾਂ ਇੱਕ ਐਸੀ ਦੁਨੀਆ ਦੀ ਤਾਂਘ ਮਿਲਦੀ ਹੈ ਜਿੱਥੇ ਇਨਸਾਨਾਂ ਲਈ ਰੋਸ਼ਨੀ ਹੈ, ਰੋਟੀ ਵੀ ਹੈ, ਪਿਆਰ ਵੀ ਹੈ ਅਤੇ ਆਪਣਾਪਨ ਵੀ ਹੈ। ਅਤੇ ਹਾਂ, ਇਹ ਗੀਤ ਬਣ ਗਏ, ਇਹ ਗਜ਼ਲਾਂ ਬਣ ਗਈਆਂ ਅਤੇ ਜ਼ਿੰਦਗੀ ਦਾ ਸਾਰਾ ਫਲਸਫਾ ਬਣ ਗਈਆਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ।

ਗਾਤਾ ਰਹੇ ਮੇਰਾ ਦਿਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਫਿਲਮੀ ਗੀਤਕਾਰ ਨਿਦਾ ਫਜ਼ਲੀ ਸਾਹਿਬ ਹੋਣਾ ਦੇ ਗੀਤ ਸੁਣੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9:30 ਹੋਏ ਨੇ। ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਚ ਆਓ ਹੁਣ ਸੁਣਦੇ ਹਾਂ ਵਿਦੁਸ਼ੀ ਕਿਸ਼ੋਰੀ ਅਮੋਨਕਰ ਹੋਣਾ ਦਾ ਸ਼ਾਸਤਰੀ ਗਾਇਨ ਰਾਗ ਅਲਹ ਬਿਲਾਵਲ।

0: जो कहानियाँ हम सुनते आए देखते आए अब वही वैसी ही कहानी सुनाएगा डिजिटल।
1: डाउनलोड वेव्स ओटीटी ऐप नाउ एंड वॉच फॉर फ्री।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
3: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਯਸ਼ੋ ਭੂਮੀ ਵਿਖੇ 10ਵੀਂ ਇੰਡੀਅਨ ਮੋਬਾਈਲ ਕਾਂਗਰਸ ਦਾ ਉਦਘਾਟਨ ਕਰਨਗੇ। GST ਕੌਂਸਲ ਦੀ 57ਵੀਂ ਮੀਟਿੰਗ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਵੇਗੀ। ਉੱਘੇ ਫਿਲਮੀ ਅਦਾਕਾਰ ਨਾਨਾ ਪਾਟੇਕਰ ਦਾ ਸਵੇਰੇ 75 ਸਾਲਾਂ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਹੈ। ਅੱਜ ਭਾਰਤੀ ਹਵਾਈ ਸੈਨਾ ਦਿਵਸ ਮਨਾਇਆ ਜਾ ਰਿਹਾ ਹੈ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਵਿੱਚ ਪਿਆਜ਼ ਦੀ ਉਪਲਬਧਤਾ ਵਿੱਚ ਸੁਧਾਰ ਹੋਇਆ ਹੈ ਅਤੇ ਕੀਮਤਾਂ ਘੱਟ ਰਹਿਣੀਆਂ ਨੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ

0: ਪਿੰਡ ਬੜਵਾਲ ਵਿੱਚ 47 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 3 ਗੈਰ ਕਾਨੂੰਨੀ ਹਥਿਆਰ ਸਪਲਾਈ ਨੈਟਵਰਕਰਾਂ ਦਾ ਪਰਦਾਫਾਸ਼ ਕਰਦਿਆਂ 1 ਨਾਬਾਲਿਗ ਸਮੇਤ 8 ਮੁਲਜ਼ਮਾਂ ਨੂੰ 15 ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਗੈਂਗਸਟਰਾਂ ਨੇ ਵਾਰ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਕੱਲ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਨਾਲ ਜੁੜੇ ਅਤੇ ਮੈਪ ਕੀਤੇ ਟਿਕਾਣਿਆਂ ਤੇ 563 ਛਾਪੇ ਮਾਰੇ, ਜਿਸ ਨਾਲ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 76,820 ਹੋ ਗਈ ਹੈ। ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਹੁਣ ਤੱਕ 8.50 ਲੱਖ ਮੈਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ ਵੱਖ ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋਂ 7.50 ਲੱਖ ਮੈਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮੁਨੀਸ਼ ਸ਼ਾਹ ਅਤੇ ਦੀਆ ਚਿਤਾਲੇ ਦੀ ਭਾਰਤੀ ਜੋੜੀ ਨੇ ਚਾਈਨਾ ਗ੍ਰੈਂਡ ਮੈਸ਼ ਟੇਬਲ ਟੈਨਿਸ ਟੂਰਨਾਮੈਂਟ ਦੇ ਮਿਕਸਡ ਫਾਈਨਲ ਸੈਮੀਫਾਈਨਲ ਦੇ ਵਿੱਚ ਆਪਣੀ ਜਗ੍ਹਾ ਪੱਕੀ ਕਰ ਰਹੀ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ, ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ, ਖਿਡਾਰੀਆਂ ਦਾ ਜਨੂੰਨ, ਮੈਦਾਨਾਂ ਦਾ ਰੋਮਾਂਚ, ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਸਿਰਫ ਆਕਾਸ਼ਵਾਣੀ ਜਲੰਧਰ ਤੇ।
2: ਤਾਂ ਸ਼ੁਰੂ ਕਰੀਏ ਇਨਵੈਸਟਮੈਂਟ ਦਾ ਸਬਕ।

0: ਤੇ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਮਿਲਣ ਦੇ ਲਈ, ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਅਤੇ ਨਾਲ ਹੀ ਨਾਲ ਆਪਣੀ ਫਰਮਾਇਸ਼ ਪੁਗਵਾਉਣ ਦੇ ਲਈ ਪਹੁੰਚ ਗਏ ਨੇ ਸਾਡੇ ਅੱਜ ਦੇ ਪਹਿਲੇ ਕਾਲਰ। ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਬਿਲਕੁਲ ਜੀ, ਲੱਗ ਗਿਆ ਤੇ ਦੱਸੋ ਜੀ, ਗੀਤ ਕਿਹੜਾ ਹੁਣ ਲੱਗੇ?
2: ਗੀਤ ਭੈਣ ਜੀ, ਫਿਲਮ ਸੁਣਨੀ ਮਾਹੀਵਾਲ ਦਾ ਗੀਤ ਹੈ ਜੀ। ਬਿਲਕੁਲ ਜੀ, ਬਹੁਤ ਹੀ ਖੂਬਸੂਰਤ ਗੀਤ ਤੇ ਇਹੀ ਗੀਤ ਸੁਣ ਰਹੇ ਹਾਂ ਜੀ ਫੋਨ ਕਰਨ ਦੇ ਲਈ, ਸ਼ੁਕਰੀਆ।
1: ਸਤਿ ਸ਼੍ਰ

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, FM ਬੈਂਡ 100.9 ਮੈਗਾਹਰਟਸ ਤੇ ਆਕਾਸ਼ਵਾਣੀ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਗੀਤ ਅਤੇ ਲਓ ਜੀ ਅਗਲਾ ਗੀਤ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਤਾਲ ਫਿਲਮ ਦੇ ਵਿੱਚੋਂ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਸੁਣ ਰਹੇ ਹੋ ਕੁਝ ਗੀਤ, ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਰਿਫਿਊਜੀ ਫਿਲਮ ਦੇ ਵਿੱਚੋਂ।

ਹੁਣ ਤੁਸੀਂ ਸੁਣ ਰਹੇ ਸੀ ਨਵੀਂ ਦਿੱਲੀ ਤੋਂ ਯਸ਼ੋਭੂਮੀ ਤੋਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 10ਵੇਂ ਇੰਡੀਆ ਮੋਬਾਈਲ ਕਾਂਗਰਸ ਦੇ ਉਦਘਾਟਨ ਸਮਾਰੋਹ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਪ੍ਰੋਗਰਾਮ ਧਮਕ ਜਲੰਧਰ ਪੈਂਦੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਪਹਿਲੀ ਫਰਮਾਇਸ਼ ਵੱਲ ਵੱਧਦੇ ਹਾਂ ਜੀ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਰਿੰਦਰ ਸਿੰਘ ਜੋੜਾ ਸਿਟੀ ਦੀਵਾਨਾ ਤੇ ਗੁਰਵੰਤ ਸਿੰਘ ਜੋੜਾ ਹੋਣਾ ਨੇ। ਪਿੰਡ ਸ਼ਾਹਪੁਰ ਮਹਿਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ, ਪਾਹੁਲਜੋਤ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ, ਹਰਪ੍ਰੀਤ, ਗਗਨਦੀਪ ਸਿੰਘ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪਿੰਡ ਵੜਿੰਗਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਵਕੀਲ ਸਿੰਘ ਚਹਿਲ, ਪਿੰਡ ਸੰਤਪੁਰਾ ਰਾਜਸਥਾਨ ਤੋਂ ਟੇਕ ਸਿੰਘ ਸਿੱਧੂ, ਪਿੰਡ ਲੈਪੋ ਗੈਰੀ ਤੋਂ ਗੁਰਮੀਤ ਸਿੰਘ, ਪਿੰਡ ਬਜੀਤਪੁਰ ਤੋਂ ਭੋਲਾ ਤੇ ਬਲਜੀਤ ਸਿੰਘ। ਪਿੰਡ ਥਾਣਾ ਬਠਿੰਡਾ ਤੋਂ ਫਰਮਾਇਸ਼ ਭੇਜ ਰਹੇ ਨੇ ਜੀ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਤੇ ਗੀਤਾ। ਦੰਤਰੇਗੀ ਪਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ, ਪੁਸ਼ਪੇਂਦਰਮਣੀ ਤੇ ਨੋਖੇ ਲਾਲ ਵਰਮਾ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪਿੰਡ ਸਾਬੂਆਣਾ ਫਾਜ਼ਿਲਕਾ ਤੋਂ ਕਰਨ ਕੰਬੋਜ, ਚਰਨ, ਰਿਆਂਸ਼, ਮਾਨਵ, ਅਨੁਰੀਤ ਤੇ ਪ੍ਰੀਸ਼ ਕੰਬੋਜ। ਜ਼ਿਲ੍ਹਾ ਰੋਪੜ ਪਿੰਡ ਪੱਕੂ ਮਾਜਰਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਸੁਰਿੰਦਰ ਸਿੰਘ, ਕੁਲਵੰਤ, ਸੁਖਜੋਤ, ਭੁਪਿੰਦਰ, ਮਨਜੋਤ ਕੌਰ। ਪਿੰਡ ਅਲੂਣਾ ਮਿਆਣਾ ਤੋਂ ਤਹਿਸੀਲ ਪਾਇਲ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਅਵਤਾਰ ਸਿੰਘ, ਜਾਬਰਜੰਗ ਸਿੰਘ ਚੀਮਾ, ਮਹਿਤਵੀਰ ਸਿੰਘ ਰਾਏਪੁਰ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਆਹੋ ਸੁਣਦੇ ਨਾ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀ ਆਵਾਜ਼ ਵਿੱਚ ਇਹ ਗੀਤ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਤੀ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਗਿਆ ਜੀ ਛੋਟੇ ਜਿਹੇ ਅੰਤਰਾਲ ਦਾ, ਸੋ ਮੁੜ ਵਾਪਿਸ ਆਉਂਦੇ ਹਾਂ ਇਸ ਅੰਤਰਾਲ ਤੋਂ ਬਾਅਦ।
1: ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਜਿਹੜੀ ਖਰੀਦ ਹੈ ਉਹ 1 ਅਕਤੂਬਰ ਤੋਂ

0: ਸਰਦਾਰ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
3: ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਝੋਨੇ ਦੀ ਜਿਹੜੀ ਖਰੀਦ ਹੈ ਉਹ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ।

0: ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਬਿਲਕੁਲ ਜੀ, ਧਮਕਾਂ ਪੈ ਰਹੀਆਂ ਨੇ ਤੇ ਵਧਦਿਆਂ ਜੀ ਅਗਲੀ ਫਰਮਾਇਸ਼ ਵੱਲ। ਬੇਅੰਤ ਸਿੰਘ ਬੱਸ ਸਟੈਂਡ ਜਲਾਲਦੀਵਾਲ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਪਿੰਡ ਇਸਲਾਮਵਾਲਾ ਡਿਸਟ੍ਰਿਕਟ ਫਾਜ਼ਿਲਕਾ ਤੋਂ ਸੋਮਨਾਥ ਰੱਥੀ, ਓਮ ਪ੍ਰਕਾਸ਼, ਸ਼ਗੁਨ, ਲਵਕੁਸ਼, ਛਤਰਪਾਲ ਸਿੰਘ, ਰਜਿੰਦਰ ਸਿੰਘ, ਬਾਬੂ ਸਿੰਘ, ਕਾਕਾ ਪੱਟੀ, ਕਮਾਲਵਾਲਾ ਤੋਂ ਗੁਰਮੀਤ ਸਿੰਘ ਵਿਰਕ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਢਾਣੀ ਲਾਲ ਖਾਨ ਨੋਹਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਜਾਵੇਦ ਖਾਨ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ, ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਸੋਨੂ ਭਾਟੀਆ, ਤਮੰਨਾ ਭਾਟੀਆ, ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਜਮਸ਼ੇਦਪੁਰ ਤੋਂ। ਮੇਨ ਬਾਜ਼ਾਰ ਮੰਡੀ ਲਾਦੁਗਾ ਤੋਂ ਅਨਮੋਲ ਚਾਵਲਾ, ਦੀਪਿਕਾ, ਕਿਰਨਾ ਚਾਵਲਾ ਤੇ ਇਹਨਾਂ ਦਾ ਪੂਰਾ ਹੀ ਚਾਵਲਾ ਪਰਿਵਾਰ, ਜੀ ਆਰ ਪੌਲ ਤੇ ਇਹਨਾਂ ਦਾ ਪੂਰਾ ਹੀ ਪੌਲ ਪਰਿਵਾਰ, ਸਰਾਭਾ ਨਗਰ ਜਲੰਧਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਮੇਨ ਬਾਜ਼ਾਰ ਮੰਡੀ ਲਾਦੁਗਾ ਤੋਂ ਵਰਿੰਦ ਕਾਲਰਾ, ਰੇਖਾ, ਪਰੀਕਸ਼ਿਤ, ਪ੍ਰਾਚੀ ਤੇ ਇਹਨਾਂ ਦਾ ਪੂਰਾ ਹੀ ਕਾਲਰਾ ਪਰਿਵਾਰ, ਪਿੰਡ ਪੁਰੋਵਾਲ ਗੁਰਦਾਸਪੁਰ ਤੋਂ ਫਰਮਾਇਸ਼ ਭੇਜ ਰਹੇ ਨੇ ਜੀ ਪਵਨ, ਡਾਕਟਰ ਕਮਾਲ, ਲਖਨਪਾਲ, ਗੋਪੀ, ਲਵ, ਗੋਵਿੰਦਾ, ਵਿਨੋਦ, ਵਿਜੇ, ਕੁੱਕੂ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ, ਇਸ਼ਾਨ ਤੇ ਪੂਜਾ ਪਰਿਹਾਰ, ਮਨਦੀਪ ਸਿੰਘ ਦੀਪਾ ਬੱਸ ਸਟੈਂਡ ਜਲਾਲਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ ਫਰਮਾਇਸ਼ ਭੇਜ ਰਹੇ ਨੇ। ਪਿੰਡ ਬਣਵੰਤਾ ਹਨਵੰਤਾ ਫਾਜ਼ਿਲਕਾ ਤੋਂ ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸ਼ਿਕਾ, ਵਿਦਿਆ ਦੇਵੀ ਤੇ ਇਹਨਾਂ ਦਾ ਪੂਰਾ ਹੀ ਮਾਇਲ ਪਰਿਵਾਰ। ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੰਪਲ, ਅਮਨਜੋਤ ਬਿਦਰ, ਪਰਮਜੀਤ ਸਿੰਘ ਪੂਰਬਾ, ਹੀਰਾਬਾਗ ਜਗਰਾਉਂ ਤੋਂ ਜਗਦੀਸ਼ ਪਾਲ ਮਹਿਤਾ, ਲੀਲਾਵਤੀ, ਹਰਦੀਪ ਪਾਲ, ਅੰਜੂ ਬਾਲਾ, ਪਾਰੂਸ਼ੀ ਮਹਿਤਾ ਤੇ ਦੀਪਾਂਸ਼ੂ ਮਹਿਤਾ। ਨਾਚੁਨ ਰੋਡ ਸੰਜੇ ਕਲੋਨੀ ਖੰਡਵਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਅਬਦੁਲ ਗਫਾਰ, ਡਾਬਰ ਖੁਸ਼ਨਸੀਬ, ਅਬਦੁਲ ਹੱਕ ਡਾਬਰ, ਜਿਆਉਲ ਹੱਕ ਡਾਬਰ ਤੇ ਮੁਹੰਮਦ ਉਮਰ ਡਾਬਰ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਸਮਾਈਲ ਹਸਮੁਖ ਲਾਲ, ਸੰਜੀਵ, ਸੁਨੀਤਾ ਬੰਟੀ, ਆਰਜ਼ੂ ਮਹਿਕ ਤੇ ਇਹਨਾਂ ਦਾ ਪੂਰਾ ਹੀ ਖੁਸ਼ਦਿਲ ਪਰਿਵਾਰ। ਪਿੰਡ ਕੁਮਾਰਹੇੜਾ ਸਹਾਰਨਪੁਰ ਤੋਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ ਅਦੀਬ, ਨਾਜ਼ੀਆ, ਆਫੀਆ, ਇਬਰਾਹਿਮ ਸੱਦਾਮ। ਮੇਨ ਬਾਜ਼ਾਰ ਸ਼ੇਰਪੁਰ ਤੋਂ ਕਮਲਜੀਤ ਕੌਰ, ਅਜੀਤ ਕੌਰ, ਅਮਨਦੀਪ ਕੌਰ। ਮਜਨੂੰ ਕਟਿੱਲਾ ਤੋਂ ਕਮਲ ਬਲੂਜਾ, ਮਧੂ ਬਲੂਜਾ, ਸਾਗਰ ਬਲੂਜਾ, ਉਮੰਗ, ਆਕਾਂਕਸ਼ਾ, ਗੁੜੀਆ, ਮਾਹੀ ਮਲਿਕ, ਇਸ਼ਿਤਾ ਅਰੋੜਾ। ਪਿੰਡ ਖਾਰੀਆ ਟਾਣੀ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਸਤਬੀਰ ਸਿੰਘ ਬਿਜਾਰਨੀਆ, ਦੇਵਿੰਦਰ, ਰਾਜਪਾਲ, ਅਭਿਸ਼ੇਕ, ਯੋਗੇਸ਼, ਪੂਜਾ, ਆਰਜੂ, ਨਵਿਆ ਬਿਜਾਰਨੀਆ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਕਪੂਰ ਸ਼ਾਹ ਖੁੰਮਨ ਤੋਂ ਜ਼ਿਲ੍ਹਾ

ਫਾਜ਼ਿਲਕਾ ਤੋਂ ਫਰਮਾਇਸ਼ ਭੇਜ ਰਹੇ ਨੇ ਜੀ ਬਲਤੇਜ, ਨਵਜੋਤ, ਹਰਮਨ, ਹੈਰੀ ਤੇ ਹੈਪੀ। ਪਿੰਡ ਫੁੱਲੋ ਮਿੱਠੀ ਬਠਿੰਡਾ ਤੋਂ ਹਰਜਸ ਸਿੰਘ ਢਿੱਲੋਂ, ਦੀਪਿੰਦਰ ਸਿੰਘ, ਗੁਰਵਾਰਿਸ ਸਿੰਘ, ਭੋਲਾ ਸਿੰਘ, ਬਲਕੌਰ ਸਿੰਘ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਝੱਜਰ ਹਰਿਆਣਾ ਤੋਂ ਬਿੱਟੂ ਪਾਟੀਆ, ਰੀਟਾ ਪਾਟੀਆ, ਰਜਤ ਪਾਟੀਆ ਤੇ ਮਯੰਕ ਪਾਟੀਆ। ਆਹ ਹੁਣ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਤੇ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇਹ ਗੀਤ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਕਮਕ ਜਲੰਧਰ ਪੈਂਤੀ। ਪ੍ਰੋਗਰਾਮ ਚ ਅਗਲੇ ਗੀਤ ਨੂੰ ਸੁਣਨ ਲਈ ਸਾਨੂੰ ਜਿਹੜੀ ਫਰਮਾਇਸ਼ ਭੇਜੀ ਹੈ ਭੇਜਣ ਵਾਲੇ ਨੇ ਬਾਗਪਤ ਉੱਤਰ ਪ੍ਰਦੇਸ਼ ਤੋਂ ਸੰਜੇ ਟਿੰਗੀਆ, ਨਮਨ ਟਿੰਗੀਆ ਤੇ ਅਪਾਰ ਟਿੰਗੀਆ। ਦੰਤਰੇਗੀ ਤੋਂ ਭਾਗਵਤ ਵਰਮਾ, ਸ਼ਾਂਤੀ ਦੇਵੀ, ਲੀਲਾਵਤੀ, ਵਿਨੀਤਾ ਵਰਮਾ ਤੇ ਰੁਦਰ ਵਰਮਾ। ਮਲੋਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸ਼ਾਇਨਾ, ਮਾਸਟਰ ਨਿਵਾਨ ਸ਼ਰਮਾ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਨਿਊ ਗੁਰੂ ਰਾਮਦਾਸ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਦਾਸ ਅੰਗੁਰਾਨਾ, ਸੱਤਿਆ ਦੇਵੀ ਵਿਆਨਾ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਬੀੜ ਸ਼ਹਿਰ ਮਹਾਰਾਸ਼ਟਰ ਤੋਂ ਨੰਦ ਕਿਸ਼ੋਰ ਕਟੇ, ਸੰਗੀਤਾ, ਸਾਕਸ਼ੀ, ਅੰਜਲੀ, ਬਾਲਾ ਸਾਹਿਬ, ਜੈ ਸ਼੍ਰੀ ਮਹੇਤਰੇ, ਰਾਮ ਨਿਵਾਸ ਅਗਰਵਾਲ, ਧਨੰਜੈ ਟਵੂਲ ਤੇ ਪੀ ਬੀ ਕੁਲਥੇ। ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਤੁਰਥ, ਅਰਨਵ, ਲਾਜਵੰਤੀ, ਅਨੀਤਾ ਰਾਣੀ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਹਰਜੀਤ ਕੈਂਤ ਮੌਜੀ ਕਲੋਨੀ ਡਾਬਾ ਲੁਧਿਆਣਾ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਪਿੰਡ ਤੇ ਡਾਕਖਾਨਾ ਟੋਰੋਵਾਲ, ਤਹਿਸੀਲ ਬਲਾਚੌਰ, ਜ਼ਿਲ੍ਹਾ ਨਵਾਂਸ਼ਹਿਰ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਗਗਨਦੀਪ ਥਾਂਦੀ, ਤ੍ਰਿਪਤਾ ਕੁਮਾਰੀ, ਡਾਕਟਰ ਪ੍ਰਿਯੰਕਾ, ਡਾਕਟਰ ਪ੍ਰਸ਼ਾਂਤ, ਡਾਕਟਰ ਪ੍ਰਿਯਮ ਤੇ ਪਾਮਿਕਾ ਵਾਣੀ ਥਾਂਦੀ ਹੋਣਾ ਨੇ। ਜ਼ਿਲ੍ਹਾ ਮੁਰਾਦਾਬਾਦ ਪਿੰਡ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ ਫਰਮਾਇਸ਼ ਭੇਜ ਰਹੇ ਨੇ ਜੀ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਨਵੀ, ਤਨਵੀ, ਲਕਸ਼ਯ ਸੋਨੀ, ਮੋਹਨੀ, ਰਿਤਿਕ ਤੇ ਬਲਵੀਰ ਸਿੰਘ। ਵੜਿੰਗਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ, ਅਮਰੀਕ ਸਿੰਘ ਜਲਾਨ। ਜ਼ਿਲ੍ਹਾ ਸੰਗਰੂਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਤੇ ਪਰਮਜੀਤ ਪੂਰਬਾ। ਪੂਜਾ ਦਿਲੀਪ ਕਾਲੀਦਾਸ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਛਪਰੀ ਤੋਂ। ਨਵੀਂ ਬਸਤੀ ਗੰਜੂਨਵਾਲਾ ਤੋਂ ਮੁਹੰਮਦ ਯਾਸੀਨ ਹਾਸ਼ਮੀ, ਨਾਜ਼ਮਾ ਬੇਗਮ ਹਾਸ਼ਮੀ, ਮੁਹੰਮਦ ਤੌਫੀ ਹਾਸ਼ਮੀ, ਮੁਹੰਮਦ ਤੈਮੂਰ ਹਾਸ਼ਮੀ ਤੇ ਮੁਹੰਮਦ ਕਲੀਮ ਅੰਸਾਰੀ। ਵੀਨਾ ਮਸਕੀਨ, ਤੁਲਸੀ, ਆਸ਼ੀਸ਼, ਚੈਤਨਯ ਮਸਕੀਨ, ਮੇਘਾ, ਡੱਬੂ ਸਮਰਾਟ, ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ ਰਿਧਾਨ ਖੁਰਾਨਾ, ਇਹ ਸਾਨੂੰ ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਫਰਮਾਇਸ਼ ਭੇਜ ਰਹੇ ਨੇ ਜੀ। ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੇਸਟਰੋ, ਰੋਜ਼ੀ ਪਰਲ ਤੇ ਵਿਲਿਸ ਡਿਕੇਸਟਰੋ। ਅਨਾਰਕਲੀ ਬਾਜ਼ਾਰ ਜਗਰਾਉਣ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਗਾਵਿਆ, ਸੁੱਚਾ ਸਿੰਘ ਪਾਠਕ। ਜਲਾਲ ਦੀਵਾਲ ਤੋਂ ਸੁਰਿੰਦਰ, ਖੁਸ਼ਬੂ ਤੇ ਮੀਨਾ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਪ੍ਰੋਗਰਾਮ ਚ ਮਨਮੋਹਨ ਵਾਰਿਸ ਦੀ ਆਵਾਜ਼ ਵਿਚ ਗੀਤ ਸੁਣਨ ਲਈ ਸਾਨੂੰ ਫਰਮਾਇਸ਼ ਭੇਜੀ ਹੈ ਜੀ ਪਿੰਡ ਤੇ ਡਾਕਖਾਨਾ ਖੂਈਆਂ ਸਰਵਰ ਤੋਂ ਰਮੇਸ਼ ਚਾਵਲਾ, ਹੇਜ਼ਲ, ਆਸਥਾ, ਸੰਤੋਸ਼ ਚਾਵਲਾ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼, ਆਸਥਾ, ਮੋਹਿਤ ਮੱਕੜ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਤਪਾ ਮੰਡੀ ਤੋਂ ਕਿਰਰ ਹਾਂਸ, ਦਲਜੀਤ ਸਿੰਘ ਤੇ ਚਰਨਵੀਰ ਸਿੰਘ। ਬਾਗਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ, ਤੇਗ ਫਤਿਹ ਸਿੰਘ, ਜਸਗੁਣ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਬੁਰਜ ਮਾਨਸਾ ਤੋਂ ਰਾਮ ਸਿੰਘ ਤੱਗੜ,

0: नमस्कार।
1: प्रोग्राम वस्ते वेड़े लैके अर्चना हाजिर
0: ते गगन भी हाजिर है जी। प्रोग्राम वस्ते वेड़े विच की हाल है जी तुहाडा?
1: बे हाल चाल ठीक ने। तुहानू मिलिया अपनी सारी सवानिया नाल स्रोतिया नाल रूबरू हो रहे हैं, तो इस तो बाद होर इंसान नू की ही चाहिए।
0: बिल्कुल जी, असीं एक दूजे नू मिल भी लैने और खास दिन भी मना लैने रल मिल के। जिवें अज बड़ा खास दिन है जी, वर्ल्ड साइट डे, ते नाल नाल एयरफोर्स डे भी है जी अज।
1: ਵੀ ਜਦੋਂ ਤੁਸੀਂ ਵਰਲਡ ਸਾਈਟ ਡੇ ਦੀ ਗੱਲ ਕੀਤੀ ਨਾ ਗਗਨ, ਉਹਦੇ ਵਿੱਚ ਇੱਕ ਖਾਸ ਗੱਲ ਹੈ ਨਾ, ਆਪਣੀਆਂ ਅੱਖਾਂ ਨੂੰ ਅਸੀਂ ਸਾਰੇ ਬਹੁਤ ਪਿਆਰ ਕਰਦੇ ਹਾਂ, ਕਿਉਂਕਿ ਸਾਨੂੰ ਇਹ ਦੁਨੀਆ ਦੇਖਣ ਦਾ ਮੌਕਾ ਜੋ ਮਿਲਦਾ ਹੈ ਨਾ ਅੱਖਾਂ ਦੇ ਨਾਲ। ਜਦੋਂ ਅਸੀਂ ਥੀਮ ਦੀ ਗੱਲ ਕਰਦੇ ਹਾਂ ਨਾ ਹਰ ਵਰੇ, ਤਾਂ ਇਸ ਵਰੇ ਦਾ ਥੀਮ ਹੈ ਲਵ ਯੋਰ ਆਈਜ਼, ਆਪਣੀਆਂ ਅੱਖਾਂ ਨੂੰ ਪਿਆਰ ਕਰੋ। ਭਈ ਆਪਣੀਆਂ ਅੱਖਾਂ ਨੂੰ ਪਿਆਰ ਗਗਨ ਕਿੱਦਾਂ ਕਰ ਸਕਦੇ ਹਾਂ?
0: ਅਸੀਂ ਆਪਣੀ ਅੱਖਾਂ ਦਾ ਧਿਆਨ ਰੱਖ ਕੇ
1: ਜੀ
0: ਛੋਟੀ ਛੋਟੀਆਂ ਸਾਵਧਾਨੀਆਂ ਅਸੀਂ ਆਪ ਵੀ ਵਰਤਣੀਆਂ ਤੇ ਘਰ ਵਿੱਚ ਬਜ਼ੁਰਗਾਂ ਤੇ ਬੱਚਿਆਂ ਨੂੰ ਵੀ ਸਮਝਾਉਣਾ, ਜਿਵੇਂ ਖਾਸ ਕਰਕੇ ਟੀਵੀ ਤੇ ਮੋਬਾਈਲ ਦਾ ਪਰਹੇਜ਼ ਰੱਖਣਾ। ਜੇ ਬਜ਼ੁਰਗਾਂ ਨੂੰ ਵੀ ਕਿਹਾ ਜਾਏ, ਅੱਜ ਕੱਲ੍ਹ ਉਹ ਵੀ ਬਹੁਤ ਮੋਬਾਈਲ ਚਲਾਉਂਦੇ ਨੇ, ਤੇ ਉਹਨਾਂ ਨੂੰ ਕਹੋ ਕਿ ਆਪਣੀਆਂ ਸਪੈਕਸ ਲਗਾ ਕੇ

0: का पहल। और जानकारी ले सभी इन्वेस्टर वेबसाइट पे विजिट करो या सभी साथी ऐप डाउनलोड करो।
1: ਬਈ ਗਗਨ ਕਹਿੰਦੇ ਨੇ ਅੱਖਾਂ ਗਈਆਂ ਤੇ ਜਹਾਨ ਗਿਆ। ਜਦੋਂ ਅੱਖਾਂ ਤੋਂ ਅਸੀਂ ਦੇਖ ਨਹੀਂ ਪਾਉਂਦੇ ਜਾਂ ਕਲੀਅਰ ਨਹੀਂ ਦੇਖ ਪਾਉਂਦੇ ਤੇ ਮਨ ਨਾ ਬੜਾ ਬੇਚੈਨ ਜਿਹਾ ਰਹਿਣ ਲੱਗ ਜਾਂਦਾ। ਤੇ ਰੇਡੀਓ ਡਾਕਟਰ ਦੇ ਤਹਿਤ ਅਸੀਂ ਇੱਕ ਖਾਸ ਇਸ ਤਰ੍ਹਾਂ ਦਾ ਹੀ ਸਿਲਸਿਲਾ ਇੱਕ ਰਿਕਾਰਡਿੰਗ ਲੈ ਕੇ ਹਾਜ਼ਰ ਹੋਏ ਹਾਂ। ਬੱਚਿਆਂ ਤੇ ਬਜ਼ੁਰਗਾਂ ਦੀਆਂ ਅੱਖਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਇਲਾਜ ਤੇ ਸਾਨੂੰ ਜਾਣਕਾਰੀ ਦੇ ਰਹੇ ਨੇ ਡਾਕਟਰ ਦਮਨਜੋਤ ਟਿੰਗਰਾ ਜੀ
2: ਤੇ ਉਹਨਾਂ ਜਾਣਕਾਰੀ ਅਸੀਂ ਮਿਲ ਕੇ ਸਭ ਲਵਾਂਗੇ।
3: ਕਹਿੰਦੇ ਨੇ ਕਿ ਅੱਖਾਂ ਦੇ ਨਾਲ ਹੀ ਜਹਾਨ ਹੁੰਦਾ ਹੈ। ਅੱਖਾਂ ਦੇ ਜ਼ਰੀਏ ਹੀ ਅਸੀਂ ਇਸ ਖੂਬਸੂਰਤ ਜ਼ਿੰਦਗੀ ਨੂੰ, ਇਸ ਦੁਨੀਆ ਨੂੰ ਦੇਖ ਪਾਉਂਦੇ ਹਾਂ। ਇਸੇ ਲਈ ਦ੍ਰਿਸ਼ਟੀ ਨੂੰ ਬਚਾਉਣ ਦੇ ਲਈ ਹਰ ਸਾਲ 8 ਅਕਤੂਬਰ ਨੂੰ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਜਾਂਦਾ ਹੈ। ਅੱਜ ਅਸੀਂ ਇਸੇ ਵਿਸ਼ੇ ਸੰਬੰਧੀ ਗੱਲਬਾਤ ਵਿਸਥਾਰ ਸਹਿਤ ਕਰਨੀ ਹੈ। ਸਾਡੇ ਨਾਲ ਡਾਕਟਰ ਦਮਨਜੋਤ ਟਿੰਗਰਾ ਮੌਜੂਦ ਨੇ, ਜੋ ਕਿ ਆਈ ਸਪੈਸ਼ਲਿਸਟ ਨੇ। ਡਾਕਟਰ ਦਮਨਜੋਤ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
4: ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ।
3: ਵਿਸ਼ਵ ਦ੍ਰਿਸ਼ਟੀ ਦਿਵਸ, ਜੋ ਕਿ 8 ਅਕਤੂਬਰ ਨੂੰ ਮਨਾਇਆ ਜਾਂਦਾ ਹੈ, ਵਿਸ਼ਵ ਦ੍ਰਿਸ਼ਟੀ ਦਿਵਸ ਨੂੰ ਮਨਾਉਣ ਦਾ ਮਕਸਦ ਕੀ ਹੈ?
4: ਜਿਹੜਾ ਵਿਸ਼ਵ ਦ੍ਰਿਸ਼ਟੀ ਦਿਵਸ ਹੈਗਾ, ਇਹ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾਂਦਾ ਹੈ
3: ਜੀ,
4: ਲੋਕਾਂ ਨੂੰ ਮੋਟੀਵੇਟ ਕਰਨ ਲਈ ਕਿ ਅੱਖਾਂ ਨੂੰ ਅਸੀਂ, ਅੱਖਾਂ ਦੀ ਕਿਸੇ ਵੀ ਪ੍ਰੋਬਲਮ ਨੂੰ ਅਸੀਂ ਲਾਈਟਲੀ ਨਾ ਲਈਏ। ਅਸੀਂ ਕੋਈ ਛੋਟੀ ਵੀ ਪ੍ਰੋਬਲਮ ਆਖਦੀ ਹੁੰਦੀ ਹੈ ਤਾਂ ਅਸੀਂ ਉਹਨੂੰ ਇਗਨੋਰ ਨਾ ਕਰੀਏ, ਵੇਟ ਨਾ ਕਰੀਏ, ਜਲਦੀ ਜਾ ਕੇ ਚੈੱਕਅਪ ਕਰਾਈਏ ਅਤੇ ਜਲਦੀ ਆਪਣਾ ਇਲਾਜ ਕਰਾਈਏ, ਕਿਉਂਕਿ ਜਿਹੜੀਆਂ ਅੱਖਾਂ ਦੀਆਂ ਸਮੱਸਿਆਵਾਂ ਨੇ ਜਿਨ੍ਹਾਂ ਕਰਕੇ ਅਸੀਂ ਅੰਧਰਾਤੇ ਤੋਂ ਜਾਂ ਬਲਾਈਂਡਨੈਸ ਤੋਂ ਪੀੜਿਤ ਹੁੰਦੇ ਆ, ਮੋਸਟਲੀ ਉਹ ਟ੍ਰੀਟੇਬਲ ਜਾਂ ਪ੍ਰੀਵੈਂਟੇਬਲ ਹੁੰਦੀਆਂ, ਮਤਲਬ ਉਹਨਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਜੇ ਉਹਨਾਂ ਨੂੰ ਟਾਈਮ ਸਿਰ ਚੈੱਕਅਪ ਕਰਾਇਆ ਜਾਏ। ਸੋ ਇਸ ਲਈ ਬੇਸਿਕਲੀ ਜਿਹੜਾ ਅਸੀਂ 8 ਅਕਤੂਬਰ ਨੂੰ ਇਸ ਵਾਰੀ ਮਨਾ ਰਹੇ ਹਾਂ ਇੰਟਰਨੈਸ਼ਨਲ ਵਰਲਡ ਸਾਈਟ ਡੇ, ਇਹਦਾ ਪਰਪਸ ਇਹੀ ਹੈ ਕਿ ਅਸੀਂ ਲੋਕਾਂ ਨੂੰ ਮੈਸੇਜ ਦੇ ਸਕੀਏ ਕਿ ਕੋਈ ਵੀ ਅੱਖ ਦੀ ਪ੍ਰੋਬਲਮ ਹੁੰਦੀ ਹੈ ਤਾਂ ਉਹਦੀ ਜਲਦੀ ਜਾਂਚ ਕਰਾਈ ਜਾਏ ਤਾਂ ਕਿ ਵੱਡੀ ਪ੍ਰੋਬਲਮ ਤੋਂ ਬਚਿਆ ਜਾ ਸਕੇ।
3: ਵੈਸੇ ਹੁੰਦਾ ਅਕਸਰ ਇਸੇ ਤਰ੍ਹਾਂ ਹੀ ਹੈ ਕਿ ਕੋਈ ਵੀ ਸਾਨੂੰ ਅੱਖਾਂ ਸੰਬੰਧੀ ਸਮੱਸਿਆ ਆਉਂਦੀ ਹੈ ਤਾਂ ਉਸਨੂੰ ਅਸੀਂ ਇਗਨੋਰ ਕਰਦੇ ਰਹਿੰਦੇ ਹਾਂ, ਟਾਈਮ ਦਿੰਦੇ ਰਹਿੰਦੇ ਹਾਂ ਕਿ ਸ਼ਾਇਦ ਇਹ ਆਪਣੇ ਆਪ ਠੀਕ ਹੋ ਜਾਏਗੀ, ਜਾਂ ਫਿਰ ਅਸੀਂ ਕਹਿ ਲਈਏ ਕਿ ਜਦ ਤੱਕ ਸਥਿਤੀ ਬਹੁਤ ਜ਼ਿਆਦਾ ਖਰਾਬ ਨਹੀਂ ਹੋ ਜਾਂਦੀ ਅਸੀਂ ਆਈ ਸਪੈਸ਼ਲਿਸਟ ਕੋਲ ਨਹੀਂ ਜਾਂਦੇ। ਜਦੋਂ ਅਸੀਂ ਸਮਝਦੇ ਹਾਂ ਕਿ ਅੱਖਾਂ ਦੇ ਚੈੱਕਅਪ ਦੇ ਲਈ ਸਾਨੂੰ ਆਈ ਸਪੈਸ਼ਲਿਸਟ ਕੋਲ ਜਾਣਾ ਚਾਹੀਦਾ, ਕਿਹੜੇ ਕਿਹੜੇ ਸਿਮਟਮਸ ਹੁੰਦੇ ਨੇ ਜਦੋਂ ਸਾਨੂੰ ਲੱਗਦਾ ਹੈ ਕਿ ਅੱਖਾਂ ਦੀ ਕੋਈ ਸਮੱਸਿਆ ਸ਼ੁਰੂ ਹੋ ਗਈ ਹੈ?
4: ਦੇਖੋ, ਜਿਹੜੀਆਂ ਅੱਖਾਂ ਦੀਆਂ ਪ੍ਰੋਬਲਮਸ ਹੈ ਨਾ, ਕਦੇ ਵੀ ਬਹੁਤ ਮੇਜਰ ਵਾਰਨਿੰਗ ਸਿਗਨਲਸ ਨਹੀਂ ਦਿੰਦੀਆਂ। ਰੜਕ ਤੋਂ, ਪਾਣੀ ਤੋਂ ਨਜ਼ਰ ਥੋੜ੍ਹੀ ਘਟਦੀ ਹੈ,
3: ਅੱਖਾਂ ਦੀ ਲਾਲੀ,
4: ਖਾਰਿਸ਼ ਹੁੰਦੀ ਹੈ, ਲਾਲੀ ਹੁੰਦੀ ਹੈ, ਪਾਣੀ ਵਗਣ ਲੱਗ ਜਾਂਦਾ, ਜਿਹੜੀਆਂ ਕਿ ਮੋਸਟਲੀ ਲੋਕ ਸੋਚਦੇ ਨੇ ਕਿ ਛੋਟੀ ਜਿਹੀ ਪ੍ਰੋਬਲਮ ਹੈ, ਅਸੀਂ ਇੱਕ ਦੋ ਦਿਨ ਵੇਟ ਕਰਦੇ ਹਾਂ, ਘਰ ਕੋਈ ਦਵਾਈ ਪਈ ਹੈ ਪਾ ਕੇ ਦੇਖ ਲੈਂਦੇ ਹਾਂ, ਆਪਣੇ ਆਪ ਠੀਕ ਹੋ ਜਾਏਗੀ
3: ਜੀ।
4: ਸੋ ਬਹੁਤ ਹੀ ਅਲਾਰਮਿੰਗ ਸਾਈਨਸ ਜੋ ਕਿ ਨਹੀਂ ਹੁੰਦੇ, ਇਸ ਕਰਕੇ ਬੰਦਾ ਇਗਨੋਰ ਕਰਦਾ ਰਹਿੰਦਾ ਹੈ, ਅਤੇ ਜਦੋਂ ਪ੍ਰੋਬਲਮ ਵੱਧ ਜਾਂਦੀ ਹੈ ਤਾਂ ਜਾ ਕੇ ਅਸੀਂ ਡਾਕਟਰ ਨੂੰ ਦਿਖਾਉਂਦੇ ਹਾਂ
3: ਜੀ।
4: ਸੋ ਬੇਸਿਕਲੀ ਪਰਪਸ ਹੀ ਸਾਡਾ ਇਹ ਦਿਨ ਮਨਾਉਣ ਦਾ ਇਹੀ ਹੈਗਾ ਕਿ ਛੋਟੀਆਂ ਪ੍ਰੋਬਲਮਸ ਨੂੰ ਇਗਨੋਰ ਨਾ ਕੀਤਾ ਜਾਏ, ਲੋਕਾਂ ਨੂੰ ਜਾਗਰੂਕ ਕੀਤਾ ਜਾਏ ਕਿ ਟਾਈਮਲੀ ਡਾਕਟਰ ਨੂੰ ਜਾ ਕੇ ਦਿਖਾਇਆ ਜਾਏ ਤਾਂ ਕਿ ਇਹ ਪ੍ਰੋਬਲਮਸ ਵਧਣ ਨਾ ਅਤੇ ਇਹਨਾਂ ਦਾ ਟਾਈਮ ਸਿਰ ਇਲਾਜ ਕਰ ਦਿੱਤਾ ਜਾਏ।
3: ਯਾਨੀ ਅੱਖਾਂ ਸੰਬੰਧੀ ਕੋਈ ਵੀ ਸਮੱਸਿਆ ਜਿਸ ਨੂੰ ਅਸੀਂ ਛੋਟੀ ਵੀ ਮੰਨ ਰਹੇ ਹਾਂ ਤਾਂ ਉਸਨੂੰ ਇਗਨੋਰ ਨਹੀਂ ਕਰਨਾ ਚਾਹੀਦਾ।

0: ਬਿਲਕੁਲ ਨਹੀਂ ਇਗਨੋਰ ਕਰਨਾ ਚਾਹੀਦਾ।
1: ਹੋ ਸਕਦਾ ਕਿ ਉਹ ਕਿਸੇ ਵੱਡੀ ਸਮੱਸਿਆ ਦਾ ਹੀ ਇੱਕ ਸਾਈਨ ਹੋਵੇ।
0: ਜੀ
1: ਜੀ, ਅਤੇ ਅੱਜ ਕੱਲ੍ਹ ਬਹੁਤ ਸਾਰੀਆਂ ਇਹੋ ਜਿਹੀਆਂ ਸਮੱਸਿਆਵਾਂ ਅਸੀਂ ਦੇਖਦੇ ਹਾਂ ਕਿ ਸ਼ਾਇਦ ਪੋਲਿਊਸ਼ਨ ਦੇ ਕਾਰਨ ਹੈ ਜਾਂ ਫਿਰ ਮੋਬਾਈਲ ਸਕਰੀਨ ਜ਼ਿਆਦਾ ਵਰਤਣ ਦੇ ਕਾਰਨ ਹੈ। ਅੱਖਾਂ ਦੇ ਵਿੱਚ ਤੁਸੀਂ ਲਾਲੀ ਦੀ ਗੱਲ ਕੀਤੀ ਸੀ, ਅੱਖਾਂ ਦੇ ਰੜਕਣ ਦੀ ਗੱਲ ਕੀਤੀ ਸੀ। ਅੱਜ ਕੱਲ੍ਹ ਬਹੁਤ ਕੇਸਿਸ ਅਸੀਂ ਆਮ ਸੁਣਦੇ ਹਾਂ ਕਿ ਅੱਖਾਂ ਦੇ ਵਿੱਚ ਖੁਸ਼ਕੀ ਹੋ ਗਈ ਹੈ, ਉਸਦਾ ਕੀ ਕਾਰਨ ਹੁੰਦਾ ਹੈ?
0: ਹਾਂਜੀ, ਖੁਸ਼ਕੀ ਤਾਂ ਅੱਜ ਕੱਲ੍ਹ ਅਸੀਂ ਕਹੀਏ ਕਿ 100 ਚੋਂ ਤਕਰੀਬਨ 70 ਬੰਦਿਆਂ ਨੂੰ, ਅਡਲਟਸ ਨੂੰ ਡਰਾਈ ਆਈ ਸਿੰਡਰੋਮ, ਜਿਹਨੂੰ ਅਸੀਂ ਖੁਸ਼ਕ ਅੱਖਾਂ ਕਹਿੰਦੇ ਹਾਂ, ਉਹ ਮੋਸਟਲੀ ਲੋਕ ਇਸ ਤੋਂ ਪੀੜਿਤ ਹੈ ਨੇ। ਜ਼ਿਆਦਾ ਕਾਰਨ ਹੈ ਪੋਲਿਊਸ਼ਨ, ਸਕਰੀਨ ਟਾਈਮ, ਜਿਹੜਾ ਕਿ ਅੱਜ ਕੱਲ੍ਹ ਮੋਬਾਈਲ, ਕੰਪਿਊਟਰ, ਗੈਜਟਸ ਇੰਨੇ ਜ਼ਿਆਦਾ, ਹਰ ਬੰਦੇ ਕੋਲ ਮੋਬਾਈਲ ਹੈ, ਚਾਹੇ ਛੋਟਾ ਹੈ ਵੱਡਾ ਹੈ, ਕਿਸੇ ਵੀ ਕੰਮ 'ਚ ਹੋਏ ਮੋਬਾਈਲ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਅਤੇ ਮੋਬਾਈਲ ਦਾ ਜ਼ਿਆਦਾ ਐਕਸਪੋਜ਼ਰ ਹੋਣ ਕਰਕੇ, ਸਕਰੀਨ ਟਾਈਮ ਵਧਣ ਕਰਕੇ ਡਰਾਈਨੈਸ ਬਹੁਤ ਜ਼ਿਆਦਾ ਲੋਕਾਂ 'ਚ ਦੇਖੀ ਜਾਂਦੀ ਹੈ।
1: ਅੱਖਾਂ ਦੀ ਡਰਾਈਨੈਸ, ਡਾਕਟਰ ਰਮਨਜੋਤ ਜੀ, ਕੀ ਭਾਵ ਹੈ?
0: ਜਿਹੜਾ ਅੱਖਾਂ ਦੇ ਵਿੱਚ ਜਿਹੜੀਆਂ ਟੀਅਰਸ ਹੁੰਦੀਆਂ ਨੇ, ਨੋਰਮਲੀ ਜੋ ਅੱਖਾਂ 'ਚ ਨਮੀ ਹੁੰਦੀ ਹੈ, ਮੋਇਸਚਰ ਹੁੰਦੀ ਹੈ ਅੱਖਾਂ ਦੇ ਵਿੱਚ, ਟੀਅਰ ਗਲੈਂਡਸ ਨੇ ਜਿਹੜੇ ਟੀਅਰਸ ਪ੍ਰੋਡਿਊਸ ਕਰਦੇ ਨੇ, ਉਹ ਪੋਲਿਊਸ਼ਨ ਕਰਕੇ ਕਈ ਵਾਰੀ ਕੀ ਹੁੰਦਾ ਕਿ ਜਿਹੜੀ ਟੀਅਰ ਦੀ ਕੁਆਲਿਟੀ, ਆਂਸੂ ਦੀ ਜਿਹੜੀ ਕੁਆਲਿਟੀ, ਉਹਦੇ 'ਚ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ। ਅਤੇ ਉਹ ਜਿਹੜਾ ਫਲੂਇਡ ਹੁੰਦਾ ਜਿਹੜਾ ਅੱਖਾਂ ਨੂੰ ਲੂਬਰੀਕੇਟ ਕਰਦਾ, ਉਹਨੂੰ ਅੱਗੇ ਇੱਕ ਪਰਤ ਦਿੰਦਾ ਹੈ, ਜਿਹਦੇ ਕਰਕੇ ਕਿਸੇ ਅੱਖਾਂ ਬੰਦ ਕਰਦਿਆਂ ਖੋਲਦਿਆਂ ਤਾਂ ਸਾਨੂੰ ਨਰਮ ਮਹਿਸੂਸ ਹੁੰਦੀਆਂ ਨੇ। ਅਤੇ ਜਦੋਂ ਪਰਤ ਦੇ ਵਿੱਚ ਕਿਸੇ ਤਰ੍ਹਾਂ ਦੀ ਖੁਸ਼ਕੀ, ਮੋਇਸਚਰ, ਪਾਣੀ ਦਾ ਕੰਟੈਂਟ ਘੱਟ ਜਾਂਦਾ ਹੈ, ਤਾਂ ਉਹ ਰੜਕ ਅਤੇ ਚੁੱਭਣ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ। ਟੀਅਰ ਜਿਹੜੀ ਕੁਆਲਿਟੀ ਅੰਦਰੋਂ ਵੀ ਸੀਕ੍ਰੀਸ਼ਨ ਉਹਦੀ ਜਿਹੜੀ ਹੈਗੀ ਹੈ ਕਿ ਘਟੀਆ ਕੁਆਲਿਟੀ ਦੀ ਆਉਣ ਲੱਗ ਜਾਂਦੀ ਹੈ, ਅਤੇ ਕੁਛ ਪੋਲਿਊਸ਼ਨ ਕਰਕੇ ਜਿਹੜੀ ਹੈ ਟੀਅਰ ਸਾਡੇ ਉੜਨੇ ਸ਼ੁਰੂ ਹੋ ਜਾਂਦੇ ਆ ਐਟਮੋਸਫੇਅਰ ਦੇ ਵਿੱਚ। ਏਸੀ ਜ਼ਿਆਦਾ ਵਰਤਦੇ ਹਾਂ ਅਸੀਂ ਸਾਰੇ ਐਟਮੋਸਫੇਅਰ ਦੇ ਵਿੱਚ, ਉਹ ਸਿੱਧਾ ਏਸੀ ਹੋਏ, ਸਿੱਧਾ ਪੱਖਾ ਹੋਏ, ਉਹਦੇ ਕਰਕੇ ਵੀ ਡਰਾਈਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਬੇਸਿਕਲੀ ਇਹ ਇੱਕ ਲਾਈਫ ਸਟਾਈਲ ਡਿਜ਼ੀਜ਼ ਹੈਗੀ ਹੈ। ਅਸੀਂ ਜੋ ਸਾਡੀ ਲਾਈਫ ਦੇ ਵਿੱਚ ਚੇਂਜਸ ਆਈਆਂ ਨੇ ਮਾਡਰਨਾਈਜੇਸ਼ਨ ਦੇ ਨਾਲ, ਡਿਵੈਲਪਮੈਂਟ ਦੇ ਨਾਲ, ਉਹਦੇ ਕਰਕੇ ਡਰਾਈ ਆਈ ਇੱਕ ਬੇਸਿਕਲੀ ਪੂਰੇ ਵਰਲਡ ਦੇ ਵਿੱਚ ਇੰਨਾ ਫੈਲ ਗਿਆ ਕਿ ਹਰ ਦੂਸਰਾ ਤੀਸਰਾ ਬੰਦਾ ਇਹਦੇ ਤੋਂ ਪੀੜਿਤ ਹੈਗਾ।
1: ਜੀ, ਜੇਕਰ ਇਹ ਡਰਾਈ ਆਈਜ਼ ਨੂੰ ਜਲਦੀ ਟ੍ਰੀਟ ਨਾ ਕੀਤਾ ਜਾਏ ਤਾਂ ਕਿਹੜੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਨੇ?
0: ਡਰਾਈਨੈਸ ਦੇਖੋ ਇਸ ਤਰ੍ਹਾਂ ਹੁੰਦੀ ਹੈ ਕਿ ਹੌਲੀ ਹੌਲੀ ਵੱਧਦੀ ਹੈ
1: ਜੀ,
0: ਅਤੇ ਕਈ ਵਾਰੀ ਤਾਂ ਹੁੰਦਾ ਕਿ ਪਹਿਲਾਂ ਸ਼ੁਰੂ 'ਚ ਮਾਈਲਡ ਹੁੰਦੀ ਹੈ, ਥੋੜ੍ਹੀ ਮਾਤਰਾ 'ਚ ਹੁੰਦੀ ਹੈ, ਫਿਰ ਵੱਧਦੀ ਵੱਧਦੀ ਇੰਨੀ ਡਰਾਈਨੈਸ ਹੋ ਜਾਂਦੀ ਹੈ ਕਿ ਅੱਖਾਂ ਖੋਲਣੀਆਂ ਵੀ ਔਖੀਆਂ ਹੋ ਜਾਂਦੀਆਂ ਨੇ, ਅੱਖਾਂ ਦੇ ਵਿੱਚ ਇਨਫੈਕਸ਼ਨ ਜਲਦੀ ਹੋਣੀ ਸ਼ੁਰੂ ਹੋ ਜਾਂਦੀ ਹੈ
1: ਜੀ,
0: ਅਤੇ ਜ਼ਿਆਦਾ ਦੇਰ ਤੱਕ ਅਸੀਂ ਕਿਸੇ ਵੀ ਚੀਜ਼ ਨੂੰ ਦੇਖ ਨਹੀਂ ਸਕਦੇ, ਸਾਨੂੰ ਵਾਰੀ ਵਾਰੀ ਅੱਖਾਂ ਬੰਦ ਕਰਨੀਆਂ ਪੈਂਦੀਆਂ, ਲਾਈਟ ਜਿਹੜੀ ਸਾਹਮਣੇ ਤਿੱਖੀਆਂ ਲਾਈਟਾਂ ਸਾਨੂੰ ਚੁੱਭਣ ਲੱਗ ਜਾਂਦੀਆਂ, ਪ੍ਰੈਕਟੀਕਲੀ ਹਰ ਕੰਮ ਦੇ ਵਿੱਚ ਉਹਨੂੰ ਇਨਸਾਨ ਨੂੰ ਅੱਖਾਂ ਖੋਲ੍ਹ ਕੇ ਦੇਖਣ ਦੇ ਵਿੱਚ ਮੁਸ਼ਕਿਲ ਆਉਣੀ ਸ਼ੁਰੂ ਹੋ ਜਾਂਦੀ ਹੈ, ਅਤੇ ਇਨਫੈਕਸ਼ਨ ਉਹਦੇ ਵਿੱਚ ਬਹੁਤ, ਕਿਉਂਕਿ ਜਿਹੜੇ ਨੋਰਮਲ ਸਾਡੇ ਟੀਅਰਸ ਹੁੰਦੇ ਨੇ, ਆਂਸੂ ਹੁੰਦੇ ਨੇ, ਉਹ ਜਿਹੜੇ ਵੀ ਸਾਡੇ ਬਾਹਰਲੇ ਕਣ ਅੱਖ ਦੇ ਵਿੱਚ ਜਾਂਦੇ ਨੇ, ਸਾਨੂੰ ਪਾਣੀ ਆ ਜਾਂਦਾ, ਅਸੀਂ ਉਹਨਾਂ ਨੂੰ ਵਾਸ਼ ਆਫ ਕਰ ਦਿੰਦੇ ਹਾਂ। ਸੋ ਜਦੋਂ ਟੀਅਰਸ ਹੀ ਘੱਟ ਬਣਨਗੇ ਤਾਂ ਕੁਛ ਵੀ ਅੱਖ ਦੇ ਵਿੱਚ ਜਾਂਦਾ ਉਹ ਬਾਹਰ ਨਹੀਂ ਨਿਕਲ ਸਕਦਾ, ਅਤੇ ਉਹ ਇਨਫੈਕਸ਼ਨ ਬਹੁਤ ਜਲਦੀ ਹੋ ਜਾਂਦੀ ਹੈ ਅੱਖ ਦੇ ਵਿੱਚ। ਸੋ ਇਹ ਬਹੁਤ ਵੱਡਾ ਰਿਸਕ ਹੁੰਦਾ ਡਰਾਈ ਆਈਜ਼ ਹੋਣਾ,
1: ਜਿਸ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਤੁਸੀਂ ਦੱਸਿਆ ਕਿ ਇਹ ਜੋ ਟੀਅਰਸ ਨੇ ਇਹ ਸਾਡੇ ਨਮੀ ਹੈ ਅੱਖਾਂ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਸੋ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕੁਦਰਤ ਦਾ ਇੱਕ ਰੱਖਿਆ ਕਵਚ ਹੈ ਸਾਡੇ ਲਈ, ਜੋ ਸਾਨੂੰ ਅੱਖਾਂ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਜਦੋਂ ਵੀ ਅੱਖਾਂ ਤੋਂ ਪਾਣੀ ਆਉਂਦਾ ਹੈ ਤਾਂ ਮਤਲਬ ਕਿ ਕਲੀਨਿੰਗ ਆਪਣੇ ਆਪ ਹੋ ਰਹੀ ਹੈ।
0: ਹਾਂਜੀ ਬਿਲਕੁਲ, ਸੈਲਫ ਕਲੀਨਿੰਗ ਰੱਬ ਦਾ ਦਿੱਤਾ ਹੋਇਆ ਮੈਕੇਨਿਜ਼ਮ ਹੈ, ਜਿਹੜਾ ਉਹਨੂੰ ਚੱਲਦਾ ਹੀ ਰਹੇ, ਨੈਚੁਰਲ ਤਾਂ ਹੀ ਬੈਸਟ ਹੈ। ਆਰਟੀਫਿਸ਼ਲ ਟੀਅਰਸ ਕਈ ਵਾਰੀ ਲੋਕਾਂ ਨੂੰ ਸਾਰੀ ਸਾਰੀ ਉਮਰ ਪਾਉਣੇ ਪੈਂਦੇ ਆ, ਤਾਂ ਵੀ ਉਹ ਇੰਨਾ ਕੰਮ ਨਹੀਂ ਕਰਦੇ ਜਿਹੜੇ ਨੈਚੁਰਲ ਟੀਅਰਸ ਕਰਦੇ।
1: ਜੀ, ਇਸ ਨੂੰ ਅਸੀਂ ਕਿਵੇਂ ਬਚਾ ਕੇ ਰੱਖੀਏ, ਇਸ 'ਤੇ ਵੀ ਗੱਲ ਕਰਾਂਗੇ। ਜੋ ਨੈਚੁਰਲ ਟੀਅਰ ਸੀ ਤੁਸੀਂ ਜਾਂ ਨਮੀ ਦੀ ਗੱਲ ਕੀਤੀ ਹੈ, ਅੱਜ ਕੱਲ੍ਹ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਅੱਖਾਂ ਦੀ ਖੁਸ਼ਕੀ ਦੀ ਗੱਲ ਹੁੰਦੀ ਹੈ ਤਾਂ ਲੋਕ ਆਮ ਤੌਰ 'ਤੇ ਕਿਸੇ ਵੀ ਕੈਮਿਸਟ ਸ਼ੋਪ ਤੋਂ ਆਈ ਲੁਬਰੀਕੈਂਟ ਕੋਈ ਵੀ ਲੈ ਲੈਂਦੇ ਨੇ, ਇਹ ਕਿੰਨਾ ਕੁ ਸੇਫ ਹੈ?
0: ਦੇਖੋ, ਇੱਕ ਵਾਰੀ ਤਾਂ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਹੈ ਕਿ ਇਕੱਲੀ ਡਰਾਈਨੈਸ ਹੀ ਹੈ ਕਿ ਉਸਦੇ ਨਾਲ ਕੋਈ ਹੋਰ ਸਿਸਟੈਮਿਕ ਅੰਦਰੋਂ ਬਾਡੀ ਦੇ ਵਿੱਚ ਵੀ ਕਈ ਪ੍ਰੋਬਲਮਸ ਹੁੰਦੀਆਂ ਨੇ, ਵਿਟਾਮਿਨ ਏ ਡੈਫੀਸ਼ੈਂਸੀ ਹੋਏ
1: ਜੀ,
0: ਵਿਟਾਮਿਨ ਏ ਦੀ ਕਮੀ ਹੋਏ ਸਰੀਰ ਦੇ ਵਿੱਚ, ਤਾਂ ਵੀ ਡਰਾਈਨੈਸ ਹੋਣ ਲੱਗ ਜਾਂਦੀ ਹੈ। ਲੂਬਰੀਕੈਂਟ ਤੁਸੀਂ ਲੈ ਕੇ, ਓਵਰ ਦਾ ਕਾਊਂਟਰ ਮੈਡੀਸਨਸ ਅੱਜ ਕੱਲ੍ਹ ਅਵੇਲੇਬਲ ਹੈ ਹਰ ਜਗ੍ਹਾ, ਬਟ ਇੱਕ ਵਾਰੀ ਤਾਂ ਡਾਕਟਰ ਕੋਲੋਂ ਚੰਗੀ ਤਰ੍ਹਾਂ ਜਾਂਚ ਕਰਾਉਣੀ ਜ਼ਰੂਰੀ ਹੈ ਕਿ ਕਿਹੜੀ ਸਿਰਫ ਸਾਨੂੰ ਡਰਾਈ ਆਈ ਵਾਸਤੇ ਲੂਬਰੀਕੈਂਟ ਦੀ ਲੋੜ ਹੈ, ਡ੍ਰੋਪਸ ਦੀ ਲੋੜ ਹੈ, ਕਿ ਉਸਦੇ ਨਾਲ ਕਿਸੇ ਹੋਰ ਚੀਜ਼ ਦੀ ਲੋੜ ਹੈ। ਉਸ ਤੋਂ ਬਾਅਦ ਫਿਰ ਤੁਹਾਨੂੰ ਸਾਲਟ ਪਤਾ ਤੁਸੀਂ ਉਹਦਾ, ਕਿਉਂਕਿ ਉਹ ਲਾਈਫ ਲੌਂਗ ਕਈ ਵਾਰੀ ਯੂਜ਼ ਕਰਨਾ ਪੈਂਦਾ, ਬਟ ਵਿੱਚੋਂ ਵਿੱਚੋਂ ਡਾਕਟਰੀ ਚੈੱਕਅਪ ਜ਼ਰੂਰ ਚਾਹੀਦਾ। ਸੋ ਬਲਾਈਂਡਲੀ ਨਹੀਂ ਕਿ ਦਵਾਈਆਂ ਵਾਲੀ ਦੁਕਾਨ ਤੇ ਗਏ ਤੇ ਕੋਈ ਲੂਬਰੀਕੈਂਟ ਲੈ ਲਿਆ ਜਾਂ ਡ੍ਰੋਪਸ ਲੈ ਲਿਆ, ਉਹ ਚੀਜ਼ ਠੀਕ ਨਹੀਂ ਹੈ
1: ਜੀ। ਤੇ ਉਸਦੇ ਵੀ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਸਨੂੰ ਕਿੰਨੀ ਦੇਰ ਤੱਕ ਤੇ ਕਿੰਨੀ ਵਾਰ ਇਸਤੇਮਾਲ ਕਰਨਾ।
0: ਬਿਲਕੁਲ, ਹਾਂ, ਉਹ ਵੀ ਕਾਫੀ ਤਰ੍ਹਾਂ ਦੇ ਨੇ ਅੱਜ ਕੱਲ੍ਹ ਨਾ, ਲੂਬਰੀਕੈਂਟ ਵੀ ਕਾਫੀ ਤਰ੍ਹਾਂ ਦੇ ਨੇ। ਥੋੜ੍ਹੀ ਪ੍ਰੋਬਲਮ ਹੋਈ ਉਹਦੇ ਵਾਸਤੇ ਲਾਈਟਰ ਚੀਜ਼ ਹੈ, ਜੇ ਜ਼ਿਆਦਾ ਡਰਾਈਨੈਸ ਹੈ ਤਾਂ ਡਿਫਰੈਂਟ ਸਾਲਟ ਹੈਗੇ ਹੈ। ਸੋ ਵੀ ਸੋਚ ਸਮਝ ਕੇ ਡਾਕਟਰ ਦੀ ਸਲਾਹ ਤੋਂ ਬਿਨਾਂ ਬਿਲਕੁਲ ਨਹੀਂ ਲੈਣਾ ਚਾਹੀਦਾ
1: ਜੀ। ਅੱਖਾਂ ਦੀ ਨਜ਼ਰ ਕਮਜ਼ੋਰ ਹੋਣ ਦੀ ਤੁਸੀਂ

0: ਉਹਨਾਂ ਦੇ ਵਿੱਚ ਇਹ ਜੋ ਅੱਖ ਦੀ ਨਜ਼ਰ ਦਾ ਕਮਜ਼ੋਰ ਹੋਣਾ ਇਹ ਹੈਰੀਡੇਟਰੀ ਰੀਜ਼ਨਸ ਕਰਕੇ ਹੁੰਦਾ ਜਾਂ ਕੀ ਕਾਰਨ ਹੁੰਦਾ ਉਸ ਦਾ?
1: ਇਹਦੇ ਵਿੱਚ ਵੀ ਕਾਫੀ ਕਾਰਨ ਹੁੰਦੇ ਨੇ, ਬੱਚਿਆਂ ਦੇ ਵਿੱਚ ਹੈਰੀਡੇਟਰੀ ਵੀ ਹੁੰਦਾ, ਪੇਰੈਂਟਸ ਦੇ ਵਿੱਚ ਚਸ਼ਮਾ ਲੱਗਿਆ ਹੋਇਆ, ਫੈਮਿਲੀ ਦੇ ਵਿੱਚ ਜੀਨਸ ਦੇ ਵਿੱਚ ਨੰਬਰ ਹੈਗਾ। ਯੂਜੂਲੀ ਉਹ ਸ਼ਾਰਟ ਸਾਈਟਡਨੈਸ, ਜਿਹੜਾ ਨੇੜੇ ਦੀ ਨਜ਼ਰ ਠੀਕ ਹੁੰਦੀ ਹੈ, ਦੂਰ ਦੀ ਘੱਟ ਹੁੰਦੀ ਹੈ, ਮਾਇਓਪੀਆ ਬੋਲਦੇ
0: ਜੀ,
1: ਇਹ ਮੋਸਟਲੀ ਜੀਨਸ ਦੇ ਵਿੱਚ ਆਉਂਦਾ, ਪੇਰੈਂਟਸ ਤੋਂ ਆਉਂਦਾ। ਪਰ ਅੱਜ ਕੱਲ੍ਹ ਸਪੈਸ਼ਲੀ ਕੋਰੋਨਾ ਦੇ ਐਪੀਡੈਮਿਕ ਤੋਂ ਬਾਅਦ ਅਸੀਂ ਦੇਖਿਆ ਕਿ ਕਿਉਂਕਿ ਬੱਚੇ ਮੋਸਟਲੀ ਸਕਰੀਨ 'ਤੇ ਕਾਫੀ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ,
0: ਬਿਲਕੁਲ,
1: ਅਤੇ ਉਹਦੇ ਨਾਲ ਵੀ ਬੱਚਿਆਂ ਦੇ ਵਿੱਚ ਆਈਸਾਈਟ ਵੀਕ ਹੋ ਰਹੀ ਹੈ
0: ਜੀ।
1: ਸੋ ਜੈਨੇਟਿਕਲੀ ਜਿਹੜੀ ਹੈਰੀਡਿਟਰੀ ਹੈ ਉਹ ਤਾਂ ਹੈ ਹੀ ਹੈ, ਬਟ ਸਕਰੀਨ ਟਾਈਮ ਵਧਣ ਦੇ ਕਰਕੇ ਵੀ ਅਸੀਂ ਦੇਖਿਆ ਕਿ ਬੱਚਿਆਂ ਦੇ ਵਿੱਚ ਆਈਸਾਈਟ ਵੱਧ ਰਹੀ ਹੈ। ਅਤੇ ਜਿਹੜੀ ਏਜ ਦੇ ਨਾਲ ਆਈਸਾਈਟ, ਅਸੀਂ ਕਹਿੰਦੇ ਸੀ ਕਿ ਚਲੋ 17-18 ਸਾਲ ਦਾ ਬੱਚਾ ਅਡਲਟ ਹੋ ਗਿਆ ਅਤੇ ਨਜ਼ਰ ਟਿਕ ਜਾਂਦੀ ਹੈ, ਅਤੇ ਅੱਜ ਕੱਲ੍ਹ ਦੇਖਣ ਵਿੱਚ ਆਇਆ ਕਿ ਉਸ ਤੋਂ ਬਾਅਦ ਵੀ ਸਕਰੀਨ ਟਾਈਮ ਜ਼ਿਆਦਾ ਹੋਣ ਕਰਕੇ 18 ਸਾਲ ਤੋਂ ਬਾਅਦ ਵੀ ਨੰਬਰ ਵੱਧਦਾ ਰਹਿੰਦਾ
0: ਜੀ,
1: ਕਿ ਮਾਇਓਪੀਆ ਜਿਹੜਾ ਹੈਗਾ, ਸ਼ਾਰਟ ਸਾਈਟਡਨੈਸ ਹੈ, ਉਹ ਵੱਧਦੀ ਰਹਿੰਦੀ ਹੈ। ਇਹਦਾ ਕਾਰਨ ਇਹੀ ਹੈ ਕਿ ਸਾਡਾ ਸਕਰੀਨ ਟਾਈਮ ਬਹੁਤ ਵੱਧ ਗਿਆ ਜਨਰਲੀ ਓਵਰਆਲ ਪਾਪੂਲੇਸ਼ਨ ਦੇ ਵਿੱਚ, ਬੱਚਿਆਂ ਦੇ ਵਿੱਚ, ਪੜ੍ਹਾਈ ਵਿੱਚ, ਐਡਲਟਸ ਵਿੱਚ, ਸਕਰੀਨ ਟਾਈਮ ਵਧਣ ਦੇ ਕਰਕੇ ਨਜ਼ਰ ਕਾਫੀ ਕਮਜ਼ੋਰ ਹੋ ਰਹੀ ਹੈ।
0: ਡਾਕਟਰ ਦਮਨਜੋਤ ਜੀ, ਤੁਸੀਂ ਬਿਲਕੁਲ ਸਹੀ ਕਿਹਾ ਕਿ ਕਰੋਨਾ ਕਾਲ ਤੋਂ ਬਾਅਦ ਇਹ ਜੋ ਸਕਰੀਨ ਟਾਈਮ ਹੈ, ਇਸ ਦਾ ਜੋ ਕਹਿ ਸਕਦੇ ਹਾਂ ਕਿ ਸਮਾਂ ਹੈ, ਕਾਫੀ ਵਧਿਆ ਹੈ ਸਟੂਡੈਂਟਸ ਦੇ ਵਿੱਚ ਖਾਸ ਤੌਰ 'ਤੇ। ਅਸੀਂ ਇਹ ਵੀ ਇਨਕਾਰ ਨਹੀਂ ਕਰ ਸਕਦੇ ਕਿ ਅੱਜ ਬਹੁਤ ਵੱਡਾ ਵਰਗ ਇਹੋ ਜਿਹਾ ਵੀ ਹੈ ਜੋ ਕੰਪਿਊਟਰ ਸਕਰੀਨ 'ਤੇ ਕੰਮ ਕਰ ਰਿਹਾ, ਜਿਨ੍ਹਾਂ ਦੀ ਜੋਬ ਹੀ ਇਸ ਤਰ੍ਹਾਂ ਦੀ ਹੈ, ਉਹ ਆਪਣੀਆਂ ਅੱਖਾਂ ਦਾ ਬਚਾਅ ਕਿਵੇਂ ਕਰ ਸਕਦੇ ਨੇ, ਕਿਹੜੇ ਕਿਹੜੇ ਐਕਸਰਸਾਈਜ਼ ਤੁਸੀਂ ਦੱਸਦੇ ਉਹਨਾਂ ਨੂੰ?
1: ਜੀ, ਇਹ ਬੜਾ ਅੱਛਾ ਸਵਾਲ ਪੁੱਛਿਆ ਤੁਸੀਂ। ਅਸੀਂ ਇਹਨੂੰ ਐਕਚੁਅਲੀ ਪ੍ਰੋਬਲਮ ਨੂੰ ਇੱਕ ਨਾਮ ਹੀ ਦੇ ਦਿੱਤਾ, ਕੰਪਿਊਟਰ ਵਿਜ਼ਨ ਸਿੰਡਰੋਮ।
0: ਜੀ,
1: ਮਤਲਬ ਕੰਪਿਊਟਰਸ 'ਤੇ ਘਰੋਂ ਲੋਕ ਕੰਮ ਕਰ ਰਹੇ ਹੈ, ਵਰਕ ਫਰੋਮ ਹੋਮ ਕਰ ਰਹੇ ਹੈ, ਚੇਅਰ 'ਤੇ ਬੈਠਣਾ, ਸਕਰੀਨ 'ਤੇ ਦੇਖਣਾ, ਅਤੇ ਘੰਟੇ ਕਿੰਨੇ ਕਿੰਨੇ ਘੰਟੇ ਕੰਮ ਕਰਦੇ ਰਹਿੰਦੇ ਨੇ, ਅਤੇ ਉਹਦੇ ਕਰਕੇ ਉਹਨਾਂ ਦੀ ਅੱਖਾਂ ਦੇ ਵਿੱਚ, ਬਾਡੀ ਦੇ ਵਿੱਚ, ਬੈਕ ਵਿੱਚ, ਸਪਾਈਨ ਦੇ ਵਿੱਚ ਕਾਫੀ ਪ੍ਰੋਬਲਮਸ ਨਜ਼ਰ ਆਉਣੀਆਂ ਸ਼ੁਰੂ ਹੋਈਆਂ। ਸੋ ਪ੍ਰੀਕੋਸ਼ਨਸ ਔਰ ਸਹੀ ਤਰੀਕੇ ਨਾਲ ਸਕਰੀਨ ਯੂਜ਼ ਕਰਨਾ ਬਹੁਤ ਜ਼ਿਆਦਾ ਇਸ ਚੀਜ਼ ਦਾ ਮਹੱਤਵ ਹੈਗਾ
0: ਜੀ,
1: ਕਿ ਸਕਰੀਨ ਨੂੰ ਕਿਸ ਲੈਵਲ 'ਤੇ ਰੱਖਣਾ ਹੈ। ਮੋਸਟਲੀ ਅਸੀਂ ਕਹਿੰਦੇ ਹਾਂ ਕਿ ਜਿਹੜੀ ਸਕਰੀਨ, ਅਸੀਂ ਕੰਪਿਊਟਰ ਦੀ ਸਕਰੀਨ ਹੈਗੀ ਹੈ, ਡੈਸਕਟੋਪ ਹੈਗਾ, ਉਹ ਸਾਡੀਆਂ ਮਤਲਬ ਸਕਰੀਨ ਦਾ ਸੈਂਟਰ ਤਕਰੀਬਨ ਆਈ ਲੈਵਲ ਤੋਂ 15-20 ਡਿਗਰੀ ਥੱਲੇ ਹੋਣਾ ਚਾਹੀਦਾ ਹੈ। ਮਤਲਬ ਇਹ ਨਹੀਂ ਕਿ ਸਕਰੀਨ ਦੇ ਉੱਤੇ ਤੁਸੀਂ ਗਰਦਨ ਉੱਚੀ ਕਰਕੇ ਦੇਖ ਰਹੇ ਹੋ ਜਾਂ ਬਹੁਤ ਜ਼ਿਆਦਾ ਨੀਚੇ ਕਰਕੇ ਦੇਖ ਰਹੇ ਹੋ। ਦੂਸਰੀ ਗੱਲ, ਜਦੋਂ ਅਸੀਂ ਸਕਰੀਨ 'ਤੇ ਲਗਾਤਾਰ ਕੰਮ ਕਰਦੇ ਹਾਂ ਤਾਂ ਐਡਵਾਈਸ ਕੀਤਾ ਜਾਂਦਾ ਹੈ ਕਿ ਤਕਰੀਬਨ ਅੱਧੇ ਕੁ ਘੰਟੇ ਬਾਅਦ ਅਸੀਂ 5 ਮਿੰਟ ਦੀ ਬ੍ਰੇਕ ਜ਼ਰੂਰ ਲਈਏ ਸਕਰੀਨ ਤੋਂ
0: ਜੀ,
1: ਤਾਂ ਕਿ ਸਾਡੀ ਅੱਖਾਂ ਜਿਹੜੀਆਂ ਨੇੜੇ ਇੱਕ ਸਕਰੀਨ 'ਤੇ ਟਿਕ ਟਿਕਾ ਕੇ ਦੇਖੀ ਜਾ ਰਹੀਆਂ ਨੇ, ਤਾਂ ਉਹਨਾਂ ਨੂੰ ਥੋੜ੍ਹਾ ਰੈਸਟ ਮਿਲੇ, ਆਰਾਮ ਮਿਲੇ। ਇੱਕ ਜਨਰਲ ਅਸੀਂ ਰੂਲ ਮੰਨਦੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ 20-20-20
0: ਜੀ,
1: ਕਿ ਹਰ 20 ਮਿੰਟ ਬਾਅਦ ਅਸੀਂ ਐਟਲੀਸਟ ਇੱਕ ਰੂਲ ਬਣਾਈਏ ਕਿ ਅਸੀਂ 20 ਸੈਕਿੰਡਸ ਦੀ ਬ੍ਰੇਕ ਲੈਣੀ ਹੈ, ਅਤੇ ਅਸੀਂ 20 ਫੀਟ ਦੂਰ ਜ਼ਰੂਰ ਦੇਖਣਾ ਹੈ।
0: ਠੀਕ ਹੈ,
1: ਸੋ 20-20-20 ਐਵਰੀ 20 ਮਿੰਟਸ ਅਸੀਂ 20 ਸੈਕਿੰਡਸ ਦੀ ਬ੍ਰੇਕ ਲਈਏ, ਅਤੇ 20 ਫੀਟ ਦੂਰ ਜ਼ਰੂਰ ਦੇਖੀਏ, ਅਤੇ ਵਿੱਚੋਂ ਅਸੀਂ ਅੱਖਾਂ ਨੂੰ ਝਪਕੀਏ, ਕਿਉਂਕਿ ਸਕਰੀਨ 'ਤੇ ਦੇਖਣ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਨੋਰਮਲੀ ਜੇ ਇੱਕ ਬੰਦਾ ਤਕਰੀਬਨ 15-20 ਵਾਰੀ 1 ਮਿੰਟ ਦੇ ਵਿੱਚ ਆਪਣੀ ਅੱਖ ਨੂੰ ਝਪਕਦਾ ਹੈ, ਅਤੇ ਜਦੋਂ ਕੰਪਿਊਟਰ 'ਤੇ ਕੰਮ ਕਰ ਰਿਹਾ ਹੁੰਦਾ ਅਤੇ ਉਹ ਰੇਟ ਤਕਰੀਬਨ 5-6 ਵਾਰੀ ਅਸੀਂ ਝਪਕਣਾ ਕਹਿੰਦੇ ਹਾਂ ਕਿ ਉਹ ਇਨਸਾਨ 5-6 ਵਾਰੀ 1 ਮਿੰਟ ਵਿੱਚ ਝਪਕਦਾ ਹੈ, ਸੋ ਮੰਨ ਲਓ 1/4 ਹਿੱਸਾ ਬਣ ਜਾਂਦਾ ਉਹਦਾ, ਅਤੇ ਜਿਹਦੇ ਕਰਕੇ ਕਿ ਖੁਸ਼ਕ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇੱਕ ਜਨਰਲ ਪ੍ਰਿੰਸੀਪਲ ਹੈ ਕਿ ਥੋੜ੍ਹੀ ਥੋੜ੍ਹੀ ਦੇਰ ਬਾਅਦ ਅਸੀਂ ਕੰਪਿਊਟਰ ਦੀ ਸਕਰੀਨ ਤੋਂ ਥੋੜ੍ਹੀ ਬ੍ਰੇਕ ਲਈਏ, ਉੱਠ ਕੇ ਇੱਕ ਚੱਕਰ ਮਾਰੀਏ, ਦੂਰ ਦੇਖੀਏ, ਤਾਂ ਕਿ ਸਾਡੀ ਅੱਖਾਂ ਨੂੰ ਥੋੜ੍ਹੀ ਰਿਲੈਕਸੇਸ਼ਨ ਮਿਲੇ
0: ਜੀ। ਇਹ 20-20 ਦਾ ਜਦੋਂ ਤੁਸੀਂ ਰੂਲ ਦੱਸਿਆ, ਵਾਕਈ ਬਹੁਤ ਫਾਇਦੇਮੰਦ ਹੋ ਸਕਦਾ। ਤੁਸੀਂ ਦੱਸਿਆ ਕਿ ਸਕਰੀਨ ਦੇਖਣ ਦੇ ਨਾਲ ਅਸੀਂ, ਜਾਂ ਫਿਰ ਤੁਸੀਂ ਜੋ 20 ਦਾ ਰੂਲ ਦੱਸਿਆ ਉਸ ਦੇ ਵਿੱਚ ਅੱਖਾਂ ਦਾ ਬਚਾਅ ਕਰ ਸਕਦੇ ਹਾਂ। ਕਦੇ ਕਹਿੰਦੇ ਸੀ ਕਿ ਜੇਕਰ ਅਸੀਂ ਬੜੀ ਦੂਰ ਤੱਕ ਥੋੜ੍ਹੀ ਸਮੇਂ ਦੇ ਲਈ ਹਰਿਆਵਲ ਦੇਖੀਏ ਤਾਂ ਉਸ ਦੇ ਨਾਲ ਅੱਖਾਂ ਨੂੰ ਆਰਾਮ ਮਿਲਦਾ ਹੈ, ਕੁਝ ਇਸ ਤਰ੍ਹਾਂ ਵੀ ਮੰਨਿਆ ਜਾਂਦਾ?
1: ਉਹ ਜਨਰਲੀ ਅੱਖਾਂ ਨੂੰ ਫਰੈਸ਼ਨੈਸ ਮਿਲਦੀ ਹੈ, ਹੁਣ ਸਕਰੀਨ 'ਤੇ ਦੇਖਣ ਦੇ ਨਾਲ ਤਾਂ ਗਲੇਅਰ ਵੀ ਬਹੁਤ, ਕਿਉਂਕਿ ਇਹ ਹੁੰਦੇ ਤਾਂ ਡਿਜੀਟਲ ਅਕਸ਼ਰ ਹੀ ਹੈ, ਪਿਕਸਲਸ ਦਾ ਹੀ ਬਣਿਆ ਹੁੰਦਾ
0: ਜੀ,
1: ਅਤੇ ਨੈਚੁਰਲੀ ਜਿਹੜੀਆਂ ਪੁਰਾਣੀਆਂ ਗੱਲਾਂ ਬਣੀਆਂ ਹੋਇਆ ਕਿ ਹਰਿਆਵਲ ਦੇਖਣ ਦੇ ਨਾਲ ਅੱਖਾਂ ਨੂੰ ਇੱਕ ਫਰੈਸ਼ਨੈਸ ਮਿਲਦੀ ਹੈ, ਜਨਰਲੀ ਅਸੀਂ ਇੱਕ ਅੱਛੀ ਫੀਲਿੰਗ ਆਉਂਦੀ ਹੈ, ਇਹ ਨਹੀਂ ਕਿ ਉਹਦੇ ਨਾਲ ਨਜ਼ਰ ਵੱਧ ਜਾਂਦੀ ਹੈ, ਬਟ ਆਪਣੇ ਆਪ ਨੂੰ ਜਨਰਲ ਫਰੈਸ਼ਨੈਸ ਮਿਲਦੀ ਹੈ, ਅਸੀਂ ਕਲਰਡ ਚੀਜ਼ਾਂ ਦੇਖਦੇ ਹਾਂ ਤਾਂ ਇੱਕ ਵੈਲਬਿੰਗ ਹੁੰਦੀ ਹੈ, ਡੈਫੀਨੇਟਲੀ ਅੱਖਾਂ ਨੂੰ ਫਰੈਸ਼ਨੈਸ ਆਰਾਮ ਮਿਲਦਾ ਹੈ ਉਹਦੇ ਨਾਲ
0: ਜੀ। ਡਾਕਟਰ ਦਮਨਜੋਤ ਜੀ, ਹੁਣ ਗੱਲ ਕਰਦੇ ਹਾਂ ਕਿ ਕਿਹੜੇ ਕਿਹੜੀਆਂ ਸਮੱਸਿਆਵਾਂ ਨੇ ਜਿਨ੍ਹਾਂ ਦੇ ਨਾਲ ਅੱਖਾਂ ਦੀ ਦ੍ਰਿਸ਼ਟੀ ਪ੍ਰਭਾਵਿਤ ਹੋ ਸਕਦੀ ਹੈ, ਜਾਂ ਫਿਰ ਉਹ ਕਦੇ ਇਹੋ ਜਿਹੀ ਨੌਬਤ ਆ ਜਾਂਦੀ ਹੈ ਕਿ ਦ੍ਰਿਸ਼ਟੀ ਚਲੀ ਜਾਂਦੀ ਹੈ
1: ਜੀ। ਜਿਹੜੀਆਂ ਆਪਾਂ ਮੇਨ ਪ੍ਰੋਬਲਮਸ ਅੱਖਾਂ ਦੀਆਂ ਹੁੰਦੀਆਂ ਨੇ, ਅਸੀਂ ਜਿਹਦੇ ਕਰਕੇ ਕਿ ਬਲਾਈਂਡਨੈਸ ਵੀ ਕਾਫੀ ਅਸੀਂ ਦੇਖ ਰਹੇ ਹਾਂ ਇੰਡੀਆ ਵਿੱਚ, ਖਾਸ ਤੌਰ 'ਤੇ ਦੇਖੀ ਗਈ ਹੈ, ਸਭ ਤੋਂ ਪਹਿਲੇ ਤਾਂ ਅਸੀਂ ਲਵਾਂਗੇ ਚਿੱਟਾ ਮੋਤੀਆ। ਤਕਰੀਬਨ 60-70% ਜਿਹੜੀ ਸਾਡੀ ਬਲਾਈਂਡਨੈਸ ਹੈ ਇੰਡੀਆ ਦੀ, ਉਹ ਚਿੱਟੇ ਮੋਤੀਆ ਕਰਕੇ ਹੈ। ਉਹ ਵੀ ਇਸ ਕਰਕੇ ਹੈ ਕਿ ਲੋਕਾਂ ਨੂੰ ਇਹ ਨਹੀਂ ਪਤਾ

0: ਇਹ ਚਿੱਟੇ ਮੋਤੀਆਂ ਦਾ ਟਾਈਮ ਸਿਰ ਇਲਾਜ ਕਰਾਉਣਾ ਜੀ। ਸੋ ਅਸੀਂ ਕਹਿੰਦੇ ਹਾਂ ਕਿ ਇਹਨੂੰ ਪ੍ਰੀਵੈਂਟ ਕੀਤਾ ਜਾ ਸਕਦਾ, ਇਸ ਤੋਂ ਬਚਿਆ ਜਾ ਸਕਦਾ, ਬਟ ਇਗਨੋਰੈਂਸ ਕਰਕੇ ਜਾਂ ਲੋਕ ਵੇਟ ਕਰਦੇ ਰਹਿੰਦੇ ਹਾਂ ਕਿ ਹੋਰ ਮੋਤੀਆਂ ਵੱਧ ਜਾਏ, ਪੱਕ ਜਾਏ, ਜਦੋਂ ਤੱਕ ਪਿੱਛੋਂ ਰੋਸ਼ਨੀ ਬਿਲਕੁਲ ਖਤਮ ਨਹੀਂ ਹੋਣੀ ਸ਼ੁਰੂ ਹੋ ਜਾਂਦੀ, ਉਦੋਂ ਤੱਕ ਲੋਕ ਡਾਕਟਰ ਕੋਲ ਨਹੀਂ ਪਹੁੰਚਦੇ
1: ਜੀ।
0: ਸੋ ਇੱਕ ਚਿੱਟਾ ਮੋਤੀਆ ਬਹੁਤ ਇੰਪੋਰਟੈਂਟ ਕਾਰਨ ਹੈ। ਉਸ ਤੋਂ ਇਲਾਵਾ ਜਿਸ ਤਰ੍ਹਾਂ ਆਈਸਾਈਟ ਵੀਕ ਹੈ ਬੱਚਿਆਂ ਦੇ ਵਿੱਚ, ਵੱਡਿਆਂ ਦੇ ਵਿੱਚ, ਉਹ ਡਾਕਟਰ ਕੋਲ ਹੀ ਨਹੀਂ ਜਾਂਦੇ, ਭਾਵੇਂ ਇੱਕ ਚਸ਼ਮਾ ਹੀ ਲੱਗਣਾ ਹੁੰਦਾ ਜਿਹਦੇ ਨਾਲ ਨਜ਼ਰ ਕਲੀਅਰ ਹੋ ਜਾਂਦੀ ਹੈ, ਬਟ ਉਹ ਇਹਨਾਂ ਚਿਰ ਡਾਕਟਰ ਕੋਲ ਹੀ ਨਹੀਂ ਜਾਣਗੇ। ਸੋ ਨੰਬਰ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਨੰਬਰ ਐਨਕ ਲਗਾ ਕੇ ਕਲੀਅਰ ਹੋ ਜਾਣਾ
1: ਜੀ।
0: ਫਿਰ ਆ ਜਾਂਦਾ ਕਾਲਾ ਮੋਤੀਆ, ਜਿਹਦੇ ਵਿੱਚ ਕਿ ਅੱਖ ਦਾ ਪ੍ਰੈਸ਼ਰ ਵਧਣ ਕਰਕੇ ਜਿਹੜੀ ਅੱਖ ਦੀ ਪਿਛਲੀ ਨਸ ਹੈ ਜਿਹੜੀ ਬ੍ਰੇਨ ਦੇ ਨਾਲ ਕਨੈਕਟਡ ਹੈ ਉਹਦੇ 'ਤੇ ਅਸਰ ਪੈਂਦਾ ਅਤੇ ਨਜ਼ਰ ਘਟਣੀ ਸ਼ੁਰੂ ਹੋ ਜਾਂਦੀ ਹੈ
1: ਜੀ।
0: ਇਸ ਤੋਂ ਇਲਾਵਾ ਸਾਡੀਆਂ ਲਾਈਫ ਸਟਾਈਲ ਪ੍ਰੋਬਲਮਸ ਹੈ ਜਿੱਦਾਂ ਸ਼ੂਗਰ ਹੋ ਗਿਆ, ਬਲੱਡ ਪ੍ਰੈਸ਼ਰ ਹੋ ਗਈ, ਇਹਨਾਂ ਦਾ ਵੀ ਕਾਫੀ ਅੱਖਾਂ 'ਤੇ ਪ੍ਰਭਾਵ ਹੁੰਦਾ ਹੈ। ਇਹਨਾਂ ਕਰਕੇ ਵੀ ਕਾਫੀ ਆਈਸਾਈਟ ਵੀਕ ਹੁੰਦੀ ਹੈ ਲੋਕਾਂ ਦੀ
1: ਜੀ।
0: ਕੁਛ ਏਜ ਕਰਕੇ ਬਾਡੀ ਦੇ ਵਿੱਚ ਪਿਛਲੇ ਪਰਦੇ ਦੇ ਵਿੱਚ ਚੇਂਜਸ ਨੇ। ਸੋ ਇਹ ਮੋਟੇ ਮੋਟੇ ਕਾਰਨ ਨੇ। ਇਹਨਾਂ ਵਿੱਚੋਂ ਮੈਂ ਕਹਾਂਗੀ ਕਿ ਕਾਫੀ 70-80

0: ਜਿੱਦਾਂ ਸ਼ੂਗਰ ਹੋ ਗਿਆ, ਬਲੱਡ ਪ੍ਰੈਸ਼ਰ ਹੋ ਗਈ, ਇਹਨਾਂ ਦਾ ਵੀ ਕਾਫੀ ਅੱਖਾਂ ਤੇ ਪ੍ਰਭਾਵ ਹੁੰਦਾ ਹੈ। ਇਹਨਾਂ ਕਰਕੇ ਵੀ ਕਾਫੀ ਆਈਸਾਈਟ ਵੀਕ ਹੁੰਦੀ ਹੈ ਲੋਕਾਂ ਦੀ
1: ਜੀ।
0: ਕੁਛ ਏਜ ਕਰਕੇ ਬਾਡੀ ਦੇ ਵਿੱਚ ਪਿਛਲੇ ਪਰਦੇ ਦੇ ਵਿੱਚ ਚੇਂਜਸ ਨੇ, ਸੋ ਇਹ ਮੋਟੇ ਮੋਟੇ ਕਾਰਨ ਨੇ। ਇਹਨਾਂ ਵਿੱਚੋਂ ਮੈਂ ਕਹਾਂਗੀ ਕਿ ਕਾਫੀ 70-80% ਜਿਹੜੇ ਨੇ ਇਹਨਾਂ ਦਾ ਇਲਾਜ ਹੋ ਸਕਦਾ, ਸਿਰਫ ਇੱਕ ਅਵੇਅਰਨੈਸ ਚਾਹੀਦੀ ਹੈ ਲੋਕਾਂ ਨੂੰ ਕਿ ਟਾਈਮ ਸਿਰ ਜਾ ਕੇ ਡਾਕਟਰ ਨੂੰ ਮਿਲਿਆ ਜਾਏ ਅਤੇ ਜਾਂਚ ਕਰਾ ਕੇ ਇਲਾਜ ਕੀਤਾ ਜਾਏ
1: ਜੀ। ਯਾਨੀ ਕਿ ਜੇਕਰ ਤੁਹਾਨੂੰ ਹਾਈ ਬੀ ਪੀ ਹੈ ਜਾਂ ਡਾਇਬਿਟੀਜ਼ ਹੈ, ਉਸ ਦੇ ਵਿੱਚ ਅਸੀਂ ਉਹਦੀ ਮੈਡੀਸਨ ਤਾਂ ਲੈਣੀ ਹੈ, ਨਾਲ ਹੀ ਨਾਲ ਅੱਖਾਂ ਦਾ ਜੀ ਚੈੱਕਅਪ ਕਰਾਉਣਾ।
0: ਬਿਲਕੁਲ, ਸਾਲ 'ਚ ਇੱਕ ਵਾਰੀ ਜੇ ਤੁਹਾਨੂੰ ਸ਼ੂਗਰ ਹੈਗੀ ਹੈ, ਸਾਲ ਵਿੱਚ ਇੱਕ ਵਾਰੀ ਅੱਖਾਂ ਦਾ ਪੂਰਾ ਚੈੱਕਅਪ, ਉਹਦੇ ਵਿੱਚ ਪਰਦੇ ਦਾ ਚੈੱਕਅਪ ਵੀ, ਦਵਾਈ ਪਾ ਕੇ ਅਸੀਂ ਪਿਛਲਾ ਪਰਦਾ ਵੀ ਚੈੱਕ ਕਰਦੇ ਹਾਂ ਕਿ ਪਿਛਲੇ ਪਰਦੇ ਉੱਤੇ ਸ਼ੂਗਰ ਨੇ ਕੋਈ ਅਸਰ ਤਾਂ ਨਹੀਂ ਕੀਤਾ, ਕੋਈ ਮੋਤੀਆ ਤਾਂ ਨਹੀਂ ਹੋਇਆ, ਚਿੱਟਾ ਕਾਲਾ ਕੋਈ ਅਸਰ ਤਾਂ ਨਹੀਂ ਹੋਇਆ। ਇਨਫੈਕਟ ਅਸੀਂ ਕਹਿੰਦੇ ਹਾਂ ਕਿ 50 ਸਾਲ ਦੀ ਉਮਰ ਤੋਂ ਬਾਅਦ ਸਾਲਾਨਾ ਅੱਖਾਂ ਦਾ ਚੈੱਕਅਪ ਜ਼ਰੂਰੀ ਹੈ, ਅਤੇ ਜੇ ਸ਼ੂਗਰ ਬਲੱਡ ਪ੍ਰੈਸ਼ਰ ਹੈ ਫਿਰ ਤਾਂ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਕਿ ਇਸ ਨੂੰ ਬਿਲਕੁਲ ਇਗਨੋਰ ਨਾ ਕੀਤਾ ਜਾਵੇ
1: ਜੀ। ਅਤੇ ਇੱਕ ਰੈਗੂਲਰ ਜੋ ਚੈੱਕਅਪ ਨੇ ਉਹ ਸਾਨੂੰ ਸਾਰਿਆਂ ਨੂੰ ਕਦੋਂ ਕਰਵਾ ਲੈਣੇ ਚਾਹੀਦੇ ਨੇ?
0: ਉਹੀ ਜਿਸ ਤਰ੍ਹਾਂ ਮੈਂ ਦੱਸ ਰਹੀ ਹਾਂ ਕਿ ਬੱਚਿਆਂ ਦੇ ਵਿੱਚ ਤਾਂ ਅਸੀਂ ਜਿੱਦਾਂ ਸਕਰੀਨਿੰਗ ਕੈਂਪ ਸਕੂਲ ਦੇ ਵਿੱਚ ਹੁੰਦੇ ਹਾਂ, ਜਿਹਦੇ ਵਿੱਚ ਕੁਛ ਲੱਗਦਾ ਹੈ ਕਿ ਬੱਚਿਆਂ ਨੂੰ ਪ੍ਰੋਬਲਮ ਹੈ ਅਤੇ ਉਹ ਰੈਫਰ ਕਰ ਦਿੰਦੇ ਹਾਂ ਕਿ ਆਈ ਡਾਕਟਰ ਕੋਲ ਜਾਓ
1: ਜੀ।
0: ਅਤੇ ਆਫਟਰ 40-50 ਦੇ ਵਿੱਚ ਸਾਲ 'ਚ ਇੱਕ ਵਾਰੀ ਚੈੱਕਅਪ ਹੈ,
1: ਅਤੇ
0: ਬੱਚਿਆਂ ਦੇ ਵਿੱਚ ਜੇ ਆਈਸਾਈਟ ਵੀਕ ਹੈਗੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਟਵਾਈਸ, ਦੋ ਵਾਰੀ ਸਾਲ 'ਚ ਇੱਕ ਵਾਰੀ ਗਰਮੀਆਂ ਦੀਆਂ ਛੁੱਟੀਆਂ 'ਚ ਕਰਾ ਲਓ, ਇੱਕ ਵਾਰੀ ਸਰਦੀਆਂ ਦੀਆਂ ਛੁੱਟੀਆਂ 'ਚ ਚੈੱਕ ਕਰਵਾ ਲਓ। ਬੱਚਿਆਂ ਵਾਸਤੇ ਇੱਕ ਸੌਖਾ ਤਰੀਕਾ ਹੈ
1: ਜੀ।
0: ਅਤੇ ਐਡਲਟਸ ਵਾਸਤੇ ਮੋਸਟਲੀ ਅਸੀਂ ਕਹਿੰਦੇ ਹਾਂ ਕਿ ਸਾਲ 'ਚ ਇੱਕ ਵਾਰੀ ਜ਼ਰੂਰ ਚੈੱਕਅਪ ਕਰਾਓ। ਜੇ ਤੁਹਾਡੀ ਕੋਈ ਫੈਮਿਲੀ ਹਿਸਟਰੀ ਹੈਗੀ ਹੈ ਮੋਤੀਏ ਦੀ, ਅਰਲੀ ਆਉਣ ਦੀ, ਤਾਂ ਫਿਰ ਤਾਂ ਐਵਰੀ 6 ਮੰਥਸ ਕਰਾ ਲੈਣਾ
1: ਜੀ। ਬਜ਼ੁਰਗ ਅਵਸਥਾ ਦੇ ਵਿੱਚ ਤਾਂ ਨਜ਼ਰ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੀ ਹੈ, ਉਸ ਵਕਤ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ?
0: ਡਾਇਟ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਸਾਨੂੰ। ਅਤੇ ਜੇ ਕਿਸੇ ਨੂੰ ਸ਼ੂਗਰ ਹੈ ਜਾਂ ਬਲੱਡ ਪ੍ਰੈਸ਼ਰ ਹੈ ਤਾਂ ਸ਼ੂਗਰ ਬਿਲਕੁਲ ਕੰਟਰੋਲ ਰੱਖਣੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਚਿੱਟਾ ਮੋਤੀਆ ਵੀ ਡਿਵੈਲਪ ਹੋ ਸਕਦਾ। ਅਤੇ ਪਿਛਲੇ ਪਰਦਾ ਜਿਹੜਾ ਹੈਗਾ ਅੱਖ ਦਾ, ਰੈਟਿਨਾ ਜਿਹਨੂੰ ਕਹਿੰਦੇ ਆ, ਉਹਦੇ ਉੱਤੇ ਸ਼ੂਗਰ ਦੇ ਕਰਕੇ ਨਵੀਆਂ ਖੂਨ ਦੀਆਂ ਨਾੜੀਆਂ ਬਣ ਜਾਂਦੀਆਂ ਨੇ, ਅਤੇ ਉਹਨਾਂ ਵਿੱਚੋਂ ਬਲੀਡਿੰਗ ਹੋਣ ਕਰਕੇ ਪਰਮਾਨੈਂਟ ਹੀ ਨਜ਼ਰ ਜਾਣ ਦਾ ਡਰ ਹੁੰਦਾ ਹੈ। ਬੀ ਪੀ ਤੁਹਾਨੂੰ ਹੈਗਾ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਰੱਖਣਾ ਚਾਹੀਦਾ ਹੈ। ਜੇ ਕਿਸੇ ਕਾਰਨ ਤੁਹਾਨੂੰ ਕੋਈ ਲੰਬੀਆਂ ਦਵਾਈਆਂ ਡਾਕਟਰ ਨੇ ਦਿੱਤੀਆਂ ਜਾਂ ਸਟੀਰੋਇਡ, ਕੋਈ ਜੋੜਾਂ ਦੇ ਦਰਦ ਲਈ ਜਾਂ ਸਾਹ ਦੀ ਬਿਮਾਰੀ ਲਈ ਕਈ ਲੋਕ ਸਟੀਰੋਇਡ ਯੂਜ਼ ਕਰ ਰਹੇ ਹੁੰਦੇ ਨੇ, ਅਤੇ ਉਹਨਾਂ ਵਾਸਤੇ ਵੀ ਅੱਖਾਂ ਦਾ ਚੈੱਕਅਪ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਦਵਾਈਆਂ ਹੀ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਅੱਖਾਂ ਦੇ ਉੱਤੇ ਅਸਰ ਕਰਕੇ ਮੋਤੀਆ ਡਿਵੈਲਪ ਕਰ ਰਹੇ ਹੁੰਦੇ ਨੇ।
1: ਬਿਲਕੁਲ।
0: ਸੋ ਇਹਨਾਂ ਚੀਜ਼ਾਂ ਦੇ ਵਿੱਚ ਖਾਸ ਧਿਆਨ ਰੱਖਣਾ ਪੈਂਦਾ ਹੈ। ਜਿਹੜੀ ਅਸੀਂ ਦਵਾਈ ਕਿਸੇ ਹੋਰ ਤਕਲੀਫ ਵਾਸਤੇ ਵੀ ਯੂਜ਼ ਕਰ ਰਹੇ ਹਾਂ, ਉਹਨਾਂ ਦਾ ਵੀ ਸਾਈਡ ਇਫੈਕਟ ਅੱਖਾਂ 'ਤੇ ਹੋ ਸਕਦਾ, ਅਤੇ ਉਹਦੇ ਵਾਸਤੇ ਆਈ ਚੈੱਕਅਪ ਰੈਗੂਲਰ ਚਾਹੀਦਾ।
1: ਜਦੋਂ ਅਸੀਂ ਕੰਟੈਕਟ ਲੈਂਸ ਦੀ ਗੱਲ ਕਰਦੇ ਹਾਂ, ਚਾਹੇ ਉਹ ਲੋੜ ਲਈ ਹੋਵੇ ਜਾਂ ਫਿਰ ਫੈਸ਼ਨ ਦੇ ਲਈ ਹੋਵੇ, ਜਾਂ ਫਿਰ ਫੈਸ਼ਨ ਦੇ ਲਈ ਅਸੀਂ ਜੋ ਹੈਵੀ ਆਈ ਮੇਕਅਪ ਦੀ ਗੱਲ ਕਰਦੇ ਹਾਂ, ਕਿ ਉਹ ਵੀ ਅੱਖਾਂ 'ਤੇ ਅਸਰ ਪਾ ਸਕਦੇ ਨੇ?
0: ਬਿਲਕੁਲ ਬਿਲਕੁਲ। ਜਿਸ ਤਰ੍ਹਾਂ ਇਹ ਡਰਾਈਨੈਸ ਦਾ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਆਈ ਦਾ ਮੇਕਅਪ ਹੈ। ਜਿਸ ਤਰ੍ਹਾਂ ਲੋਕ ਅੱਜ ਕੱਲ੍ਹ ਤਾਂ ਇੱਕ ਟ੍ਰੈਂਡ ਹੀ ਹੈਗਾ ਕਿ ਛੋਟਾ ਮੋਟਾ ਫੰਕਸ਼ਨ ਵੀ ਹੋਏ ਤਾਂ ਮੇਕਅਪ ਬਹੁਤ ਜ਼ਿਆਦਾ ਲੋਕ ਕਰਨਾ ਪਸੰਦ ਹੈ। ਆਈ ਮੇਕਅਪ ਦੇ ਵਿੱਚ ਕਿੰਨਾ ਕੁਛ ਆ ਚੁੱਕਾ ਹੈ। ਸੋ ਇਹਦੇ ਵਿੱਚ ਅਸੀਂ ਜੋ ਐਡਵਾਈਜ਼ ਕਰਦੇ ਹਾਂ ਕਿ ਕੋਈ ਇੰਪੋਰਟੈਂਟ ਫੰਕਸ਼ਨ ਹੈ, ਮਹੀਨੇ 2 ਮਹੀਨੇ 'ਚ ਇੱਕ ਵਾਰੀ ਕਰੋ ਡੇਲੀ ਦਾ ਰੂਟੀਨ ਮੇਕਅਪ, ਜਿਵੇਂ ਕਾਜਲ ਹੋ ਗਿਆ, ਮਸਕਾਰਾ ਲੋਕ ਲਗਾਉਂਦੇ ਆ। ਇਹਦੇ ਨਾਲ ਕੀ ਹੁੰਦਾ ਕਿ ਜਿਹੜੀ ਅੱਖਾਂ ਦੇ ਗਲੈਂਡਸ ਹੁੰਦੇ ਨੇ, ਜਿਹੜੀਆਂ ਸਾਡੀਆਂ ਪਲਕਾਂ ਦੇ ਨੀਚੇ ਮੋਰੀਆਂ ਹੁੰਦੇ ਨੇ, ਜਿਹਨਾਂ ਦੇ ਵਿੱਚੋਂ ਅੱਖਾਂ ਦੀਆਂ ਸਿਕ੍ਰੀਸ਼ਨਸ ਨਿਕਲਦੀਆਂ ਨੇ, ਉਹ ਮੋਰੀਆਂ ਦੀਆਂ ਜੜ੍ਹਾਂ ਬੰਦ ਹੋ ਜਾਂਦੀਆਂ ਨੇ ਕੈਮੀਕਲ ਦੇ ਨਾਲ। ਅਤੇ ਕਈ ਵਾਰੀ ਇਹਨਾਂ ਕਰਕੇ ਹੀ ਲਾਈਫ ਲੌਂਗ ਸਾਨੂੰ ਲੂਬਰੀਕੈਂਟ ਡਰੋਪ ਪਾਉਣੇ ਪੈਂਦੇ ਆ ਕਿ ਡਰਾਈਨੈਸ ਹੋ ਗਈ, ਜਸਟ ਕਿ ਆਈ ਮੇਕਅਪ ਵੱਧ ਕਰਨ ਦੇ ਨਾਲ ਹੋ ਗਈ
1: ਜੀ।
0: ਕੰਟੈਕਟ ਲੈਂਸ ਜੇ ਲਗਾਉਂਦੇ ਹੋ ਤਾਂ ਪ੍ਰੀਕੋਸ਼ਨਸ ਪੂਰੀਆਂ ਦੇ ਨਾਲ। ਕੋਸਮੈਟਿਕ ਕੰਟੈਕਟ ਲੈਂਸ ਜਿਹੜੇ ਕਲਰਡ ਲੈਂਸ ਨੇ, ਉਹ ਬਹੁਤ ਰੇਅਰਲੀ ਸਾਨੂੰ ਕੋਈ ਓਕੇਜਨਲ ਫੰਕਸ਼ਨ ਹੋਏ ਕਿਸੇ ਦਾ ਆਪਣਾ ਪਰਸਨਲ, ਤਾਂ ਹੀ ਕਹਿੰਦੇ ਹਾਂ ਅਸੀਂ ਸਲਾਹ ਦਿੰਦੇ ਹਾਂ ਕਿ ਲਗਾਓ, ਅਦਰਵਾਈਜ਼ ਰੂਟੀਨ ਬੇਸਿਸ 'ਤੇ ਤਾਂ ਚੀਜ਼ਾਂ ਬਿਲਕੁਲ ਨਹੀਂ ਯੂਜ਼ ਕਰਨੀਆਂ ਚਾਹੀਦੀਆਂ
1: ਜੀ। ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਪ੍ਰੋਬਲਮਸ ਸਾਡੀਆਂ ਲਾਈਫ ਸਟਾਈਲ ਦੇ ਨਾਲ ਜੁੜੀਆਂ ਹੋਈਆਂ ਨੇ, ਜੋ ਅੱਜ ਕੱਲ੍ਹ ਦੇ ਜੇਕਰ ਅਸੀਂ ਗੱਲ ਕਰੀਏ ਆਈਸਾਈਟ ਜਿਸ ਤੋਂ ਪ੍ਰਭਾਵਿਤ ਜ਼ਿਆਦਾ ਹੋ ਰਹੀ ਹੈ, ਜਿਸ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਕਿ ਸਾਡੀ ਲਾਈਫ ਸਟਾਈਲ ਕਿਹੋ ਜਿਹੀ ਹੋਣੀ ਚਾਹੀਦੀ ਜਿਸ ਨਾਲ ਸਾਡੀ ਅੱਖਾਂ ਦਾ ਬਚਾਅ ਰਹੇ, ਨਾਲ ਹੀ ਡਾਇਟ ਬਾਰੇ ਵੀ ਜ਼ਰੂਰ ਕੁਝ ਦੱਸੋ।
0: ਲਾਈਫ ਸਟਾਈਲ ਦੇ ਵਿੱਚ ਮੈਂ ਇੱਕ ਸਕਰੀਨ ਟਾਈਮ ਦਾ ਡਿਸਕਸ ਕਰਨਾ ਚਾਹਾਂਗੀ, ਕਿਉਂਕਿ ਕੰਪਿਊਟਰ ਦੀ ਵਰਤੋਂ ਸਾਡੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਹੈ
1: ਜੀ।
0: ਤੋ ਸਕਰੀਨ ਟਾਈਮ ਅਸੀਂ ਮਤਲਬ ਕੌਨਸ਼ੀਅਸਲੀ ਸੋਚ ਕੇ ਕਿ ਅਸੀਂ ਮੋਬਾਈਲ, ਕੰਪਿਊਟਰ, ਟੀ ਵੀ 'ਤੇ ਅਸੀਂ ਕਿੰਨਾ ਟਾਈਮ ਯੂਜ਼ ਕਰ ਰਹੇ ਹਾਂ, ਸਾਨੂੰ ਥੋੜ੍ਹਾ ਜਿਹਾ ਆਈਡੀਆ ਹੋਣਾ ਚਾਹੀਦਾ, ਖਾਸ ਤੌਰ 'ਤੇ ਬੱਚਿਆਂ ਦੇ ਵਿੱਚ ਅਸੀਂ ਕਹਿੰਦੇ ਹਾਂ, ਕਿਉਂਕਿ ਕਰੋਨਾ ਕਾਲ ਤੋਂ ਬਾਅਦ ਬੱਚਿਆਂ ਦਾ ਕਾਫੀ ਕੰਮ ਮੋਬਾਈਲਸ 'ਤੇ, ਸਕਰੀਨਸ 'ਤੇ ਹੋਣਾ ਸ਼ੁਰੂ ਹੋ ਗਿਆ
1: ਜੀ।
0: ਸੋ ਬੱਚਿਆਂ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ 0 ਤੋਂ ਲੈ ਕੇ 3 ਸਾਲ ਦੀ ਉਮਰ ਤੱਕ ਤਾਂ ਬਿਲਕੁਲ ਸਕਰੀਨ ਟਾਈਮ ਹੋਣਾ ਹੀ ਨਹੀਂ ਚਾਹੀਦਾ। ਅਸੀਂ ਦੇਖਦੇ ਹਾਂ ਕਿ ਘਰਾਂ ਦੇ ਵਿੱਚ ਬੱਚਿਆਂ ਨੂੰ ਮੋਬਾਈਲ ਦਿੰਦੇ ਆ ਅਤੇ ਨਾਲ ਖਾਣਾ ਦੇ ਦਿੰਦੇ ਆ, ਟੀ ਵੀ ਚਲਾਇਆ ਅਤੇ ਖਾਣਾ ਖਿਲਾਉਣਾ ਸ਼ੁਰੂ ਕਰ ਦਿੱਤਾ ਕਿ ਬੱਚੇ ਦਾ ਧਿਆਨ ਉੱਧਰ ਹੋਏ ਅਤੇ ਚਲੋ, ਇਹ ਚੀਜ਼ ਬਿਲਕੁਲ

0: ਲੈਕੇ 5 ਸਾਲ ਦਾ ਬੱਚਾ ਹੈ ਜਿਹੜਾ ਪ੍ਰੀ ਨਰਸਰੀ ਨਰਸਰੀ ਵਾਲੀ ਏਜ ਦਾ, ਉਹਦੇ ਵਿੱਚ ਅਸੀਂ ਮੋਸਟਲੀ ਕਹਿੰਦੇ ਹਾਂ ਕਿ 1 ਘੰਟਾ ਇਸ ਤੋਂ ਜ਼ਿਆਦਾ ਸਕਰੀਨ ਟਾਈਮ ਨਹੀਂ ਹੋਣਾ ਚਾਹੀਦਾ। ਇਨਫੈਕਟ ਬਸ ਪੜ੍ਹਾਈ ਦਾ, ਚਲੋ ਹੁਣ ਪੜ੍ਹਾਈ ਕਰਕੇ ਸਾਨੂੰ ਫਿਰ ਵੀ ਥੋੜ੍ਹਾ ਜਿਹਾ ਬੱਚਿਆਂ ਨੂੰ ਰਿਲੈਕਸਿਟੀ ਦੇਣੀ ਪੈਂਦੀ ਹੈ ਕਿ 2-3 ਘੰਟੇ ਹੋ ਗਏ, ਬਟ ਬਿਨਾਂ ਪੜ੍ਹਾਈ ਤੋਂ ਜਿਹੜਾ ਐਂਟਰਟੇਨਮੈਂਟਲੀ ਹੈਗਾ ਉਹ ਘੰਟੇ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਇਨਫੈਕਟ ਅਡਲਟਸ ਦੇ ਵਿੱਚ ਵੀ ਜਿਨ੍ਹਾਂ ਦਾ ਕੰਮ ਕੰਪਿਊਟਰ 'ਤੇ, ਉਹਨਾਂ ਦੀ ਤਾਂ ਮਜਬੂਰੀ ਹੈ, ਚਾਰਾ ਨਹੀਂ ਉਹਨਾਂ ਕੋਲ। ਉਸ ਤੋਂ ਇਲਾਵਾ ਜਿਹੜੇ ਵੱਡੇ ਨੇ, ਜਿਹੜੇ ਸ਼ੌਂਕ ਤੋਂ ਹੀ ਮੋਬਾਈਲ ਦੇਖਦੇ ਨੇ ਜਾਂ ਸਕਰੀਨਸ ਦੇਖਦੇ ਨੇ, 2 ਘੰਟੇ ਤੋਂ ਜ਼ਿਆਦਾ ਸਕਰੀਨ ਟਾਈਮ ਨਹੀਂ ਹੋਣਾ ਚਾਹੀਦਾ। ਸਗੋਂ ਬਾਹਰ ਸੈਰ ਕਰਨ, ਫਰੈਸ਼ ਏਅਰ ਦੇ ਵਿੱਚ ਜਾਣ, ACs ਦਾ ਘੱਟ ਯੂਜ਼ ਕੀਤਾ ਜਾਏ, ਜਿੰਨਾ ਹੋ ਸਕੇ ਫਰੈਸ਼ ਏਅਰ ਦੇ ਵਿੱਚ ਅਸੀਂ ਰਹੀਏ, ਡਾਇਰੈਕਟ ਪੱਖੇ ਨਹੀਂ ਹੋਣੇ ਚਾਹੀਦੇ ਸਾਡੇ, ਪੋਲਿਊਸ਼ਨ ਥੋੜ੍ਹੀ ਘਟਣੀ ਚਾਹੀਦੀ ਹੈ ਜਿਸ ਹੱਦ ਤੱਕ ਹੋ ਸਕੇ। ਅਸੀਂ ਦੇਖੀਏ ਕਿ ਅਸੀਂ ਆਪਸ 'ਚ ਹੀ ਸਾਰੇ ਜਣੇ ਇੰਨਾ ਇਨਵਾਇਰਮੈਂਟ ਨੂੰ ਅਸੀਂ ਕੰਟਰੀਬਿਊਟ ਕਰੀਏ ਕਿ ਓਵਰਆਲ ਪੋਲਿਊਸ਼ਨ ਘਟੇ
1: ਜੀ।
0: ਸੋ ਇਹ ਲਾਈਫ ਸਟਾਈਲ ਕੁਛ ਮੋਡੀਫਿਕੇਸ਼ਨਸ ਨੇ। ਇਸ ਤੋਂ ਇਲਾਵਾ ਜਿਹੜੇ ਡਾਇਬਿਟਿਕ ਪੇਸ਼ੈਂਟਸ ਨੇ, ਉਹਨਾਂ ਨੂੰ ਆਪਣੀ ਡਾਇਟ ਦੇ ਵਿੱਚ, ਸੈਰ ਦੇ ਵਿੱਚ, ਬਾਡੀ ਵੇਟ ਕੰਟਰੋਲ ਕਰਨ ਦੇ ਵਿੱਚ ਇਹ ਚੀਜ਼ਾਂ ਥੋੜ੍ਹੀਆਂ ਐਫਰਟਸ ਪਾਉਣੇ ਪੈਣਗੇ, ਤਾਂ ਕਿ ਇਹ ਪ੍ਰੋਬਲਮਸ ਜਿਹੜੀਆਂ ਲਾਈਫ ਸਟਾਈਲ ਐਸੋਸੀਏਟਿਡ ਨੇ ਉਹ ਐਟਲੀਸਟ ਉਹਨਾਂ ਦੀ ਅੱਖਾਂ ਨੂੰ ਨੁਕਸਾਨ ਨਾ ਪਹੁੰਚਾਉਣ।
1: ਅਤੇ ਡਾਇਟ ਦੇ ਵਿੱਚ ਕਿਹੋ ਜਿਹੀਆਂ ਚੀਜ਼ਾਂ ਸਾਨੂੰ ਸ਼ਾਮਿਲ ਕਰਨੀਆਂ ਚਾਹੀਦੀਆਂ ਨੇ?
0: ਹਾਂਜੀ, ਦੇਖੋ ਆਈਜ਼ ਵਿੱਚ ਅਸੀਂ ਕਹਿੰਦੇ ਹਾਂ ਕਿ ਵਿਟਾਮਿਨ ਏ ਦਾ ਬਹੁਤ ਜ਼ਿਆਦਾ ਰੋਲ ਹੈ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਕੁਝ ਐਂਟੀ ਆਕਸੀਡੈਂਟਸ ਨੇ, ਵਿਟਾਮਿਨ ਏ, ਸੀ, ਈ, ਸੈਲੀਨੀਅਮ, ਛੋਟੇ ਛੋਟੇ ਮਾਈਕਰੋ ਨਿਊਟ੍ਰੀਐਂਟਸ ਹੁੰਦੇ ਨੇ ਜਿਹੜੇ ਕਿ ਨੈਚੁਰਲ ਚੀਜ਼ਾਂ ਡਾਇਟ ਦੇ ਵਿੱਚ ਜਿਹੜੀਆਂ ਸਰੀਰ, ਮੋਸਟਲੀ ਅਸੀਂ ਕਹਿੰਦੇ ਹਾਂ ਕਿ ਹਰੀਆਂ ਸਬਜ਼ੀਆਂ ਔਰ ਫਰੂਟਸ, ਗਾਜਰ, ਪਪੀਤਾ, ਪਾਲਕ, ਮੇਥੀ, ਮੈਂਗੋ ਗਰਮੀਆਂ ਦੇ ਵਿੱਚ, ਮਤਲਬ ਜਿੰਨੇ ਫਲ ਔਰ ਸਬਜ਼ੀਆਂ ਜਿਹੜੀਆਂ ਰੰਗਦਾਰ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੈਰੋਟੀਨ ਜ਼ਿਆਦਾ ਹੁੰਦਾ ਹੈ ਜਿਹੜਾ ਕਿ ਅੱਖਾਂ ਵਾਸਤੇ ਬਹੁਤ ਵਧੀਆ ਮੰਨਿਆ ਜਾਂਦਾ। ਸੋ ਇਹ ਨੈਚੁਰਲ ਚੀਜ਼ਾਂ, ਇਸ ਤੋਂ ਇਲਾਵਾ ਹੁਣ ਨਟਸ ਨੇ ਅਤੇ ਐਗਸ ਹੋ ਗਏ, ਗ੍ਰੀਨ ਵੈਜੀਟੇਬਲ, ਹੁਣ ਸਰਦੀਆਂ ਆ ਰਹੀਆਂ ਨੇ, ਅੱਗੋ ਗਾਜਰ ਦਾ ਮੌਸਮ, ਪਾਲਕ ਦਾ ਮੌਸਮ, ਮੇਥੀ, ਤਾਂ ਖੁੱਲੀਆਂ ਮਿਲਣੀਆਂ ਹੁਣ,
1: ਬਿਲਕੁਲ।
0: ਸੋ ਅਸੀਂ ਮੋਸਟਲੀ ਬੱਚਿਆਂ ਨੂੰ ਤਾਂ ਇਹੀ ਸਲਾਹ ਦਿੰਦੇ ਹਾਂ ਕਿ ਤੁਸੀਂ 1 ਕਟੋਰੀ ਪਪੀਤੇ ਦੀ ਡੇਲੀ ਖਾਣੀ ਹੈ ਅਤੇ 1 ਗਾਜਰ ਕੱਚੀ ਰੋਜ਼ ਖਾਣੀ
1: ਜੀ,
0: ਜੇ ਅੱਖਾਂ ਨੂੰ ਅਸੀਂ ਹੈਲਦੀ ਰੱਖਣਾ ਤਾਂ।
1: ਬਹੁਤ ਵਧੀਆ ਗੱਲ ਹੈ। ਅਤੇ ਹੁਣ ਅਸੀਂ ਜਾਣ ਜਾਂਦੇ ਵੀ ਗੱਲ ਕਰਦੇ ਹਾਂ ਕਿ ਅਕਸਰ ਜੋ ਸਾਡਾ ਲਾਈਫ ਸਟਾਈਲ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਚੀਜ਼ ਪ੍ਰਭਾਵਿਤ ਹੋ ਰਹੀ ਹੈ ਉਹ ਸਾਡੀ ਨੀਂਦ ਹੈ
0: ਜੀ।
1: ਸਟ੍ਰੈਸ ਬਹੁਤ ਜ਼ਿਆਦਾ ਹੋ ਗਿਆ ਜਿਸ ਦਾ ਸਾਡੇ ਅੱਖਾਂ 'ਤੇ ਵੀ ਅਸਰ ਪੈਂਦਾ ਹੈ। ਨੀਂਦ ਇੱਕ ਚੰਗੀ ਦ੍ਰਿਸ਼ਟੀ ਲਈ ਕਿੰਨੀ ਕੁ ਜ਼ਿਆਦਾ ਜ਼ਰੂਰੀ ਹੈ?
0: ਬਹੁਤ ਜ਼ਿਆਦਾ ਜ਼ਰੂਰੀ ਹੈ, ਪੂਰੀ ਬਾਡੀ ਲਈ ਜ਼ਰੂਰੀ ਹੈ, ਅੱਖਾਂ ਦੇ ਲਈ ਵੀ ਬਹੁਤ ਜ਼ਰੂਰੀ ਹੈ
1: ਜੀ।
0: ਹੁਣ ਅੱਜ ਕੱਲ੍ਹ ਰਾਤ ਨੂੰ ਵੀ ਜਿੱਦਾਂ ਕੰਪਿਊਟਰ ਦੀ ਇੱਕ ਐਡਿਕਸ਼ਨ ਹੀ ਹੋ ਗਈ ਹੈ ਲੋਕਾਂ ਨੂੰ, ਨੀਂਦ ਹੀ ਨਹੀਂ ਆਉਂਦੀ ਮੋਬਾਈਲ ਛੋਟੀਆਂ ਸਕਰੀਨਸ ਤੋਂ ਬਿਨਾਂ। ਅਤੇ ਜਦੋਂ ਅਸੀਂ ਛੋਟੀ ਸਕਰੀਨ ਲੈ ਕੇ ਸੌਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿੰਨੀ ਕਿੰਨੀ ਦੇਰ ਨੀਂਦ ਹੀ ਨਹੀਂ ਆਉਂਦੀ ਬੰਦੇ ਨੂੰ, 2-2 ਘੰਟੇ ਫੋਨ 'ਤੇ ਹੀ ਲੱਗੇ ਰਹਿੰਦੇ ਨੇ, ਰੀਲਾਂ ਦੇਖਣ ਲੱਗੇ ਨੇ, ਜਿਹੜੀ ਯੰਗ ਜਨਰੇਸ਼ਨ ਹੈ ਮੋਸਟਲੀ ਇਸ ਚੀਜ਼ 'ਚ ਲੱਗੀ ਹੋਈ ਹੈ
1: ਜੀ।
0: ਸੋ ਉਹਦੇ ਕਰਕੇ ਨੀਂਦ 'ਤੇ ਵੀ ਅਸਰ ਪੈ ਰਿਹਾ, ਅਤੇ ਨੀਂਦ ਨਾ ਹੋਣ ਕਰਕੇ ਅੱਖਾਂ ਫਰੈਸ਼ ਨਹੀਂ ਹੁੰਦੀਆਂ ਸਵੇਰ ਨੂੰ, ਅੱਖਾਂ ਦੀਆਂ ਜਿਹੜੀਆਂ ਮਾਸਪੇਸ਼ੀਆਂ ਨੇ ਉਹ ਫਰੈਸ਼ ਨਹੀਂ ਹੁੰਦੀਆਂ। ਸੋ ਦਿਨ ਦੇ ਟਾਈਮ ਵੀ ਨੀਂਦ ਆਉਂਦੀ ਰਹਿੰਦੀ ਹੈ, ਅਤੇ ਓਵਰਆਲ ਜਨਰਲ ਹੈਲਥ ਤਾਂ ਅਸਰ ਹੋ ਹੀ ਰਹੀ, ਅੱਖਾਂ ਵੀ ਖਾਸ ਤੌਰ 'ਤੇ ਅਸਰ ਹੋ ਰਹੀਆਂ ਨੇ। ਅਤੇ ਸਲੀਪ 'ਤੇ 7-8 ਘੰਟੇ ਦੀ ਸਿੰਗਲ ਸਲੀਪ ਜਿਹੜੀ ਰਾਤ ਦੀ ਹੈ ਬਹੁਤ ਜ਼ਰੂਰੀ ਹੈ ਪੂਰੀ ਬਾਡੀ ਦੀ ਹੈਲਥ ਵਾਸਤੇ।
1: ਸੋ ਡਾਕਟਰ ਦਮਨ ਜੋਤ ਹੁਣਾਂ ਨੇ ਜੋ ਗੱਲਾਂ ਦੱਸੀਆਂ ਨੇ ਉਹ ਸਾਰੀਆਂ ਬਹੁਤ ਜ਼ਰੂਰੀ ਨੇ, ਚੰਗੀ ਡਾਇਟ, ਚੰਗੀ ਨੀਂਦ, ਚੰਗਾ ਲਾਈਫ ਸਟਾਈਲ ਅਤੇ ਰੈਗੂਲਰ ਚੈੱਕਅਪ। ਉਮੀਦ ਹੈ ਕਿ ਸਾਡੇ ਸੁਣਨ ਵਾਲੇ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਣਗੇ। ਡਾਕਟਰ ਦਮਨ ਜੋਤ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ ਅਤੇ ਇੱਕ ਚੰਗੀ ਵਿਸ਼ਵ ਦ੍ਰਿਸ਼ਟੀ ਦਿਵਸ 'ਤੇ ਖਾਸ ਤੌਰ 'ਤੇ ਗੱਲਬਾਤ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ।
2: ਡਾਕਟਰ ਦਮਨਜੋਤ ਢੀਂਗਰਾ ਜੀ ਨੇ ਕਿੰਨਾ ਵਧੀਆ ਦੱਸਿਆ ਕਿ ਅੱਖਾਂ ਦੀ ਜਿਹੜੀ ਸਮੱਸਿਆਵਾਂ ਹੈ ਉਹਨਾਂ ਦਾ ਸਹੀ ਇਲਾਜ ਵੀ ਚਾਹੀਦਾ ਹੈ ਔਰ ਆਪਣਾ ਲਾਈਫ ਸਟਾਈਲ, ਆਪਣੀ ਡਾਇਟ, ਇਹ ਦੋਨੋਂ ਚੀਜ਼ਾਂ ਬਿਲਕੁਲ ਸਹੀ ਚਾਹੀਦੀਆਂ ਸਾਨੂੰ।
1: ਬਈ ਡਾਇਟ ਦੀ ਤੁਸੀਂ ਗੱਲ ਕੀਤੀ ਹੈ ਅਤੇ ਡਾਇਟ ਹੈ ਕਿ ਹੁਣ ਜਿੱਦਾਂ ਕਿ ਸਰਦੀਆਂ ਸ਼ੁਰੂ ਹੋ ਹੀ ਚੁੱਕੀਆਂ ਨੇ ਤਕਰੀਬਨ, ਹਲਕੀਆਂ ਹਲਕੀਆਂ ਕਹਿ ਸਕਦੇ ਹਾਂ, ਅਤੇ ਜਿਹੜੀ ਖੁਰਾਕ ਹੈ ਉਹਦਾ ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਹੈ। ਸਾਗ, ਪਾਲਕ, ਮੇਥੀ, ਬਹੁਤ ਕੁਝ ਮਿਲਣ ਵਾਲਾ ਹੈ ਜੀ, ਅਤੇ ਅੱਖਾਂ ਦੀ ਖਿਆਲ ਰੱਖਣਾ ਸਾਰਿਆਂ ਨੇ ਆਪਾਂ ਮਿਲ ਜੁਲ ਕੇ। ਅਤੇ ਇਹਦੇ ਵਿੱਚ ਇੱਕ ਹੋਰ ਵੀ ਅਸੀਂ ਜਿਹਦੀ ਗੱਲਬਾਤ ਹਮੇਸ਼ਾ ਕਰਦੇ ਹਾਂ ਨਾ ਗਗਨ, ਉਹ ਇਹ ਹੈਗਾ ਕਿ ਜਨ ਸੇਵਾ ਤੋਂ ਲੋਕ ਸੇਵਾ ਦੀ ਗੱਲ।
2: ਬਿਲਕੁਲ ਜੀ, ਔਰ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਈਜ਼ ਆਫ ਡੂਇੰਗ ਬਿਜ਼ਨਸ। ਜਿਵੇਂ ਹੁਣ ਇਸ ਭਾਰਤ ਦੇਸ਼ ਵਿੱਚ ਹੁਣ ਕਾਫੀ ਸੌਖਾ ਹੋ ਗਿਆ ਪ੍ਰਣਾਲੀਆਂ, ਹੈ ਨਾ, ਆਪਣਾ ਕੈਸ਼ਲੈਸ, ਆਪਣਾ ਪੇਪਰਲੈਸ ਸਿਸਟਮ ਹੋ ਗਿਆ ਹੈ, ਫਿਰ ਟੈਕਸ ਲਈ ਅਪਲਾਈ ਕਰਨਾ ਸੌਖਾ ਹੋ ਗਿਆ ਹੈ ਔਰ ਆਪਣੇ ਕੰਪਨੀ ਨੂੰ ਰਜਿਸਟਰ ਕਰਨਾ ਸੌਖਾ ਹੋ ਗਿਆ, ਅਤੇ ਹੌਲੀ ਹੌਲੀ ਜਿਸ ਕਰਕੇ ਇੰਡੀਆ ਨੇ ਆਪਣਾ ਰੈਂਕ ਬਹੁਤ ਵਧੀਆ ਕਰ ਲਿਆ। ਪਹਿਲੇ 142 'ਤੇ ਹੁੰਦਾ ਸੀ, ਹੁਣ 63 'ਤੇ ਆ ਗਿਆ ਗਲੋਬਲੀ।
1: ਕਿਆ ਬਾਤ ਹੈ ਜੀ,
2: ਇਹ ਬਹੁਤ ਵਧੀਆ ਚੀਜ਼ ਹੈ ਜੋ ਕਿ ਸਾਨੂੰ ਸਭ ਨੂੰ ਪਤਾ ਹੋਣੀ ਚਾਹੀਦੀ ਹੈ।
1: ਬਿਲਕੁਲ ਜੀ, ਤੁਸੀਂ ਬਿਜ਼ਨਸ ਦੀ ਗੱਲ ਕੀਤੀ ਅਤੇ ਬਿਜ਼ਨਸ ਨੂੰ ਸ਼ੁਰੂ ਕਰਨ ਵਾਸਤੇ ਪਹਿਲਾਂ ਬੰਦੇ ਨੂੰ ਇਹ ਲੱਗਦਾ ਸੀਗਾ ਕਿ ਮੈਂ ਆਰਥਿਕ ਪੱਖੋਂ ਬਹੁਤ ਹੀ ਮਜ਼ਬੂਤ ਹੋਵਾਂਗਾ ਤਾਂ ਹੀ ਕੋਈ ਕਾਰੋਬਾਰ ਅਤੇ ਜਿਹੜਾ ਵਪਾਰ ਹੈ ਸ਼ੁਰੂ ਕਰ ਸਕਦੇ ਹਾਂ। ਬਈ ਹੁਣ ਸਰਕਾਰ ਕੋਲ ਇੱਦਾਂ ਦੀਆਂ ਸਕੀਮਾਂ ਆ ਗਈਆਂ ਹੋਈਆਂ ਨੇ ਜਿਹਦੇ ਨਾਲ ਤੁਸੀਂ ਬਸ ਸੋਚੋਗੇ, ਤੁਹਾਡੇ ਅੰਦਰ ਉਹ ਜਜ਼ਬਾ ਹੋਣਾ ਚਾਹੀਦਾ ਮੈਂ ਕੋਈ ਵਪਾਰ ਸ਼ੁਰੂ ਕਰਨਾ, ਅਤੇ ਲੋਨ ਦੇਣ ਵਾਸਤੇ ਸਰਕਾਰਾਂ

0: ਸਰਦਾਰ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਜੀ ਇਹਨਾਂ ਸੁਨੇਹਾ ਭਰੀ ਬ੍ਰੇਕ ਤੋਂ ਬਾਅਦ ਫਿਰ ਤੋਂ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਜੀ ਵਸਦੇ ਵੇਲੇ ਤੇ ਗਗਨ ਅੱਜ ਦਾ ਇੱਕ ਖਾਸ ਸਿਲਸਿਲਾ ਹੋਰ ਵੀ ਹੁੰਦਾ।
3: ਹਾਂਜੀ ਬਿਲਕੁਲ, ਕਥਾ ਲੋਕ ਔਰ ਇਹਦਾ ਇੰਤਜ਼ਾਰ ਅਸੀਂ ਵੀ ਕਰ ਰਹੇ ਹਾਂ ਤੇ ਸਾਡੇ ਸੁਣਨ ਵਾਲੇ ਵੀ ਕਰ ਰਹੇ ਨੇ
2: ਜੀ।
3: ਤੇ ਜਿਹੜੀ ਅੱਜ ਅਸੀਂ ਉਹਦੇ ਵਿੱਚ ਸੁਣਨਾ ਹੈ ਕਰਤਾਰਾ ਟਾਂਗੇ ਵਾਲਾ,
2: ਤੇ ਆਓ ਸੁਣਦੇ ਹਾਂ।
4: ਪੰਜਾਬੀ ਸਾਹਿਤ ਦਾ ਇੱਕ ਵੱਡਾ ਨਾਂ ਸੰਤੋਖ ਸਿੰਘ ਧੀਰ, ਇਹਨਾਂ ਦੇ ਕਈ ਕਹਾਣੀ ਸੰਗ੍ਰਹਿ, ਨੋਵਲ, ਸਫ਼ਰਨਾਮਾ, ਕਾਵਿ ਸੰਗ੍ਰਹਿ, ਸੰਕਲਨ ਤੇ ਅਨੁਵਾਦ ਲਿਖਤਾਂ ਨੇ। ਪਰ ਸੰਤੋਖ ਸਿੰਘ ਧੀਰ ਜਿੰਨਾ ਵੱਡਾ ਲੇਖਕ ਹੈ ਉਸ ਤੋਂ ਵੱਡਾ ਇਨਸਾਨ ਵੀ ਸੀ। ਬੜੇ ਸਾਦੇ ਤੇ ਦਿਲ ਖਿੱਚਵੇਂ ਤਰੀਕੇ ਉਸਨੇ ਔਰਤ ਦੀ ਤਾਕਤ ਨੂੰ ਆਪਣੀਆਂ ਕਹਾਣੀਆਂ ਵਿੱਚ ਦਰਸਾਇਆ। ਊਸ਼ਾ ਭੈਣ ਜੀ ਚੁੱਪ ਸਨ ਕਹਾਣੀ ਸੰਗ੍ਰਹਿ ਨੂੰ ਸੰਤੋਖ ਸਿੰਘ ਧੀਰ ਨੇ ਆਪਣੀ ਕਹਾਣੀ ਦੀ ਪਾਤਰ ਕਰਤਾਰਾ ਟਾਂਗੇ ਵਾਲਾ ਦੀ ਦੁਲਾਰੀ ਨੂੰ ਹੀ ਸਮਰਪਿਤ ਕੀਤਾ। ਕਥਾ ਲੋਕ ਵਿੱਚ ਅੱਜ ਪੇਸ਼ ਹੈ ਨਾਟਕੀ ਅੰਦਾਜ਼ ਵਿੱਚ ਕਹਾਣੀ ਕਰਤਾਰਾ ਟਾਂਗੇ ਵਾਲਾ, ਲੇਖਕ ਸੰਤੋਖ ਸਿੰਘ ਧੀਰ,

0: ਕਰਤਾਰਾ ਤੰਗ ਆਉਂਦਾ ਸੀ। ਉਸ ਦਾ ਨਾਂ ਕਰਤਾਰਾ ਤਾਂਗੇ ਵਾਲਾ ਹੀ ਪੈ ਗਿਆ ਸੀ। ਕਰਤਾਰਾ ਬਹੁਤ ਜਵਾਨ ਤੇ ਸਰੀਰ ਦਾ ਹੱਟਾ ਕੱਟਾ ਸੀ। ਉਸ ਦਾ ਰੰਗ ਗੋਰਾ ਤੇ ਅੱਖਾਂ ਵੱਡੀਆਂ ਵੱਡੀਆਂ ਸਨ। ਉਸ ਦਾ ਕੱਦ ਲੰਮਾ ਤੇ 6 ਫੁੱਟ ਤੋਂ ਕੁਝ ਨਾ ਕੁਝ ਜ਼ਿਆਦਾ ਹੀ ਦਿਸਦਾ ਸੀ। ਉਸਦੀ ਛਾਤੀ ਚੌੜੀ ਤੇ ਲੱਕ ਥੋੜਾ ਜਿਹਾ ਤੰਗ ਸੀ। ਭਾਵੇਂ ਉਸਦੀ ਥੋੜੀ ਜਿਹੀ ਗੋਗੜ ਵਧੀ ਹੋਈ ਸੀ, ਪਰ ਛਾਤੀ ਨਾਲੋਂ ਫਿਰ ਵੀ ਉਸਦਾ ਲੱਕ ਕੁਝ ਹਲਕਾ ਹੀ ਦਿਸਦਾ ਸੀ। ਗਰਦਨ ਕਾਫੀ ਭਾਰੀ ਤੇ ਮੋਹਰਾਂ ਉੱਤੇ ਮੱਲਾਂ ਵਾਂਗੂ ਮਾਸ ਚੜਿਆ ਸੀ। ਜਾਪਦਾ ਸੀ ਜਿਵੇਂ ਉਹ ਅਸਲ ਵਿੱਚ ਕੋਈ ਮੱਲ ਹੀ ਹੋਵੇ। ਉਸਦੀ ਉਮਰ ਇਸ ਸਮੇਂ ਕੋਈ 35 ਵਰੇ ਦੀ ਹੋਏਗੀ। ਉਸਦੀ ਦਾੜੀ ਕੱਟੀ ਹੋਈ ਤੇ ਮੁੱਛਾਂ ਵੱਡੀਆਂ ਵੱਡੀਆਂ ਸਨ। ਕਰਤਾਰਾ ਲੰਮਾ ਕੁੜਤਾ ਪਾਉਂਦਾ ਸੀ। ਪੱਗ ਉਸਨੇ ਆਮ ਕਰਕੇ ਚਿੱਟੀ ਬੰਨੀ ਹੁੰਦੀ ਸੀ। ਖੱਬੇ ਪਾਸੇ ਥੋੜੇ ਜਿਹੇ ਵੱਟ ਤੇ ਸੱਜੇ ਪਾਸੇ ਸਾਫ਼ ਪੇਚ। ਪੱਗ ਨੂੰ ਮਾਵਾ ਹੁੰਦਾ ਜਿਸ ਨਾਲ ਉਹ ਸਿਰ ਦੇ ਉੱਤੇ ਫੁੱਲ ਬਣਾਉਂਦਾ ਸੀ। ਇਹ ਫੁੱਲ ਕਰਤਾਰੇ ਤਾਂਗੇ ਵਾਲੇ ਦੀ ਸ਼ਾਨ ਸੀ। ਕਰਤਾਰਾ ਬੜਾ ਦਰਸ਼ਨੀ ਤੇ ਜੱਬੇ ਵਾਲਾ ਬੰਦਾ ਸੀ। ਉਸਦੀਆਂ ਚਮਕਦਾਰ ਉਫੜੀਆਂ ਤੇ ਥੋੜੀ ਥੋੜੀ ਗੁਲਾਬੀ ਭਾਂ ਮਾਰਦੀਆਂ ਗੱਲਾਂ ਉਸਦੀਆਂ ਵੱਡੀਆਂ ਵੱਡੀਆਂ ਮੁੱਛਾਂ ਉੱਤੇ ਵੱਲ ਨੂੰ ਹੁੰਦੀਆਂ ਤੇ ਦੋਵੇਂ ਪਾਸੇ ਤਿੱਖੀਆਂ ਨੋਕਾਂ ਗੱਲਾਂ ਨੂੰ ਛੋਰੀਆਂ ਹੁੰਦੀਆਂ। ਦੇਖਣ ਵਿੱਚ ਕਰਤਾਰਾ ਇੱਕ ਸਰਦਾਰ ਹੀ ਨਜ਼ਰ ਆਉਂਦਾ। ਇਹ ਤਾਂ ਇੱਕ ਸਬੱਬ ਸੀ ਕਿ ਉਹ ਤੰਗ ਆਉਂਦਾ ਸੀ। ਕਰਤਾਰਾ ਬਹੁਤ ਟੌਰੀ ਤੇ ਸ਼ੌਕੀਨ ਬਣ ਕੇ ਰਹਿੰਦਾ। ਉਸਦੇ ਤੇੜ ਬਰਫ਼ ਵਰਗਾ ਚਿੱਟਾ ਤੰਬਾ ਹੁੰਦਾ ਤੇ ਪੈਰਾਂ ਵਿੱਚ ਦੁਖਲੀ ਤੇ ਚਿੱਟੀ ਜ਼ਰੀ ਦੀ ਕੜਵੀਂ ਜੁੱਤੀ, ਚੈਨਾ ਸਿਲਕ ਦਾ ਮੋਤੀਆ ਜਿਹਾ ਲੰਮਾ ਕੁੜਤਾ ਹੁੰਦਾ ਤੇ ਹੱਥ ਨੂੰ ਘੜੀ। ਉਨੀ ਦਿਨੀ ਕੋਈ ਕੋਈ ਹੀ ਚੰਗੇ ਕੱਪੜੇ ਪਾਉਂਦਾ ਤੇ ਹੱਥ ਨੂੰ ਘੜੀ ਲਾਉਂਦਾ ਸੀ। ਇਹ ਗੱਲ ਕੋਈ ਅੱਜ ਦੀ ਨਹੀਂ, ਬਹੁਤ ਪੁਰਾਣੀ ਹੈ।
1: ਚੱਲ ਬਈ ਕਰਤਾਰਿਆ, ਹੋ ਤਿਆਰ ਫਿਰ। ਉਹ ਇੱਥੇ ਘੜੀ ਪਈ ਸੀ, ਕਿੱਥੇ ਗਈ? ਉਹ ਆ ਪਈ ਘੜੀ, ਆ ਬਈ ਲੱਗ ਗਈ ਘੜੀ। ਆ ਕੁੜਤੇ ਤੇ ਦਾਗ ਆ, ਇਹ ਨਹੀਂ ਵੀ ਚਿੱਟਾ ਹੀ ਕੁੜਤਾ ਪਾਉਂਦੇ ਆ। ਉਹ ਠੀਕ ਹੈ, ਲੱਗ ਜੂ ਦਾਗ ਤੇ ਕੋਈ ਗੱਲ ਨਹੀਂ ਸਰਦਾਰਾ, ਕਰਤਾਰਾ ਕਿਸੇ ਨਾਲੋਂ ਘੱਟ ਆ। ਚੱਲ ਬਈ ਕਰਤਾਰਿਆ, ਆ ਹੋ ਗਏ ਵੀ ਤਿਆਰ, ਚਲੋ ਬਈ ਚੱਲ ਬਈ।
0: ਬਸ ਕਰਤਾਰੇ ਵਿੱਚ ਇੱਕੋ ਹੀ ਘਾਟ ਸੀ, ਉਹ ਵਿਆਹ ਨਹੀਂ ਸੀ ਹੋਇਆ। ਜਿਸ ਤਰ੍ਹਾਂ ਉਸਨੂੰ ਰੂਪ ਤੇ ਜਵਾਨੀ ਮਿਲੇ ਹੋਏ ਸੀ, ਜਾਪਦਾ ਸੀ ਉਸਦੇ ਕੰਮ ਨਹੀਂ ਸੀ ਆ ਰਹੇ। ਪਤਾ ਨਹੀਂ ਕੀ ਕਾਰਨ ਸੀ, ਉਸਦੇ ਘਰ ਵਿੱਚ ਨੱਥ ਵਾਲੀ ਦਾ ਪੈਰ ਨਹੀਂ ਸੀ ਪੈ ਸਕਿਆ। ਕਰਤਾਰਾ ਛੜਾ ਛੜਾਂਗ ਸੀ।
1: ਓਹੋ, ਛੜੇ ਛੜਾਂਗ ਬੰਦੇ ਦੀ ਵੀ ਕਾਹਦੀ ਜ਼ਿੰਦਗੀ ਯਾਰ, ਕੋਈ ਹਾਲ ਨਹੀਂ, ਕੋਈ ਹੱਜ ਹੀ ਨਹੀਂ। ਸੁਣਿਆ ਸੀ ਛੜੇ ਛੜਾਂਗ ਲੋਕ ਮੌਜਾਂ ਕਰਦੇ ਆ, ਪਰ ਕੀ ਹੱਜ ਹੈ, ਕੋਈ ਜਿਉਣਾ ਹੈ ਛੜੇ ਬੰਦੇ ਦਾ? ਕੋਈ ਹੱਜ ਨਹੀਂ ਯਾਰ, ਤੀਵੀਂ ਤੋਂ ਬਿਨਾਂ ਬਗਾਨੇ ਚੁੱਲ੍ਹੇ ਤੇ ਆਸ ਰੱਖਣੀ, ਦਾਲ ਤੇ ਆਪਣੇ ਘਰ ਹੀ।

0: ਯਾਦ ਆਉਂਦਾ ਹੈ। ਉਹ ਰੱਬਾ ਕੱਲਾ ਤੇ ਰੁੱਖ ਵੀ ਨਾ ਹੋਵੇ ਜਹਾਨ ਦੇ ਵਿੱਚ।
1: ਕਰਤਾਰਾ ਜੰਜ ਤਾਂ ਨਹੀਂ ਸੀ ਚੜਿਆ, ਪਰ ਰੱਬ ਨੇ ਉਸਦੀ ਸੁਣੀ। ਉਸਦੇ ਘਰ ਇੱਕ ਸੋਹਣੀ ਤੇ ਜਵਾਨ ਤੀਵੀਂ ਆ ਗਈ ਸੀ ਤੇ ਉਸਦਾ ਘਰ ਵਸ ਗਿਆ ਸੀ। ਉਸਦਾ ਨਾਂ ਦੁਲਾਰੀ ਸੀ। ਪਤਾ ਨਹੀਂ ਕਰਤਾਰਾ ਉਸਨੂੰ ਕਿਹੜੇ ਦੇਸ਼ ਤੋਂ ਲਿਆਇਆ ਸੀ। ਕੀ ਉਸਦੀ ਬੋਲੀ ਸਾਡੇ ਵਰਗੀ ਸ਼ੁੱਧ ਪੰਜਾਬੀ ਨਹੀਂ ਸੀ, ਥੋੜੀ ਥੋੜੀ ਓਪਰੀ ਜੀ ਜਾਪਦੀ ਸੀ। ਉਂਝ ਔਰਤ ਤਾਂ ਚੰਗੀ ਸੀ, ਪਰ ਉਸਦੀ ਆਦਤ ਥੋੜੀ ਥੋੜੀ ਖੁੱਲੀ ਤੇ ਨਿਸ਼ੰਗ ਸੀ, ਜਿਵੇਂ ਕਿ ਉਸਨੇ ਘਾਟ ਘਾਟ ਦਾ ਪਾਣੀ ਪੀਤਾ ਹੋਵੇ। ਤੀਵੀਂ ਕੀ ਉਹ ਤਾਂ ਮਰਦ ਸੀ, ਕਦੇ ਕਦੇ ਉਹ ਮਰਦਾਂ ਵਾਂਗ ਹੀ ਉੱਚੀ ਉੱਚੀ ਬੋਲਦੀ ਤੇ ਉਹਨਾਂ ਵਾਂਗ ਹੀ ਗਾਲਾਂ ਵੀ ਕੱਢਦੀ। ਸ਼ਰਮ ਹਯਾ ਨੂੰ ਉਹ ਛੇਤੀ ਆਪਣੇ ਨੇੜੇ ਨਹੀਂ ਸੀ ਫਟਕਣ ਦਿੰਦੀ।
2: ਓਏ ਤੇਰੀ ਤਾਂ ਕੌਣ ਚਾਕਦਾ ਵਾ? ਤੇਰੀ ਦੱਸਾਂ ਤੈਨੂੰ ਮੈਂ, ਉਹ ਕੌਣ ਚਾਕਦਾ ਵਾ? ਆ ਤੈਨੂੰ ਦੇਖਾਂ ਮੈਂ, ਹਮਕੋ ਦੇਖ ਲੈ, ਉਹ ਕੌਣ ਚਾਕਦਾ ਵਾ? ਤੇਰੀ ਰਿੱਤ।
1: ਉਸਦਾ ਰੰਗ ਗੋਰਾ ਤੇ ਨੈਣ ਨਕਸ਼ ਤਿੱਖੇ ਸਨ। ਜਦੋਂ ਆਈ ਸੀ ਤਾਂ ਸ਼ੁਕੀਨ ਬਣ ਕੇ ਰਹਿੰਦੀ। ਉਸਦੀ ਉਮਰ ਇਸ ਸਮੇਂ ਕੋਈ 30 ਵਰੇ ਦੇ ਨੇੜੇ ਸੀ, ਪਰ ਬਹੁਤ ਛੋਟੀ ਤੇ ਪਤਲੀ ਨਜ਼ਰ ਆਉਂਦੀ। ਉਹ ਆਪਣੇ ਆਪ ਨੂੰ ਫਿਲਮੀ ਹੀਰੋਇਨਾਂ ਤੋਂ ਘੱਟ ਨਹੀਂ ਸੀ ਸਮਝਦੀ। ਕਰਤਾਰਾ ਆਪਣੇ ਪਿੰਡ ਨਹੀਂ ਮੰਡੀ ਵਿੱਚ ਹੀ ਰਹਿੰਦਾ ਸੀ। ਪਹਿਲਾਂ ਤਾਂ ਉਹ ਪਿੰਡ ਜਾਂਦਾ ਸੀ, ਹੁਣ ਦੁਲਾਰੀ ਆ ਗਈ ਸੀ ਤਾਂ ਮੰਡੀ ਵਿੱਚ ਹੀ ਉਸਨੇ ਇੱਕ ਚੁਬਾਰਾ ਲੈ ਲਿਆ ਸੀ ਤੇ ਇੱਥੇ ਰਹਿਣ ਲੱਗ ਪਿਆ। ਉਸਨੂੰ ਭਲਾ ਕਿਸੇ ਦੀ ਕੀ ਪਰਵਾਹ? ਉਹ ਸੀ ਦੁਲਾਰੀ ਸੀ ਤੇ ਉਸਦਾ ਤਾਂਗਾ ਘੋੜਾ ਸੀ, ਉਹ ਆਪਣੇ ਰੰਗੀ ਵਸਦਾ ਸੀ। ਬਸ ਕਰਤਾਰੇ ਨੂੰ ਥੋੜ੍ਹੀ ਥੋੜ੍ਹੀ ਪੀਣ ਦੀ ਵੀ ਆਦਤ ਸੀ, ਬਲਕਿ ਆਦਤ ਨਹੀਂ ਸ਼ੌਕ ਸੀ। ਦੁਲਾਰੀ ਬਹੁਤ ਚੰਗੀ ਸੀ, ਕਰਤਾਰੇ ਦੇ ਪੀਣ ਦੀ ਆਦਤ ਨੂੰ ਉਹ ਬੁਰਾ ਨਹੀਂ ਸੀ ਸਮਝਦੀ, ਸਗੋਂ ਉਹ ਆਪ ਵੀ ਕਦੇ ਨਾ ਕਦੇ ਘੁੱਟ ਲਾ ਲੈਂਦੀ। ਉਹ ਘਰੇਲੂ ਤੀਵੀਆਂ ਵਰਗੀ ਪਾਲਤੂ ਚਿੜੀ ਨਹੀਂ, ਆਜ਼ਾਦ ਪੰਛੀ ਸੀ। ਪੰਜ ਕੁ ਵਰੇ ਬੀਤ ਗਏ, ਦੁਲਾਰੀ ਵਿੱਚ ਹੁਣ ਥੋੜਾ ਥੋੜਾ ਫਰਕ ਆ ਰਿਹਾ ਸੀ। ਹੁਣ ਪਹਿਲਾਂ ਨਾਲੋਂ ਸਾਦੇ ਕੱਪੜੇ ਪਾਉਂਦੀ ਤੇ ਥੋੜਾ ਘੱਟ ਸ਼ੌਕੀਨ ਹੁੰਦੀ। ਪਹਿਲਾਂ ਉਸਨੇ ਜ਼ਿਆਦਾਤਰ ਸਾੜੀ ਲਾਈ ਹੁੰਦੀ ਸੀ, ਪਰ ਹੁਣ ਦੇਸੀ ਕੱਪੜੇ ਪਾਉਂਦੀ। ਕੱਪੜੇ ਵੀ ਅੱਗੇ ਨਾਲੋਂ ਹੁਣ ਥੋੜਾ ਘੱਟ ਹੀ ਮੈਲੇ ਹੁੰਦੇ ਸੀ। ਕੁਝ ਕੁ ਵਾਰੇ ਪਹਿਲਾਂ ਤਾਂ ਉਹ ਕੰਘੀ ਪੱਟੀ ਕਰਦੀ, ਹਾਰ ਸ਼ਿੰਗਾਰ ਲਾਉਂਦੀ ਤੇ ਮੰਜੇ ਉੱਤੇ ਬੈਠੀ ਰਹਿੰਦੀ, ਪਰ ਹੁਣ ਉਹ ਰੋਟੀ ਢੁੱਕ ਤੋਂ ਬਿਨਾਂ ਹੋਰ ਕੰਮ ਵੀ ਕਰਦੀ ਸੀ। ਗਰਮੀਆਂ ਦੇ ਦਿਨਾਂ ਵਿੱਚ ਕਰਤਾਰਾ ਆਪਣੇ ਘੋੜੇ ਨੂੰ ਬਾਜ਼ਾਰ ਵਿੱਚ ਹੀ ਬੰਨਦਾ ਸੀ। ਦੁਲਾਰੀ ਕੱਖ ਪਾਉਂਦੀ ਤੇ ਕਦੇ ਕਦੇ ਉਹ ਘੋੜੇ ਨੂੰ ਹੁਣ ਖਰਖਰਾ ਵੀ ਕਰਦੀ।
2: इधर से, इधर से, इधर सिखा, इधर सिखा ना।
1: हुण तां ओ करतारे नाल कई बार हाथ भी बटाउंदी। वी कु वरे हो गए सी, इस समय दुलारी दी उम्र 50 वरे तो उत्ते सी ते करतारे दी 55 तो। पर करतारा पहला वांग ही बहुत जवान ते तकड़ा सी ते दुलारी कुछ कमजोर हो गई सी। करतारा चंगा भला सी, ਪਰ ਪਤਾ ਨਹੀਂ ਕੀ ਹੋਇਆ ਸੀ, ਅਚਾਨਕ ਉਸ ਉੱਤੇ ਜਿਵੇਂ ਕੋਈ ਫਾਲਜ਼ ਜਿਹਾ ਡਿੱਗ ਪਿਆ ਹੋਵੇ। ਉਹ ਬਿਲਕੁਲ ਚੁੱਪ ਚਾਪ ਤੇ ਨਕਾਰਾ ਜਿਹਾ ਹੋ ਗਿਆ ਸੀ। ਕੱਦ ਤਾਂ ਉਂਝ ਹੀ ਵੱਡਾ ਤੇ ਜਿਸਮ ਉਂਝ ਹੀ ਭਾਰਾ, ਪਰ ਇਹ ਸਭ ਕਿਸ ਕੰਮ ਦਾ? ਹੁਣ ਕਰਤਾਰਾ ਚੁੱਪ ਚੁਪੀਤੇ ਮੰਜੇ ਉੱਤੇ ਬੈਠਾ ਰਹਿੰਦਾ। ਉਸਦਾ ਮੱਥਾ ਥੋੜਾ ਥੋੜਾ ਖਿੱਚਿਆ ਤੇ ਖਿਜਿਆ ਖਿਜਿਆ ਹੁੰਦਾ। ਉਸਨੂੰ ਆਪਣੇ ਨਾਲ ਕੁਝ ਚਿੜਜੀ ਹੋ ਗਈ ਸੀ, ਪਰ ਹੁਣ ਕਰ ਵੀ ਕੀ ਸਕਦਾ ਸੀ? ਜਾਪਦਾ ਸੀ ਉਸਨੂੰ ਕੋਈ ਦਿਮਾਗੀ ਜਿਹੀ ਬਿਮਾਰੀ ਸੀ। ਇਹ ਬਿਮਾਰੀ ਵੱਧਦੀ ਗਈ। ਹੁਣ ਕਰਤਾਰਾ ਤੇ ਦੁਲਾਰੀ ਬਾਜ਼ਾਰ ਦੇ ਵਿੱਚ ਹੀ ਕਿਸੇ ਹੋਰ ਪਾਸੇ ਰਹਿ ਰਹੇ ਸੀ। ਇਹ ਉਜਾੜ ਜਿਹਾ ਪਾਸਾ ਸੀ। ਦੁਕਾਨ ਦੇ ਚਬੂਤਰੇ ਉੱਤੇ ਉਸਦਾ ਮੰਜਾ ਹੁੰਦਾ ਸੀ। ਗਰਮੀਆਂ ਦੀ ਰੁੱਤੇ ਕਰਤਾਰਾ ਬਹੁਤ ਔਖਾ ਹੁੰਦਾ। ਉਸਦੀਆਂ ਅੱਖਾਂ ਚੜੀਆਂ ਤੇ ਮੱਥਾ ਖਿੱਚਿਆ ਖਿੱਚਿਆ ਹੁੰਦਾ। ਉਸਦੇ ਤੇੜ ਧੋਤੀ ਤੇ ਪਿੰਡਾ ਨੰਗਾ ਹੁੰਦਾ, ਸਿਰ ਦੇ ਵਾਲ ਵੀ ਮੁੰਨੇ ਹੋਏ। ਉਸਦੀਆਂ ਅੱਖਾਂ ਆਂਡਿਆਂ ਵਾਂਗੂ ਵੱਡੀਆਂ ਤੇ ਚਿੱਟੀਆਂ ਹੋ ਗਈਆਂ ਸੀ। ਜਦ ਕੋਈ ਉੱਥੋਂ ਲੰਘਦਾ ਤਾਂ ਮੰਜੇ ਉੱਤੇ ਬੈਠਾ ਬਸ ਆ ਆ ਹੀ ਕਰਨ ਲੱਗਦਾ। ਸਿਰਫ ਇੱਕ ਦੁਲਾਰੀ ਹੀ ਸੀ ਜੋ ਉਸਦੇ ਮਨ ਦੇ ਹਾਲਾਤ ਨੂੰ ਬਖੂਬੀ ਸਮਝਦੀ ਸੀ।

0: ਜਿਹੜੇ ਹੁੰਦੇ ਨੇ ਨਾ ਗਗਨ, ਉਹਨਾਂ ਨੂੰ ਸੁਣ ਕੇ ਨਾ ਮਜ਼ਾ ਜਿਹਾ ਹੀ ਜਿਵੇਂ ਆ ਜਾਂਦਾ, ਬਟ ਉਹਦੇ ਨਾਲ ਨਾਲ ਨਾ ਇੱਕ ਹੋਰ ਵੀ ਚੀਜ਼ ਹੈ ਜਿਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਉਹਦਾ ਸਾਨੂੰ ਸੁਚੇਤ ਹੋਣਾ ਚਾਹੀਦਾ, ਸਾਨੂੰ ਜਾਗਰੂਕ ਹੋਣਾ ਚਾਹੀਦਾ ਅਤੇ ਉਹਦੀ ਰੱਖਿਆ ਵੀ ਕਰਨੀ ਚਾਹੀਦੀ ਹੈ।
1: ਬਿਲਕੁਲ ਜੀ, ਜਿਵੇਂ ਅਸੀਂ ਅੱਜ ਬੜੇ ਦਿਨਾਂ ਦੀ ਗੱਲ ਕੀਤੀ ਵਰਲਡ ਸਾਈਟ ਡੇ, ਏਅਰਫੋਰਸ ਡੇ, ਪਰ ਅਸੀਂ ਇੱਕ ਪੂਰਾ ਹਫ਼ਤਾ ਵੀ ਮਨਾ ਰਹੇ ਹਾਂ ਵਾਈਲਡ ਲਾਈਫ ਵੀਕ, ਜਿਹੜਾ ਜੰਗਲੀ ਜੀਵਾਂ ਦੇ ਉੱਪਰ ਅਸੀਂ ਪੂਰਾ ਹਫ਼ਤਾ 2 ਤੋਂ 8 ਤੱਕ ਅਸੀਂ ਮਨਾ ਰਹੇ ਹਾਂ। ਅਤੇ ਜੰਗਲੀ ਜੀਵਾਂ ਦੀ ਵੀ ਸੁਰੱਖਿਆ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਵਾਤਾਵਰਣ ਨੂੰ, ਸਾਡੇ ਇਕੋਸਿਸਟਮ ਨੂੰ ਮੇਨਟੇਨ ਰੱਖਦੇ ਹੈ।
0: ਅਤੇ ਇਹਦੇ ਨਾਲ ਨਾਲ ਹਰ ਵੇਲੇ ਜਿਹੜਾ ਵਿਸ਼ਾ ਹੁੰਦਾ ਅਤੇ ਅਸੀਂ ਉਹ ਅੱਜ ਵੀ ਸਾਂਝ ਜ਼ਰੂਰ ਪਾਉਣਾ ਚਾਹਾਂਗੇ। ਅਤੇ ਇਸ ਵਰੇ ਦਾ ਜਿਹੜਾ ਥੀਮ ਹੈ ਉਹ ਹੈ ਜੀ ਕੁਦਰਤੀ ਨਿਵਾਸ ਸਥਾਨਾਂ ਨੂੰ ਜੋੜਨਾ ਅਤੇ ਜੰਗਲੀ ਜੀਵਾਂ ਦੀ ਹੋਂਦ ਨੂੰ ਬਚਾਉਣਾ ਹੈ। ਅਤੇ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਉਹਨਾਂ ਨੂੰ ਬਚਾਉਣਾ ਹੈ, ਪਰਿਆਵਰਣ ਨੂੰ ਬਚਾਉਣਾ ਹੈ ਕਿਉਂਕਿ ਮੁੱਢਲਾ ਹਿੱਸਾ ਪਰਿਆਵਰਣ ਦਾ ਉਹੀ ਹੈ। ਅਤੇ ਉਹਦੇ ਨਾਲ ਨਾਲ ਅਸੀਂ ਜਦੋਂ ਜੰਗਲੀ ਜੀਵ ਹਫ਼ਤਾ ਮਨਾਉਂਦੇ ਹਾਂ ਤਾਂ ਇਹਦੇ ਵਾਸਤੇ ਅਵੇਅਰਨੈਸ ਕੈਂਪ ਵੀ ਲਗਾਏ ਜਾਂਦੇ ਨੇ। ਅਵੇਅਰਨੈਸ ਕੈਂਪ ਦੇ ਵਿੱਚ ਸਮਝਾਇਆ ਜਾਂਦਾ ਹੈ, ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਜਿਹੜੇ ਜੰਗਲੀ ਜੀਵ ਨੇ ਉਹਨਾਂ ਦੀ ਹੋਂਦ ਬਿਲਕੁਲ ਹੀ ਕਿਤੇ ਖਤਮ ਨਾ ਹੋ ਜਾਏ, ਉਹਨਾਂ ਨੂੰ ਬਚਾਉਣ ਵਾਸਤੇ ਜਿੰਨੀ ਵੀ ਸੁਰੱਖਿਆ ਦੀ ਜ਼ਰੂਰਤ ਹੈ ਉਹਨੂੰ ਵਰਤੋਂ ਦੇ ਵਿੱਚ ਲਿਆਉਣਾ ਚਾਹੀਦਾ।
1: ਬਿਲਕੁਲ ਜੀ, ਅਤੇ ਜਾਣਕਾਰੀ ਅਸੀਂ ਆਪਣੇ ਤੱਕ ਨਹੀਂ ਰੱਖਣੀ, ਆਪਣੇ ਫਰੈਂਡਸ ਨੂੰ ਔਰ ਆਸ ਪਾਸ ਵੀ ਲੋਕਾਂ ਨੂੰ ਜ਼ਰੂਰ ਦੱਸਣੀ ਹੈ।
0: ਮੈਂ ਤੁਹਾਨੂੰ ਸਾਰਿਆਂ ਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ, ਸਾਨੂੰ ਤੁਹਾਡੇ ਖਤਾਂ ਦਾ ਇੰਤਜ਼ਾਰ ਰਹਿੰਦਾ ਹੈ। ਸਾਡਾ ਪਤਾ ਹੈ ਪ੍ਰੋਗਰਾਮ ਇੰਚਾਰਜ ਵਸਦੇ ਵਿਹੜੇ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਹੈ 1440001। ਹੁਣ ਵੇਲਾ ਹੋ ਗਿਆ ਤੁਹਾਡੇ ਸਭ ਤੋਂ ਇਜਾਜ਼ਤ ਲੈਣ ਦਾ, ਮੈਨੂੰ ਅਰਚਨਾ ਨੂੰ
1: ਅਤੇ ਮੈਨੂੰ ਗਗਨ ਨੂੰ ਦਿਓ ਇਜਾਜ਼ਤ।
0: ਨਮਸਕਾਰ।

7:55 ਤੇ ਆਬਸ਼ਾਰ ਪ੍ਰੋਗਰਾਮ ਤਹਿਤ ਤੁਸੀਂ ਸਮਾਤ ਫਰਮਾਓਗੇ ਚੰਦ ਗਜ਼ਲਾਂ। ਰਾਤ 8 ਵਜੇ ਸੁਣੋਗੇ ਫਿਲਮ ਸੰਗੀਤ ਦਾ ਪ੍ਰੋਗਰਾਮ। ਰਾਤ 8:10 ਤੇ ਪੇਸ਼ ਕਰਾਂਗੇ ਪ੍ਰੋਗਰਾਮ ਜਨ ਸੇਵਾ ਤੋਂ ਤੇਜ਼ ਸੇਵਾ ਤੱਕ। ਅੱਠ ਵਜੇ 4 ਮਿੰਟ ਤੇ ਪੰਜਾਬੀ ਗੀਤ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਸਵਾ 9 ਵਜੇ ਸਪੋਟਲਾਈਟ ਪ੍ਰੋਗਰਾਮ, 9:30 ਕੰਟਰੀ ਵਾਈਡ, 9:45 ਤੇ ਇਨਸਾਈਟਸ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। 10 ਵਜੇ ਸਮਾਂ ਰਹੇਗਾ ਮੁੱਖ ਖ਼ਬਰਾਂ ਦਾ। 10:02 ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਤਹਿਤ ਪੰਡਿਤ ਰਾਮ ਨਾਰਾਇਣ ਦਾ ਸਾਰੰਗੀ ਤੇ ਵਜਾਇਆ ਰਾਗ ਮਾਰਫਾ ਸੁਣੋਗੇ। 10:30 ਤੁਹਾਡੀ ਫਰਮਾਇਸ਼ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ, ਜਿਸ ਵਿਚ ਫੋਨ ਇਨ ਤੇ ਵਟਸਐਪ ਰਾਹੀਂ ਤੁਸੀਂ ਆਪਣੀ ਪਸੰਦ ਦੇ ਗੀਤ ਸੁਣ ਸਕੋਗੇ। 11:10 ਤੇ ਪ੍ਰੋਗਰਾਮ ਸੌਗਾਤ ਪੇਸ਼ ਕੀਤਾ ਜਾਵੇਗਾ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਤੋਂ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਅੱਜ ਭਾਰਤੀ ਹਵਾਈ ਸੈਨਾ ਦਿਵਸ ਮਨਾਇਆ ਜਾ ਰਿਹਾ। ਇਸ ਸਾਲ ਦੀ ਹਵਾਈ ਸੈਨਾ ਦਿਵਸ ਦਾ ਵਿਸ਼ਾ ਭਾਰਤੀ ਹਵਾਈ ਸੈਨਾ ਅਟਲ, ਅਭੇਦ ਅਤੇ ਸਟੀਕ ਰੱਖਿਆ ਗਿਆ। ਹਵਾਈ ਸੈਨਾ ਦਿਵਸ ਤੋਂ ਪਹਿਲਾਂ ਦੀ ਸ਼ਾਮ ਆਕਾਸ਼ਵਾਣੀ ਰਾਹੀਂ ਦਿੱਤੇ ਗਏ ਇੱਕ ਸੰਦੇਸ਼ 'ਚ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਹਵਾਈ ਸੈਨਾ ਚੌਕਸੀ ਅਤੇ ਦ੍ਰਿੜ ਵਚਨਬੱਧਤਾ ਨਾਲ ਦੇਸ਼ ਦੀ ਰੱਖਿਆ ਕਰਨ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਆਪਰੇਸ਼ਨ ਸਿੰਦੂਰ ਨੇ ਏਕੀਕ੍ਰਿਤ ਹਵਾਈ ਕਾਰਵਾਈਆਂ ਦੀ ਫੈਸਲਾਕੁੰਨ ਸਮਰੱਥਾ ਦੀ ਪੁਸ਼ਟੀ ਕੀਤੀ ਅਤੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ 'ਚ ਭਾਰਤੀ ਹਵਾਈ ਫੌਜ ਦੀ ਸਮਰੱਥਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ।
1: The world today is witnessing a global gravitation towards empowerment of air power as preferred and first instrument of statecraft beyond traditional diplomacy. As our nation navigates through the turbulent regional and global landscapes, it will increasingly depend on the IAF to provide effective response to emerging threats. It is our sacred responsibility to uphold the Indian Air Force as a credible, capable and formidable force always ready to meet the nation's expectations.
0: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਭਾਰਤ ਦਾ ਇਹ ਸੁਭਾਗ ਹੈ ਕਿ ਇੱਥੋਂ ਦੀ ਮਹਾਨ ਅਧਿਆਤਮਿਕ ਅਤੇ ਸਭਿਆਚਾਰਕ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੰਤਾਂ ਅਤੇ ਮਹਾਂਪੁਰਖਾਂ ਵੱਲੋਂ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਨੇ। ਰਾਜਪਾਲ ਬੀਤੇ ਕੱਲ ਚਿਨਮੈ ਮਿਸ਼ਨ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਮੌਕੇ ਪਟਿਆਲਾ ਵਿਖੇ ਚਿਨਮੈ ਅੰਮ੍ਰਿਤ ਮਹਾਂਉਤਸਵ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਗਵਦ ਗੀਤਾ ਅਤੇ ਰਮਾਇਣ ਵਰਗੇ ਮਹਾਨ ਗ੍ਰੰਥਾਂ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ। ਸ੍ਰੀ ਕਟਾਰੀਆ ਨੇ ਕਿਹਾ ਕਿ ਸੰਤਾਂ ਅਤੇ ਮਹਾਂਪੁਰਖਾਂ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਵੱਲੋਂ ਦਿਖਾਇਆ ਗਿਆ ਮਾਰਗ ਹੀ ਸਾਡੀ ਸਭਿਆਚਾਰਕ ਅਤੇ ਅਧਿਆਤਮਿਕ ਵਿਰਾਸਤ ਨੂੰ ਮਜ਼ਬੂਤ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਚਿਨਮੈ ਮਿਸ਼ਨ ਨਾਲ ਜੁੜੇ ਬੱਚੇ ਅਤੇ ਨੌਜਵਾਨ ਇੱਕ ਮਿਸ਼ਨ ਨੂੰ ਲੈ ਕੇ ਅੱਗੇ ਵੱਧ ਰਹੇ ਨੇ ਅਤੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ। ਇਸ ਮੌਕੇ ਚਿਨਮੈ ਅੰਮ੍ਰਿਤ ਵਾਹਿਨੀ ਦਾ ਵੀ ਭਰਵਾਂ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਚਿਨਮੈ ਮਿਸ਼ਨ ਨੋਇਡਾ ਦੇ ਆਚਾਰਿਆ ਸਵਾਮੀ ਚਿਦਰੂਪਾਨੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਚਿਨਮੈ ਮਿਸ਼ਨ ਨੇ ਪੂਜਨਿਕ ਸਵਾਮੀ ਚਿਨਮਿਆਨੰਦ ਜੀ ਦੀ ਤਪੱਸਿਆ, ਗਿਆਨ ਅਤੇ ਵਿਚਾਰਧਾਰਾ ਨੂੰ ਦੇਸ਼ ਵਿਦੇਸ਼ 'ਚ ਲੋਕਾਂ ਤੱਕ ਪਹੁੰਚਾਉਣ ਲਈ ਮਹੱਤਵਪੂਰਨ ਉਪਰਾਲੇ ਕੀਤੇ ਨੇ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਅੰਕ ਕਾਨੂੰਗੋ ਨੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਵਿਖੇ ਜਨ ਸੁਣਵਾਈ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ। ਲੋਕਾਂ ਨੇ ਕਈ ਮਹੱਤਵਪੂਰਨ ਸ਼ਿਕਾਇਤਾਂ ਉਹਨਾਂ ਦੇ ਸਾਹਮਣੇ ਰੱਖੀਆਂ, ਜਿਨ੍ਹਾਂ ਵਿੱਚ ਸਰਕਾਰੀ ਗੋਦਾਮ ਵਿੱਚੋਂ ਉੱਡ ਰਹੀ ਸੁਸਰੀ ਦੀ ਸਮੱਸਿਆ, ਬਿਜਲੀ ਦੀਆਂ ਘਰਾਂ ਦੇ ਨਜ਼ਦੀਕ ਆ ਰਹੀਆਂ ਪੁਰਾਣੀਆਂ ਤਾਰਾਂ ਨੂੰ ਉੱਪਰ ਚੁੱਕਣ ਦੀ ਮੰਗ, ਪਿੰਡ ਦੇ ਨੌਜਵਾਨਾਂ ਲਈ ਖੇਡ ਸਟੇਡੀਅਮ ਦੀ ਮੰਗ ਅਤੇ ਪ੍ਰਧਾਨ ਮੰਤਰੀ

0: ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ ਜੀ। ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ 'ਚ ਹੁਣ ਸੁਣਵਾ ਜਾ ਰਹੇ ਹਾਂ ਮਹਿਬੂਬ ਕੀ ਮਹਿੰਦੀ ਫਿਲਮ ਦਾ ਗੀਤ ਮੁਹੰਮਦ ਰਫੀ ਦੀ ਆਵਾਜ਼ 'ਚ।
3: ਯੇ ਜੋ ਚਿਲਮਨ ਹੈ

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਵੇਲੇ 1:04 ਹੋ ਰਹੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਚ ਖ਼ਬਰਾਂ ਤੇ 1:50 ਤੇ ਉਰਦੂ ਚ ਖ਼ਬਰਾਂ। ਖ਼ਬਰਾਂ ਤੋਂ ਬਾਅਦ ਪ੍ਰੋਗਰਾਮ ਫੌਜੀ ਵੀਰਾਂ ਲਈ ਜਾਰੀ ਰਹੇਗਾ। ਪਹਿਲਾਂ ਸੁਣਦੇ ਹਾਂ ਪੰਜਾਬੀ ਚ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਏ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਯਸ਼ੋਭੂਮੀ ਵਿੱਚ ਇੰਡੀਆ ਮੋਬਾਈਲ ਕਾਂਗਰਸ ਦੇ 10ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋ ਰਹੀ GST ਕੌਂਸਲ ਦੀ 57ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਘਾਨਾ ਨੂੰ ਆਲਮੀ ਦੱਖਣ ਦੀਆਂ ਸੁਤੰਤਰ ਆਵਾਜ਼ਾਂ ਅਤੇ ਭਾਈਵਾਲਾਂ ਵਜੋਂ ਇਕੱਠੇ ਕੰਮ ਕਰਨਾ ਚਾਹੀਦਾ ਹੈ। ਦੇਸ਼ ਅੱਜ 94ਵਾਂ ਹਵਾਈ ਫੌਜ ਦਿਵਸ ਮਨਾ ਰਿਹਾ ਹੈ ਤੇ ਭਾਰਤ ਨੇ ਦਹਿਸ਼ਤਗਰਦੀ ਦੇ ਮੁੱਦੇ ਤੇ ਪਾਕਿਸਤਾਨ ਤੇ ਦੋਹਰੇ ਮਾਪਦੰਡ ਦਾ ਇਲਜ਼ਾਮ ਲਾਇਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਯਸ਼ੋਭੂਮੀ ਵਿਖੇ ਇੰਡੀਆ ਮੋਬਾਈਲ ਕਾਂਗਰਸ ਦੇ 10ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਇਹ ਦੂਰਸੰਚਾਰ, ਡਿਜੀਟਲ ਕਨੈਕਟੀਵਿਟੀ ਅਤੇ ਤਕਨੀਕੀ ਨਵੀਨਤਾ ਵਿੱਚ ਭਾਰਤ ਦੀ ਸ਼ਾਨਦਾਰ ਪ੍ਰਗਤੀ ਦਾ ਵਿਖਾਲਾ ਕਰ ਰਿਹਾ ਹੈ। 4 ਦਿਨਾਂ ਕਾਨਫਰੰਸ ਕੱਲ੍ਹ ਸ਼ੁਰੂ ਹੋਈ। ਇਸ ਸਾਲ ਦਾ ਵਿਸ਼ਾ ਸੀਮਾਵਾਂ ਤੋਂ ਅੱਗੇ ਪਸਾਰੇ। ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਆ ਮੋਬਾਈਲ ਕਾਂਗਰਸ ਮੰਚ ਨੇ ਭਾਰਤ ਵਿੱਚ ਦੂਰ ਸੰਚਾਰ ਖੇਤਰ ਅਤੇ ਡਿਜੀਟਲ ਕਨੈਕਟੀਵਿਟੀ ਦੇ ਵਿਕਾਸ ਨੂੰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਪਲੇਟਫਾਰਮ ਨੇ ਸੁਚਾਰੂ ਖੇਤਰ ਵਿੱਚ ਦੂਰ ਸੰਚਾਰ ਖੇਤਰ ਵਿੱਚ ਭਾਰਤ ਦੀ ਤਰੱਕੀ ਵਿੱਚ ਮੁੱਖ ਭੂਮਿਕਾ ਨਿਭਾਈ ਹੈ।
2: ਬੀਤੇ ਵਰਸ਼ੋਂ ਮੈਂ ਇੰਡੀਆ ਮੋਬਾਈਲ ਕਾਂਗਰਸ ਦੇ ਮਾਧਿਅਮ ਸੇ ਬਹੁਤ ਕੁਝ ਹਾਸਿਲ ਕੀਆ ਹੈ। ਹਮਾਰੇ ਸਾਹਮਣੇ ਵਿਕਸਿਤ ਭਾਰਤ ਕਾ ਇੱਕ ਵਿਰਾਟ ਸੰਕਲਪ ਹੈ। ਇਸ ਲਈ ਹਮੇ ਆਪਣੇ ਪ੍ਰਯਾਸੋਂ ਕੋ ਨਿਰੰਤਰ ਵਿਆਪਕ ਕਰਤੇ ਰਹਿਣਾ ਹੈ। ਹਮੇ IMT ਕੋ ਇੱਕ ਐਸਾ ਪਲੇਟਫਾਰਮ ਬਣਾਉਣਾ ਹੈ ਜੋ ਟੈਕਨੋਲੋਜੀ, ਰਿਸਰਚ, ਇੰਡਸਟਰੀ, ਇਨਵੈਸਟਮੈਂਟ ਔਰ ਆਈਡੀਆ ਕਾ ਇੱਕ ਜੰਕਸ਼ਨ ਬਣ ਸਕੇ।
1: ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ 5G ਕਨੈਕਟੀਵਿਟੀ ਦੇਸ਼ ਦੇ ਹਰ ਜ਼ਿਲ੍ਹੇ ਤੱਕ ਪਹੁੰਚ ਗਈ ਏ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅੱਜ 5G ਕਨੈਕਟੀਵਿਟੀ ਲਈ 5,50,000 ਤੋਂ ਵੱਧ ਬੇਸ ਸਟੇਸ਼ਨ ਨੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਡਿਜੀਟਲ ਕਨੈਕਟੀਵਿਟੀ ਨੇ ਲੋਕਾਂ ਨੂੰ ਸਿੱਖਿਆ, ਸਿਹਤ ਅਤੇ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਏ। ਉਨ੍ਹਾਂ ਕਿਹਾ ਕਿ ਅੱਜ ਦੂਰ ਦੁਰਾਡੇ ਦੇ ਪਿੰਡਾਂ ਅਤੇ ਗਰੀਬ ਪਰਿਵਾਰਾਂ ਦਾ ਹਰ ਬੱਚਾ ਗੁਣਵੱਤਾ ਵਾਲੀ ਸਿੱਖਿਆ ਤੱਕ ਪਹੁੰਚ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਰੀਬ 25 ਕਰੋੜ ਵਿਦਿਆਰਥੀਆਂ ਨੂੰ ਵੱਖ ਵੱਖ ਡਿਜੀਟਲ ਅਤੇ ਆਨਲਾਈਨ ਸਿੱਖਿਆ ਪਲੇਟਫਾਰਮਾਂ ਨਾਲ ਜੋੜਨ ਲਈ ਯਤਨਸ਼ੀਲ ਏ। ਕੇਂਦਰੀ ਸੰਚਾਰ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਤਕਨਾਲੋਜੀ ਦਾ ਵਿਆਪਕ ਪ੍ਰਸਾਰ ਤਾਂ ਹੀ ਹੋ ਸਕਦਾ ਜਦੋਂ ਇਹ ਕਿਫਾਇਤੀ ਅਤੇ ਸਮਾਵੇਸ਼ੀ ਹੋਵੇ। ਇਸ ਸਮਾਗਮ ਵਿੱਚ 100 ਤੋਂ ਵੱਧ ਦੇਸ਼ਾਂ ਦੇ 1.5 ਲੱਖ ਤੋਂ ਵੱਧ ਹਿੱਸਾ ਲੈਣ ਵਾਲੇ, 500 ਤੋਂ ਵੱਧ ਭਾਈਵਾਲ ਅਤੇ ਨੁਮਾਇਸ਼ਕਾਰ ਅਤੇ 600 ਸਟਾਰਟਅਪ ਹਿੱਸਾ ਲੈ ਰਹੇ ਨੇ। ਵਸਤਾਂ ਅਤੇ ਸੇਵਾਵਾਂ ਬਾਰੇ ਟੈਕਸ GST ਕੌਂਸਲ ਦੀ 57ਵੀਂ ਮੀਟਿੰਗ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋ ਰਹੀ ਏ। ਖਜ਼ਾਨਾ ਮੰਤਰੀ ਨਿਰਮਲਾ

0: ਸੀਤਾਰਮਨ ਇਸ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਕਰਨਾਟਕਾ ਦੇ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ, ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਖਜ਼ਾਨਾ ਮੰਤਰੀ ਇਸ ਵਿਚ ਹਿੱਸਾ ਲੈ ਰਹੇ ਨੇ। ਮੀਟਿੰਗ ਵਿਚ GST ਵਿਵਾਦਾਂ ਨੂੰ ਹੱਲ ਕਰਨ ਅਤੇ ਇਨਪੁਟ ਟੈਕਸ ਕ੍ਰੈਡਿਟ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ਲਈ ਨੀਤੀਗਤ ਸੁਧਾਰਾਂ ਤੇ ਚਰਚਾ ਕੀਤੀ ਜਾਏਗੀ। ਇਸ ਦਾ ਉਦੇਸ਼ ਪਾਲਣਾ ਸਮਾਂ ਤੇ ਲਾਗਤਾਂ ਨੂੰ ਘਟਾਉਣਾ ਹੈ। ਖਜ਼ਾਨਾ ਮੰਤਰਾਲੇ ਦੇ ਹਲਕਿਆਂ ਮੁਤਾਬਕ ਸਰਕਾਰ GST ਪ੍ਰਣਾਲੀਆਂ ਵਿਚ ਸੁਧਾਰ ਦੇ ਅਗਲੇ ਪੜਾਅ ਲਈ 5 ਨੁਕਾਤੀ ਯੋਜਨਾ ਦੀ ਤਜਵੀਜ਼ ਦੇਵੇਗੀ। ਇਨ੍ਹਾਂ ਸੁਧਾਰਾਂ ਦਾ ਉਦੇਸ਼ GST ਪ੍ਰਣਾਲੀ ਵਿਚ ਮੌਜੂਦਾ ਪ੍ਰਸ਼ਾਸਕੀ ਰੁਕਾਵਟਾਂ ਨੂੰ ਸਰਲ ਬਣਾਉਣਾ ਅਤੇ ਪਾਲਣਾ ਬੋਝ ਨੂੰ ਘਟਾਉਣਾ ਹੈ, ਖਾਸ ਕਰਕੇ ਛੋਟੇ ਕਾਰੋਬਾਰਾਂ ਲਈ। ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਅੱਜ ਸ਼ਾਮ 4 ਵਜੇ ਪੁਣੇ ਦੇ ਨੇੜੇ ਡੋਂਜੇ ਵਿਖੇ ਅੰਤਮ ਸੰਸਕਾਰ ਕੀਤਾ ਜਾਏਗਾ। ਮਹਾਰਾਸ਼ਟਰ ਸਰਕਾਰ ਨੇ ਉਨ੍ਹਾਂ ਦਾ ਅੰਤਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕਰਨ ਦਾ ਫੈਸਲਾ ਕੀਤਾ ਹੈ। ਨਾਨਾ ਪਾਟੇਕਰ ਦਾ ਡੋਂਜੇ ਸਥਿਤ ਉਨ੍ਹਾਂ ਦੇ ਫਾਰਮ ਹਾਊਸ ਨਾਲ ਡੂੰਘਾ ਸੰਬੰਧ ਸੀ, ਜਿੱਥੇ ਉਨ੍ਹਾਂ ਦੀਆਂ ਅੰਤਮ ਰਸਮਾਂ ਕੀਤੀਆਂ ਜਾਣਗੀਆਂ। ਆਪਣੀ ਦਮਦਾਰ ਸਕਰੀਨ ਮੌਜੂਦਗੀ ਲਈ ਜਾਣੇ ਜਾਂਦੇ ਨਾਨਾ ਪਾਟੇਕਰ ਦਾ ਅੱਜ ਸਵੇਰੇ ਗੋਆ ਸਥਿਤ ਆਪਣੇ ਘਰ ਤੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 75 ਸਾਲਾਂ ਦੇ ਸਨ। ਅਚਾਨਕ ਉਨ੍ਹਾਂ ਦੀ ਸਿਹਤ ਵਿਗੜਨ ਅਤੇ ਬੇਹੋਸ਼ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਮਨੀਪਾਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਕਰੀਬ 45 ਮਿੰਟਾਂ ਤੱਕ CPR ਨਾਲ ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਨੂੰ ਸਵੇਰੇ 5:20 ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਨਾਨਾ ਪਾਟੇਕਰ ਦੇ ਦੇਹਾਂਤ ਤੇ ਦੁੱਖ ਜ਼ਾਹਿਰ ਕੀਤਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਗਾਨਾ ਲੰਮੇ ਸਮੇਂ ਤੋਂ ਸਹਿਯੋਗੀ ਨੇ। ਆਲਮੀ ਦੱਖਣ ਦੇ ਮੁੱਖ ਦੇਸ਼ਾਂ ਦੇ ਰੂਪ ਵਿਚ ਦੋਵੇਂ ਦੇਸ਼ ਸਿਹਤ, ਖੇਤੀਬਾੜੀ, ਫਾਰਮਾਸੂਟੀਕਲ, ਖਾਣਾ ਦੀ ਖੁਦਾਈ, ਰੱਖਿਆ, ਰੇਲਵੇ ਅਤੇ ਡਿਜੀਟਲ ਤਕਨਾਲੋਜੀ ਦੇ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਕੰਮ ਕਰ ਰਹੇ ਨੇ। ਡਾਕਟਰ ਜੈਸ਼ੰਕਰ ਨੇ ਜੋ ਤਿੰਨ ਦੇਸ਼ਾਂ ਦੇ ਅਫਰੀਕਾ ਦੌਰੇ ਤੇ ਨੇ, ਕਿਹਾ ਕਿ ਇਕ ਬਹੁਧਰੁਵੀ ਦੁਨੀਆਂ ਵਿਚ ਭਾਰਤ ਅਤੇ ਗਾਨਾ ਨੂੰ ਆਲਮੀ ਦੱਖਣ ਦੀਆਂ ਸੁਤੰਤਰ ਆਵਾਜ਼ਾਂ ਅਤੇ ਭਾਈਵਾਲਾਂ ਵਜੋਂ ਇਕੱਠੇ ਕੰਮ ਕਰਨਾ ਚਾਹੀਦਾ ਹੈ। ਦੋਵਾਂ ਦੇਸ਼ਾਂ ਨੇ ਖੇਤੀਬਾੜੀ, ਖੋਜ ਅਤੇ ਸਿੱਖਿਆ, ਜੈਵ ਭਿੰਨਤਾ, ਵਿਗਿਆਨਕ ਖੋਜ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਿਚ ਸਮਝੌਤਿਆਂ ਤੇ ਦਸਤਖਤ ਕੀਤੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@aar.nz.lender। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਨਤਕ ਸੇਵਾ ਵਿਚ 25 ਸਾਲ ਪੂਰੇ ਕਰ ਲਏ ਨੇ। ਇਹ ਯਾਤਰਾ ਜਨ ਸੇਵਾ ਸੇ ਦੇਸ਼ ਸੇਵਾ ਦੇ ਮੰਤਰ ਰਾਹੀਂ ਪਰਿਭਾਸ਼ਿਤ ਹੈ ਅਤੇ ਇਕ ਅਣਥਕ ਵਚਨਬੱਧਤਾ ਹੈ ਜੋ ਜਾਰੀ ਏ। ਸੇਵਾ ਅਤੇ ਸੁਸ਼ਾਸਨ ਲਈ ਇਸ ਦ੍ਰਿਸ਼ਟੀਕੋਣ ਤੋਂ ਸੇਧ ਲੈਂਦਿਆਂ ਸਰਕਾਰ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਕੰਮ ਕਰ ਰਹੀ ਏ। ਸਮਾਵੇਸ਼ੀ ਵਿਕਾਸ ਅਤੇ ਸਮਾਜਿਕ ਸ਼ਕਤੀਕਰਨ ਰਾਹੀਂ ਇਹ ਸਮਰਪਣ ਜੀਵਨ ਨੂੰ ਬਦਲ ਰਿਹਾ ਹੈ। ਅੱਜ ਸਾਡੀ ਵਿਸ਼ੇਸ਼ ਲੜੀ ਵਿਚ ਅਸੀਂ ਤੁਹਾਡੇ ਲਈ ਇਕ ਮਿਸਾਲ ਲੈ ਕੇ ਆਏ ਹਾਂ ਕਿ ਕਿਵੇਂ ਇਸ ਦ੍ਰਿਸ਼ਟੀਕੋਣ ਨੂੰ ਇਤਿਹਾਸਕ ਜਲ੍ਹਿਆਂਵਾਲਾ ਬਾਗ ਯਾਦਗਾਰ ਦੇ ਮੁੜ ਵਿਕਾਸ ਰਾਹੀਂ ਅਮਲ ਵਿਚ ਲਿਆਂਦਾ ਗਿਆ। ਇਕ ਰਿਪੋਰਟ।
1: ਜਲ੍ਹਿਆਂਵਾਲਾ ਬਾਗ ਦਾ ਨਾਂ ਆਉਂਦੇ ਆਈ 1919 ਵਿਚ ਅੰਮ੍ਰਿਤਸਰ ਵਿਚ ਬਰਤਾਨਵੀ ਹਕੂਮਤ ਵੱਲੋਂ ਕੀਤੀ ਗਈ ਬੇਰਹਿਮੀ ਦੀਆਂ ਦਰਦਨਾਕ ਯਾਦਾਂ ਸਾਨੂੰ 13 ਅਪ੍ਰੈਲ ਦੇ ਵਿਸਾਖੀ ਵਾਲੇ ਦਿਨ ਵੱਲ ਲੈ ਜਾਂਦੀਆਂ ਨੇ, ਜਦੋਂ ਬ੍ਰਿਗੇਡੀਅਰ ਜਨਰਲ ਰੈਜੀਨਲਡ ਡਾਇਰ ਦੀ ਅਗਵਾਈ ਵਿਚ ਉਸ ਦੀਆਂ ਫੌਜੀ ਟੁਕੜੀਆਂ ਨੇ ਸੈਂਕੜੇ ਬੇਕਸੂਰ ਲੋਕਾਂ ਨੂੰ ਅੰਨੇਵਾਹ ਗੋਲੀਆਂ ਚਲਾ ਕੇ ਮਾਰ ਦਿੱਤਾ ਸੀ। ਇਹ ਲੋਕ ਰੋਲੇਟ ਐਕਟ ਦਾ ਸ਼ਾਂਤੀਪੂਰਨ ਵਿਰੋਧ ਕਰਨ ਲਈ ਇਕੱਠੇ ਹੋਏ ਸਨ। ਉਸ ਸਮੇਂ ਦੇ ਸ਼ਹੀਦਾਂ ਦੀ ਯਾਦ ਵਿਚ ਬਣਾਏ ਗਏ ਜਲ੍ਹਿਆਂਵਾਲਾ ਬਾਗ ਯਾਦਗਾਰ ਦੀ ਦਹਾਕਿਆਂ ਬਾਅਦ ਮੁਰੰਮਤ ਕਰਕੇ ਇਸ ਨੂੰ ਇਕ ਨਵੀਂ ਨੁਹਾਰ ਦਿੱਤੀ ਗਈ ਅਤੇ 28 ਅਗਸਤ 2021 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਜਲ੍ਹਿਆਂਵਾਲਾ ਬਾਗ ਕੰਪਲੈਕਸ ਵਿਚ ਕਈ ਵਿਕਾਸ ਪਹਿਲਕਦਮੀਆਂ ਕੀਤੀਆਂ ਗਈਆਂ। ਪੰਜਾਬ ਦੀ ਸਥਾਨਕ ਭਵਨ ਨਿਰਮਾਣ ਸ਼ੈਲੀ ਮੁਤਾਬਕ ਵਿਰਾਸਤੀ ਬਹਾਲੀ ਦੇ ਕੰਮ ਬਾਰੀਕੀ ਨਾਲ ਕੀਤੇ ਗਏ। ਉਸ ਸਮੇਂ ਦੌਰਾਨ ਪੰਜਾਬ ਵਿਚ ਵਾਪਰੀਆਂ ਘਟਨਾਵਾਂ ਦੀ ਇਤਿਹਾਸਿਕ ਅਹਿਮੀਅਤ ਨੂੰ ਦਰਸਾਉਂਦੀਆਂ 4 ਅਜਾਇਬ ਘਰ ਗੈਲਰੀਆਂ ਬਣਾਈਆਂ ਗਈਆਂ। ਵਿਸਾਖੀ ਵਾਲੇ ਉਸ ਦਿਨ ਵਾਪਰੀਆਂ ਘਟਨਾਵਾਂ ਨੂੰ ਦਰਸਾਉਣ ਵਾਲਾ ਇੱਕ ਸਾਊਂਡ ਐਂਡ ਲਾਈਟ ਸ਼ੋਅ ਵੀ ਸ਼ੁਰੂ ਕੀਤਾ ਗਿਆ। ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਇਸ ਯਾਦਗਾਰ ਵਿਖੇ ਆਉਣ ਵਾਲੇ ਲੋਕਾਂ ਨੇ ਇਸ ਦੇ ਮੁੜ ਵਿਕਾਸ ਦੇ ਕੰਮਾਂ ਦੀ ਸ਼ਲਾਘਾ ਕੀਤੀ।
2: ਜੋ ਹਮਨੇ ਕਿਤਾਬੋਂ ਪੜ੍ਹਾ ਥਾ ਵੋ ਮੈਨੇ ਆਜ ਯਹਾਂ ਪੇ ਆ ਕਰਕੇ ਖੁਦ ਨੇ ਆਪਣੀ ਆਂਖੋਂ ਸੇ ਦੇਖਾ ਔਰ ਮੁਝੇ ਮਹਿਸੂਸ ਵੀ ਹੋ ਰਹਾ ਹੈ। ਗਵਰਨਮੈਂਟ ਇੰਡੀਆ ਨੇ ਬਹੁਤ ਅੱਛਾ ਕੀਆ ਹੈ, ਜਿਸਸੇ ਕਿ ਯਹਾਂ ਪੇ ਸਭ ਕੁਛ ਯੂਵਾ ਪੀੜ੍ਹੀ ਹੈ ਜੋ ਔਰ ਆਗੇ ਕੀ ਜਨਰੇਸ਼ਨ ਕੇ ਲੀਏ ਵੀ ਬਹੁਤ ਅੱਛਾ ਹੈ, ਕਿਉਂਕਿ ਵੋ ਆਗੇ ਆਏਂਗੇ, ਆਨੇ ਵਾਲੀ ਪੀੜ੍ਹੀ ਵੀ ਦੇਖੇਗੀ ਯਹਾਂ ਪੇ ਕਿ ਪਹਿਲੇ ਕੈਸੇ ਹੁਆ ਥਾ ਔਰ ਕਿਆ ਹੁਆ ਥਾ। ਗਵਰਨਮੈਂਟ ਇੰਡੀਆ ਕੋ ਮੈਂ ਤਹਿ ਦਿਲ ਸੇ ਧੰਨਵਾਦ ਦੇਣਾ ਚਾਹੂੰਗਾ।
3: ਮੈਂ ਬਹੁਤ ਟਾਈਮ ਪਹਿਲੇ ਆਈ ਥੀ, ਉਸ ਮੈਂ ਲੈ ਕੇ ਔਰ ਅਬ ਸੇ ਬਹੁਤ ਕਾਫੀ ਸਾਰੇ ਚੇਂਜਸ ਹੋਏ ਹੈ। ਪਹਿਲੇ ਯੇ ਮੇਨਟੇਨ ਨਹੀਂ ਥਾ, ਕਾਫੀ ਅੱਛੇ ਸੇ ਮੇਨਟੇਨ ਕੀਆ ਗਿਆ ਔਰ ਯਹਾਂ ਪੇ ਗਾਰਡਨ ਬਹੁਤ ਅੱਛਾ ਹੈ, ਬਹੁਤ ਸਫਾਈ ਹੈ ਯਹਾਂ ਪੇ। ਈਵਨਿੰਗ ਮੇ ਲਾਈਟਨਿੰਗ ਵੀ ਹੋਤੀ ਹੈ, ਪੂਰਾ ਹਿਸਟਰੀ ਕੇ ਬਾਰੇ ਮੇ ਐਕਸਪਲੇਨ ਕਰਤੇ ਹੈ, ਕੈਸੇ ਕੈਸੇ ਕਿਆ ਹੁਆ ਪਹਿਲੇ ਔਰ ਕਿਆ ਕਿਆ ਚੇਂਜਸ ਹੋਏ ਹੈ। ਆਨੇ ਵਾਲੀ ਪੀੜ੍ਹੀ ਜੋ ਆਗੇ ਆ ਰਹੀ ਹੈ ਜਨਰੇਸ਼ਨ, ਉਨਕੋ ਇਸਕੇ ਬਾਰੇ ਮੇ ਕਾਫੀ ਅੱਛੇ ਸੇ ਡੀਪਲੀ ਪਤਾ ਚਲੇਗਾ।
2: ਮੇਰਾ ਨਾਮ ਆਸ਼ੀਸ਼ ਕੁਮਾਰ ਮਿਸ਼ਰਾ ਹੈ, ਮੈਂ ਵਾਰਾਣਸੀ ਸੇ ਆਇਆ ਹੂੰ। ਜੈਸਾ ਕਿ ਮੈਨੇ ਯਹਾਂ ਕੇ ਬਾਰੇ ਮੇ ਸੁਨਾ ਹੁਆ ਥਾ ਆਪਣੇ ਦਾਦਾ ਪਰਦਾਦਾ ਕੇ ਮੂੰਹ ਸੇ, ਬਟ ਆਜ ਹਮਨੇ ਯੇ ਕੁਛ ਚੀਜ਼ੇ ਆ ਕੇ ਯਹਾਂ ਪੇ ਵੋ ਦੇਖੇ ਕਿ ਜੈਸੇ ਲਗਾ ਕਿ ਹਮਨੇ ਮਤਲਬ ਆਪਣੀ ਮਿੱਟੀ ਸੇ ਜੁੜੇ ਹੋਏ ਸਭ ਚੀਜ਼ੇ ਹਮਕੋ ਯਹਾਂ ਪੇ ਮਿਲਾ ਔਰ ਕਾਫੀ ਚੀਜ਼ੇ ਦੇਖੋ ਹਮਕੋ ਯੇ ਲਗਾ ਕਿ

0: ਹੁਣ ਤੁਸੀਂ ਸੁਣ ਰਹੇ ਸੀ ਮੇਰੇ ਜੀਵਨ ਸਾਥੀ ਫਿਲਮ ਦਾ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ 'ਚ। ਆਕਾਸ਼ਵਾਣੀ ਦੇ ਜਲੰਧਰ ਕੇਂਦਰ 'ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ 'ਚ ਹੁਣ ਲੈਂਦੇ ਹਾਂ ਛੋਟਾ ਜਿਹਾ ਅੰਤਰਾਲ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਵਈ ਮੋਨੂ, ਤੂੰ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
2: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
4: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
2: HIV
4: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ। HIV ਕਿਵੇਂ ਸੰਕ੍ਰਮਿਤ ਸੂਈ ਸਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
3: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
0: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਹੀ ਸੁਣ ਵਾਲਿਆਂ ਦਾ ਸਵਾਗਤ ਕਰਦੇ ਹਾਂ ਜੀ। ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ 'ਚ ਹੁਣ ਸੁਣਵਾਉਣ ਜਾ ਰਹੇ ਹਾਂ ਫਿਲਮ ਉਮੀਦ ਦਾ ਗੀਤ ਮੁਹੰਮਦ ਰਫੀ ਦੀ ਆਵਾਜ਼ 'ਚ।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਸੀ ਪ੍ਰੋਗਰਾਮ ਫੌਜੀ ਵੀਰਾਂ ਲਈ। ਪ੍ਰੋਗਰਾਮ 'ਚ ਹੁਣ ਸੁਣਵਾ ਜਾ ਰਹੇ ਹਾਂ ਰੂਪ ਤੇਰਾ ਮਸਤਾਨਾ ਫਿਲਮ ਦਾ ਗੀਤ, ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ।

ਇਸੇ ਗੀਤ ਨਾਲ ਹੀ ਪ੍ਰੋਗਰਾਮ ਫੌਜੀ ਵੀਰਾਂ ਲਈ ਖਤਮ ਕਰਨ ਦੀ ਮੈਨੂੰ ਸੋਨੀਆ ਸੈਣੀ ਨੂੰ ਦਿਓ ਇਜਾਜ਼ਤ। ਫਿਰ ਮਿਲਾਂਗੇ ਇਸੇ ਹੀ ਪ੍ਰੋਗਰਾਮ ਚ। ਤਦ ਤੱਕ ਲਈ ਰੱਬ ਰਾਖਾ।

0: ਕਰਨ ਲਤਾ ਮੈਂ ਤੇ ਸੱਤ ਜਨਮਾਂ ਦਾ ਜੱਟੀ ਹਾਂ ਮੈਂ ਤੇ ਸੱਤ ਜਨਮਾਂ ਦਾ ਜੱਟੀ ਹਾਂ ਨੀ ਮਹਿਨਾ ਨੂੰ ਲਾਜ ਨਾ ਲਾ ਜਾਣਾ ਭੈਣ ਬਰਾਬਰ ਹਾਣ ਦੀ ਅੱਤੇ ਵੱਡੀ ਨੂੰ ਸਮਝਾਵਾਂ ਮੇਰੀ ਜਿਹੋ ਜਿਹੀ ਮਾਤਾ ਇੱਛਰਾ ਤੈਨੂੰ ਸਮਝਾ ਉਸਦੀ ਥਾਂ ਮੇਰੀ ਜਿਹੋ ਜਿਹੀ ਤਾਂ ਇੱਛਰਾ ਤੈਨੂੰ ਸਮਝਾ ਉਸਦੀ ਥਾਂ
1: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਰੰਗਲੀ ਧਰਤੀ ਇਸੇ ਪ੍ਰੋਗਰਾਮ 'ਚ ਹੁਣ ਸੁਣਵਾ ਜਾ ਰਹੇ ਹਾਂ ਬਲਦੇਵ ਸਿੰਘ ਸੀਕਰੀ ਦੀ ਆਵਾਜ਼ 'ਚ ਅਗਲਾ ਲੋਕ ਗੀਤ ਸੋਹਣੀ ਮਹਿਵਾਲ

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਰੰਗਲੀ ਧਰਤੀ ਪ੍ਰੋਗਰਾਮ। ਇਸੇ ਪ੍ਰੋਗਰਾਮ ਚ ਹੁਣ ਸੁਣੋਗੇ ਤੁਸੀਂ ਬਲਦੇਵ ਸਿੰਘ ਸੀਕਰੀ ਦੀ ਆਵਾਜ਼ ਚ ਲੋਕ ਗੀਤ ਸ਼ਾਹ ਮਨਸੂਰ।

ਦੋਸਤੋ, ਮੁੱਖ ਖਬਰਾਂ ਤੋਂ ਬਾਅਦ ਵੇਲਾ ਹੋ ਜਾਂਦਾ ਹੈ ਜੀ ਚਿੱਠੀਆਂ ਮਿੱਠੀਆਂ ਦਾ, ਅਤੇ 3 ਵੱਜ ਚੁੱਕੇ ਨੇ। ਚਿੱਠੀਆਂ ਦਾ ਸਾਡੇ ਦੋਸਤ ਇੰਤਜ਼ਾਰ ਕਰ ਰਹੇ ਹੋਣੇ ਕਿ ਸਾਡੀਆਂ ਚਿੱਠੀਆਂ ਕਦੋਂ ਪੜ੍ਹੀਆਂ ਜਾਣਗੀਆਂ। ਅਤੇ ਦੋਸਤੋ, ਸਭ ਤੋਂ ਪਹਿਲਾਂ ਚਿੱਠੀਆਂ ਮਿੱਠੀਆਂ ਦੇ ਵਿੱਚ ਅਸੀਂ ਆਪਣੇ ਸਾਰੇ ਹੀ ਪਿਆਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ। ਅਤੇ ਦੋਸਤੋ, ਕਬੂਲ ਕਰੋ ਸ਼ੋਭਾ ਕਹੀ ਦਾ ਨਮਸਕਾਰ, ਸਤਿ ਸ਼੍ਰੀ ਅਕਾਲ ਅਤੇ ਆਦਾਬ। ਤੁਹਾਡੀਆਂ ਚਿੱਠੀਆਂ ਦਾ ਸਿਲਸਿਲਾ ਸ਼ੁਰੂ ਕਰਾਂਗੇ, ਮਨੋਰੰਜਨ ਨਾਲ ਗੀਤਾਂ ਗੀਤ ਵੀ ਸੁਣਾਵਾਂਗੇ ਮਨੋਰੰਜਨ ਵਾਸਤੇ। ਅਤੇ ਦੋਸਤੋ, ਤੁਸੀਂ ਮੰਨਦੇ ਹੋ ਤਾਂ ਅਸੀਂ ਵੀ ਤਾਂ ਮੰਨਦੇ ਹੀ ਹਾਂ ਕਿ ਚਿੱਠੀਆਂ ਜਿਹੜੀਆਂ ਤੁਹਾਡੀਆਂ ਆਉਂਦੀਆਂ ਨੇ ਸਾਡੇ ਕੋਲ, ਉਹ ਤੁਹਾਡੇ ਆਪਣੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦੀ ਸ਼ਾਨ ਹੈ। ਅਤੇ ਇਸ ਸ਼ਾਨ ਨਾਲ ਅਸੀਂ ਸ਼ੁਰੂ ਕਰਦੇ ਹਾਂ ਚਿੱਠੀਆਂ ਦਾ ਸਿਲਸਿਲਾ, ਤਾਂ ਫਿਰ ਤੁਹਾਨੂੰ ਨਾਲ ਨਾਲ ਗਾਣਿਆਂ ਦਾ ਵੀ ਮਨੋਰੰਜਨ ਕਰਾਂਗੇ। ਸਾਡੇ ਕੋਲ ਚਿੱਠੀ ਜਿਹੜੀ ਪਹਿਲੀ ਆਈ ਹੈ ਜੀ, ਪਿੰਡ ਘੁਬਿਆਣਾ ਘੁਬਾਇਆ ਤਹਿਸੀਲ ਜਲਾਲਾਬਾਦ ਤੋਂ, ਫਾਜ਼ਿਲਕਾ ਪੰਜਾਬ ਤੋਂ। ਪੱਪੂ, ਮਨੀਸ਼, ਅਮਰੋ, ਭਾਈ ਰੱਜੂ, ਰਾਜੂ ਫੌਜੀ, ਹਰਪ੍ਰੀਤ ਕੌਰ, ਬਲਜੀਤ ਕੌਰ,

ਹਰਮੇਸ਼ ਤੇ ਪੋਤਰਾ ਇਹਨਾਂ ਦਾ ਹੈਗਾ ਜੀ ਗੁਰਨੀ ਗੁਰਨੂਰ ਪਰਨੀਤ ਪਰੀ ਨਵਦੀਪ ਬਬਲੂ ਅਤੇ ਮਾਣੋ ਲਓ ਜੀ ਇਹ ਪਿਆਰ ਭਰੇ ਉਹਨਾਂ ਦੇ ਨਾਮ ਲਿਖੇ ਹੈ ਜੀ ਮਾਣੋ ਵੀ ਲਿਖਿਆ ਹੋਇਆ ਅਤੇ ਅਗਲਾ ਖਾਸ ਸਾਡੇ ਕੋਲ ਹੈਗਾ ਜੀ ਪਿੰਡ ਮੂਲੀਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ ਪ੍ਰਵੀਨ ਕਾਠਪਾਲ ਹਨੀ ਕਾਠਪਾਲ ਦੀਕਸ਼ਾ ਕਾਠਪਾਲ ਜੰਨਤ ਕਾਠਪਾਲ ਬਲਕਾਰ ਖੋਪਰ ਅਤੇ ਅਸ਼ੋਕ ਕਾਠਪਾਲ ਉਹਨਾਂ ਦਾ ਇਹ ਖਾਤਾ ਜੀ ਅਗਲੀ ਚਿੱਠੀ ਸਾਡੇ ਕੋਲ ਆਈ ਹੈ ਭਗਵਾਨ ਹਾਜੀਪੁਰ ਤੋਂ ਵਿਜੇ ਕੌਂਡਲ ਪੂਜਾ ਕੌਂਡਲ ਅਲੀਸਾ ਅਤੇ ਅਦਿੱਤੇ ਰਜਨੀਸ਼ ਕੌਂਡਲ ਅਤੇ ਇਹਨਾਂ ਦਾ ਸਾਰਾ ਪਰਿਵਾਰ ਜੀ ਅੱਗੇ ਸਾਡੇ ਕੋਲ ਚਿੱਠੀ ਜਿਹੜੀ ਚਕਲਾ ਬਾਜ਼ਾਰ ਸਮਾਣਾ ਤੋਂ ਜੀ ਪੱਪੂ ਰਾਜਾ ਖੁਸ਼ਦਿਲ ਸੰਗੀਤਾ ਜਿੰਦਲ ਅਤੇ ਹਸਮੁੱਖ ਜਿੰਦਲ ਹੁਣ ਦਾ ਖਾਤਾ ਜੀ ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ

ਲਓ ਜੀ, ਇਹ ਗੀਤ ਹਰਭਜਨ ਮਾਨ ਹੋਣਾ ਦੀ ਆਵਾਜ਼ 'ਚ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਵੀ ਬਨੇਰੇ ਉੱਤੇ ਕਾਂ ਬੋਲਦਾ, ਅਤੇ ਦੂਸਰੇ ਪਾਸੇ ਜਿਹੜਾ ਕੋਈ ਗਾਣਾ ਗਾ ਰਹੇ ਨਾਲ ਨਾਲ, ਉਹ ਕਹਿ ਰਹੇ ਵੀ ਕਿੰਨੀ ਦੇਰ ਹੋ ਗਈ ਤੁਹਾਨੂੰ ਚਿੱਠੀਆਂ ਲਿਖਦੇ, ਕੋਈ ਜਵਾਬ ਨਹੀਂ ਆਇਆ, ਪਰ ਅਸੀਂ ਆਪਣੇ ਦੋਸਤਾਂ ਦੇ ਨਾਲ ਇਹੋ ਜਿਹੀ ਗੱਲ ਨਹੀਂ ਕਰੀਦੀ, ਅਸੀਂ ਉਹਨਾਂ ਦੀਆਂ ਚਿੱਠੀਆਂ ਦਾ ਇੰਤਜ਼ਾਰ ਕਰਦੇ ਹਾਂ, ਅਸੀਂ ਕਹਿੰਦੇ ਕਿਹੜੀ ਕਿਹੜੀ ਸਾਡੇ ਕੋਲ ਚਿੱਠੀ ਆਵੇ, ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਵੇ, ਅਤੇ ਅਸੀਂ ਇਹਨਾਂ ਦੀ ਚਿੱਠੀ ਵੀ ਪੜ੍ਹੀਏ ਅਤੇ ਇਹਨਾਂ ਨੂੰ ਗਾਣਾ ਵੀ ਸੁਣਾਈਏ। ਅਤੇ ਦੋਸਤੋ, ਇਹ ਬਹੁਤ ਹੀ ਪਿਆਰਾ ਰਿਸ਼ਤਾ ਹੈ ਚਿੱਠੀਆਂ ਦਾ ਸਾਡੇ ਨਾਲ ਜਿਹੜਾ ਜੁੜਿਆ। ਸਾਨੂੰ ਇੰਝ ਲੱਗਦਾ ਹੁੰਦਾ ਹੈ ਕਿ ਚਿੱਠੀ ਜਦੋਂ ਅਸੀਂ ਪੜ੍ਹ ਰਹੇ ਨਾ, ਤਾਂ ਸਾਡੇ ਸਰੋਤਾ ਬਿਲਕੁਲ ਚਿੱਠੀਆਂ ਸਾਡੀਆਂ ਸਾਰੀਆਂ ਸੁਣ ਰਹੇ ਬੈਠ ਕੇ, ਔਰ ਇੱਦਾਂ ਲੱਗਦਾ ਕਿ ਅਸੀਂ ਉਹਨਾਂ ਨਾਲ ਗੱਲਾਂ ਕਰ ਰਹੇ ਹਾਂ। ਇਹ ਚਿੱਠੀ ਜਿਹੜੀ ਇਹ ਕੋਈ ਆਮ ਚੀਜ਼ ਨਹੀਂ ਹੈ, ਇਹ ਬਹੁਤ ਹੀ ਪੁਰਾਣੀ ਜਿਹੜੀ ਹੈ ਨਾ, ਸਾਡਾ ਇੱਕ ਮੇਲ ਜੋਲ ਦਾ ਸਾਧਨ ਹੈ। ਚਿੱਠੀਆਂ ਦੇ ਇੰਤਜ਼ਾਰ ਕਰਨਾ ਅਤੇ ਚਿੱਠੀਆਂ ਨੂੰ ਦਾ ਆਉਣਾ, ਜੇ ਕਿਤੇ ਬਨੇਰੇ 'ਤੇ ਕਾਂ ਬੋਲੇ ਤਾਂ ਕਹਿੰਦੇ ਅੱਜ ਕਿਸੇ ਨੇ ਆਉਣਾ ਹੈ, ਅਤੇ ਜੇ ਕੰਨ ਜੇ ਕੋਈ ਆਵੇ ਨਾ, ਤਾਂ ਜੇ ਚਿੱਠੀ ਆ ਜਾਵੇ ਤਾਂ ਕਹਿਣਾ ਲੈ ਦੇਖਿਆ ਅੱਜ ਬਨੇਰੇ 'ਤੇ ਕਾਂ ਬੋਲਦਾ ਸੀ, ਚਿੱਠੀ ਆ ਗਈ ਹੈ। ਇੰਨੀ ਮਹੱਤਤਾ ਹੈ ਚਿੱਠੀ ਦੀ, ਕਿਉਂਕਿ ਇਸ ਦੇ ਨਾਲ ਆਰ ਪਰਿਵਾਰ ਦੇ ਵਿੱਚ ਖੁਸ਼ੀਆਂ ਆ ਜਾਂਦੀਆਂ ਨੇ। ਅਤੇ ਦੋਸਤੋ, ਅਗਲਾ ਖਤ ਸਾਡੇ ਕੋਲ ਹੈ ਜੀ, ਚੌਧਰੀ ਮਾਰਕੀਟ ਅਬੋਹਰ ਰੋਡ ਮਲੋਟ ਤੋਂ, ਕਪਤਾਨ ਸਿੰਘ, ਸੈਕਟਰੀ ਸ਼ਮਸ਼ੇਰ ਸਿੰਘ, ਧਰਮਿੰਦਰ ਸ਼ਰਮਾ, ਰਵਿੰਦਰ ਰਾਧੇ ਅਤੇ ਮਨਫੂਲ ਹੋਣਾ ਦਾ। ਅਤੇ ਅਗਲਾ ਖਤ ਸਾਡੇ ਕੋਲ ਹੈ ਪਿੰਡ ਮੂਲੀਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ, ਬਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ। ਅੱਛਾ ਜੀ, ਇਹਨਾਂ ਨੇ ਪਹਿਲਾਂ ਦੂਸਰੀ ਤਰ੍ਹਾਂ ਖਤ ਲਿਖਿਆ ਸੀ, ਹੁਣ ਸਟੈਂਪ ਵਾਲਾ ਲਿਖਿਆ ਸੀ, ਰੌਣਕੀ ਕਾਠਪਾਲ। ਅਤੇ ਇਹ ਖਤ ਸਾਡੇ ਕੋਲ ਆਇਆ ਜੀ ਸੈਕਟਰ 67 ਮੋਹਾਲੀ ਤੋਂ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ। ਅਤੇ ਕਾਲਕਾ ਤੋਂ ਹੈਗੇ ਆ ਜੀ ਸ਼ੁਭ ਚੰਦਰ ਬਜਾਜ, ਸਾਹਿਲ ਅਤੇ ਬਿੱਟਾ ਬਜਾਜ। ਅਤੇ ਇਹ ਚਿੱਠੀ ਸਾਡੇ ਕੋਲ ਆਈ ਹੈ ਜੀ, ਸਭ ਤੋਂ ਪਹਿਲਾਂ ਇਹਨਾਂ ਨੇ ਉੱਪਰ ਸਟੈਂਪ ਲਗਾਈ ਹੋਈ ਜੀ, ਐਨੀ ਸੌਂਗ, ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ, ਰਾਜਸਥਾਨ ਤੋਂ ਜੀ ਇਹ ਖਤ, ਜੈ ਮਾਲ ਸਿੰਘ ਡਾਗਲਾ ਦਾ, ਹੈਪੀ ਡਾਗਲਾ, ਜੀ ਐਸ ਨਾਇਕ, ਸ਼ੋਭਾ ਨਾਇਕ ਅਤੇ ਸਮਸਤ ਡਾਗਲਾ ਪਰਿਵਾਰ। ਆਓ ਇਹਨਾਂ ਨੂੰ ਸੁਣਾਉਂਦੇ ਹਾਂ ਅਗਲਾ ਗੀਤ।

ਲਓ ਜੀ, ਗੀਤਾਂ ਸੰਗੀਤਾਂ ਚਿੱਠੀਆਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਸਟੇਸ਼ਨ ਹੈ ਜੀ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਜਲੰਧਰ ਕੇਂਦਰ, ਜਿੱਥੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਅਤੇ ਮਨੋਰੰਜਨ ਹੋ ਰਿਹਾ ਜੀ ਗੀਤਾਂ ਦੇ ਨਾਲ। ਅਤੇ ਚਿੱਠੀ, ਅਗਲੀ ਚਿੱਠੀ ਪੜ੍ਹ ਲੈਂਦੇ ਹਾਂ ਜੀ। ਕਿੱਥੋਂ ਆਈ ਹੈ ਸਾਨੂੰ? ਮਾਲਵਾ, ਇਹਨਾਂ ਲਈ ਲਿਖਿਆ ਜੀ, ਮਾਲਵਾ ਰੇਡੀਓ ਸ਼੍ਰੋਤਾ ਸੰਘ, ਪਰਿਮਲਾ ਗੰਜ, ਅਲੋਟ ਜ਼ਿਲ੍ਹਾ ਰਤਲਾਮ, ਮੱਧ ਪ੍ਰਦੇਸ਼ 'ਚ। ਬਲਵੰਤ ਕੁਮਾਰ ਵਰਮਾ ਅਤੇ ਰਾਜੂ ਬਾਈ, ਮਾਇਆ ਵਰਮਾ, ਸ਼ੋਭਾ ਵਰਮਾ, ਰਾਹੁਲ, ਜੋਤੀ, ਅਤੁਲ ਪਾਇਲ ਵਰਮਾ, ਪ੍ਰਿਆਂਸ਼ ਵਰਮਾ ਅਤੇ ਰਿਸ਼ੀ ਵਰਮਾ। ਲਓ ਜੀ, ਬੜੀ ਦੂਰੋਂ ਚੱਲ ਕੇ ਗੀਤ ਸਾਡੇ ਕੋਲ ਚਿੱਠੀ ਆਈ ਹੈ ਜੀ। ਪਰ ਇਹਨਾਂ ਨੇ ਇੱਦਾਂ ਲਿਖਿਆ ਹੈ ਜੀ, ਹਿੰਦੀ ਦਾ ਗਾਣਾ ਲਿਖਿਆ ਹੈ, ਪਰ ਚਿੱਠੀ ਜਿਹੜੀ ਹੈ ਸਾਨੂੰ ਚਿੱਠੀਆਂ ਮਿੱਠੀਆਂ ਦੇ ਵਿੱਚ ਪਾਈ ਹੋਈ ਹੈ। ਦੋਸਤੋ, ਤੁਹਾਡਾ ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ, ਲੇਕਿਨ ਇਹ ਹੈ ਕਿ ਇਹ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਹੈ, ਚਿੱਠੀਆਂ ਤੁਹਾਡੀਆਂ ਜ਼ਰੂਰ ਅਸੀਂ ਪੜ੍ਹਾਂਗੇ, ਪਰ ਤੁਹਾਨੂੰ ਗੀਤ ਸਾਡਾ ਅਸੀਂ ਪੰਜਾਬੀ ਸੁਣਾਵਾਂਗੇ। ਅਤੇ ਤੁਸੀਂ ਅਗਰ ਹਿੰਦੀ ਗੀਤਾਂ ਦੇ ਸੁਣਨਾ ਚਾਹੁੰਦੇ ਹੋ ਗੀਤ, ਤਾਂ ਸਾਡੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਹੈ ਜਿਨ੍ਹਾਂ ਦੇ ਵਿੱਚ ਤੁਸੀਂ ਹਿੰਦੀ ਗੀਤ ਵੀ ਸੁਣ ਸਕਦੇ ਹੋ। ਅਤੇ ਅਗਲਾ ਖਤ ਸਾਡੇ ਕੋਲ ਸਾਦੁਲ ਸ਼ਹਿਰ ਤੋਂ, ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ। ਅਤੇ ਜੀ, ਇਹਨਾਂ ਨੇ ਵੀ ਗੰਢ ਕੋਈ ਵੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਚਿੱਠੀਆਂ ਮਿੱਠੀਆਂ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਕਰਨ ਵਾਲੇ ਆ ਜੀ ਮੱਖੂ ਫਿਰੋਜ਼ਪੁਰ ਤੋਂ, ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਅਤੇ ਮਨੀਸ਼ ਬਜਾਜ ਦਾ ਖਤ ਹੈ ਜੀ। ਅਗਲੀ ਖਤ ਸਾਡੇ ਕੋਲ ਹੈ ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ, ਭੋਲਾ ਸਵਾਗ, ਡਾਕਟਰ ਅਮਨਜੀਤ ਸਿੰਘ, ਸੁਖਮਿੰਦਰ ਕੌਰ, ਅੰਮ੍ਰਿਤਪਾਲ ਕੌਰ, ਰਿਤਮਨਜੋਤ ਕੌਰ, ਗੁਰਦੇਸ਼ਵਰ। ਲਓ ਜੀ, ਇਹਨਾਂ ਸਾਰਿਆਂ ਦਾ ਪਹਿਲਾਂ ਤਾਂ ਖਤ ਲਿਖਣ ਲਈ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਤਾਂ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼, ਸੁਖਵਿੰਦਰ ਸਿੰਘ ਦੀ ਆਵਾਜ਼ 'ਚ ਗੀਤ।

ਲਓ ਜੀ, ਸੁਖਵਿੰਦਰ ਸਿੰਘ ਹੁਣਾਂ ਦੀ ਆਵਾਜ਼ 'ਚ ਖੂਬਸੂਰਤ ਗੀਤ ਸੁਣਿਆ ਅਤੇ ਅਗਲੀਆਂ ਚਿੱਠੀਆਂ ਲੈ ਲੈਂਦੇ ਹਾਂ ਜੀ। ਰਾਵਲ ਕਰਨਾਲ ਤੋਂ ਇਹ ਚਿੱਠੀ ਆਈ ਜੀ, ਗਿਆਨ ਭੂਸ਼ਣ ਸ਼ਰਮਾ ਸੋਮਨਾਥ ਕਾਲੀਆ ਹੁਣਾਂ ਦੀ, ਅਤੇ ਮਸੀਤਾ ਡਡਵਾਲੀ ਤੋਂ ਦਰਸ਼ਨ ਲੋਟ ਸਰਗੁਣ, ਇੰਦਰਜੀਤ ਕਮਲਜੀਤ, ਮੀਨਾਕਸ਼ੀ ਸਾਗਰ ਹਨੀ ਲੋਟ ਦਾ ਇਹ ਚਿੱਠੀ ਹੈ ਜੀ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਪਲੇ ਐਂਡ ਸੌਂਗ ਲਿਖਿਆ ਹੈ ਨਾਲ ਜੀ, ਇਹਨਾਂ ਨੇ ਕੋਈ ਵੀ ਗੀਤ ਸੁਣਾਉਣ ਵਾਸਤੇ ਕਿਹਾ। ਅਤੇ ਇਹ ਪਿੰਡ ਘੁੜਿਆਣਾ ਤੋਂ ਅਰਨੀ ਵਾਲਾ ਮੰਡੀ ਤੋਂ ਹੈ ਜੀ, ਬਾਬਾ ਤਰਲੋਕ ਸਿੰਘ, ਦੋਤਾ ਸ਼ਿਵਜੋਤ ਸਿੰਘ, ਗੁਰਸਿਮਰਨ ਸਿੰਘ, ਰਾਜਦੀਪ ਪ੍ਰੀਤ ਅਤੇ ਇਹਨਾਂ ਨੇ ਆਪਣੇ ਦੋਸਤਾਂ ਦੇ ਨਾਮ ਵੀ ਲਿਖੇ ਜੀ, ਬਲਤੇਜ ਘੁੜਿਆਣਾ ਅਤੇ ਦੀਪਾ ਧਿੰਗੜਾ, ਭੋਗ ਭੋਲਾ ਸੁਹਾਗਾ, ਕੁਛ ਇਸ ਤਰ੍ਹਾਂ ਨਾਮ ਲਿਖੇ ਹੋਏ ਜੀ। ਇਹਨਾਂ ਦੇ ਖਤ ਲਿਖਣ ਲਈ ਬਹੁਤ ਬਹੁਤ ਸ਼ੁਕਰੀਆ। ਇਹਨਾਂ ਦੀ ਚਿੱਠੀ ਜਿਹੜੀ ਆ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕੀ ਹੈ ਅਤੇ ਇਹਨਾਂ ਲਈ ਆਪਾਂ ਗੀਤ ਪਲੇ ਕਰਦੇ ਹਾਂ। ਗੀਤ ਹੈ ਜੀ ਹੰਸਰਾਜ ਹੰਸ ਹੋਣਾ ਦੀ ਆਵਾਜ਼ 'ਚ।

ਇਹ ਗੀਤ ਹੰਸਰਾਜ ਹੰਸੂਣਾ ਦੀ ਆਵਾਜ਼ 'ਚ ਸੀ ਅਤੇ ਸਾਡੇ ਬਹੁਤ ਸਾਰੇ ਸਰੋਤੇ ਜਿਹੜੇ ਆਪ ਖੁਸ਼ ਹੋ ਰਹੇ ਹੋਣੇ, ਨਾਲੇ ਗੀਤ ਸੰਗੀਤ ਹੋ ਰਿਹਾ, ਨਾਲੇ ਉਹਨਾਂ ਦੀਆਂ ਚਿੱਠੀਆਂ ਪੜ੍ਹੀਆਂ ਜਾ ਰਹੀਆਂ, ਲੇਕਿਨ ਉਹ ਦੋਸਤ ਜਿਹੜੇ ਸਿਰਫ ਮਨੋਰੰਜਨ ਦਾ ਇੰਜੋਏ ਕਰ ਰਹੇ ਆ ਅਤੇ ਲੇਕਿਨ ਚਿੱਠੀਆਂ ਨਹੀਂ ਸਾਨੂੰ ਲਿਖਦੇ, ਅਤੇ ਉਹਨਾਂ ਨੂੰ ਚਿੱਠੀਆਂ ਲਿਖਣੀਆਂ ਚਾਹੀਦੀਆਂ ਨਾ ਪ੍ਰੋਗਰਾਮ ਦੇ ਵਿੱਚ, ਉਹਨਾਂ ਦੀ ਵੀ ਚਿੱਠੀ ਸ਼ਰੀਕ ਕੀਤੀ ਜਾਏਗੀ। ਅਤੇ ਅਗਰ ਉਹ ਲਿਖਣਾ ਚਾਹੁੰਦੇ ਆ ਜਾਂ ਲਿਖਣਾ ਉਹਨਾਂ ਲਈ ਹੈ ਕਿ ਅਸੀਂ ਵੀ ਚਿੱਠੀਆਂ ਲਿਖੀਏ, ਅਤੇ ਪ੍ਰੋਗਰਾਮ ਦਾ ਪਤਾ ਨੋਟ ਕਰ ਲਓ, ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ ਨੰਬਰ ਹੈ ਜੀ 144001। ਇਹ ਪਤਾ ਲਿਖ ਕੇ ਤੁਸੀਂ ਵੀ ਚਿੱਠੀ ਪਾ ਸਕਦੇ ਹੋ ਅਤੇ ਗੀਤ ਦੇ ਨਾਲ ਨਾਲ ਆਪਣੀ ਚਿੱਠੀ ਦਾ ਜਵਾਬ ਵੀ ਸੁਣ ਸਕਦੇ ਹੋ, ਚਿੱਠੀ ਤੁਹਾਡੀ ਸ਼ਾਮਿਲ ਕੀਤੀ ਜਾਏਗੀ, ਤੁਹਾਡਾ ਮਨੋਰੰਜਨ ਵੀ ਗੀਤਾਂ ਨਾਲ ਕੀਤਾ ਜਾਏਗਾ। ਅਗਲੀ ਚਿੱਠੀ ਹੈ ਜੀ ਸਾਡੇ ਕੋਲ ਅਮਰਗੜ੍ਹ ਤਹਿਸੀਲ ਸਾਦਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਸੁਖਪ੍ਰੀਤ ਕੌਰ ਮਾਨ, ਨੂਰ ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ ਅਤੇ ਕੁਲਵਿੰਦਰ ਕੌਰ ਮਾਨ, ਕੇ ਐਸ ਮਾਨ ਹੋਣਾ ਦਾ। ਇਹਨਾਂ ਨੇ ਹੰਸਰਾਜ ਹੰਸ ਦੇ ਗੀਤ ਦੀ ਫਰਮਾਇਸ਼ ਵੀ ਕੀਤੀ ਸੀ ਜੀ, ਹੁਣੇ ਅਸੀਂ ਹੰਸਰਾਜ ਹੰਸ ਉਹਨਾਂ ਦਾ ਗੀਤ ਸੁਣਾਇਆ। ਅਤੇ ਇਹ ਖਤ ਸਾਡੇ ਕੋਲ ਆਇਆ ਜੀ ਸੁੰਦਰ ਖੇਡ ਰਾਜਮਾਤਾ ਨਗਰ ਬੁਲਡਾਂਡਾ ਮਹਾਰਾਸ਼ਟਰ ਤੋਂ, ਨਰਿੰਦਰ ਨਰਵਾੜੇ, ਜੋਤੀ ਨਰਵਾੜੇ, ਆਕਾਂਸ਼ਾ ਨਰਵਾੜੇ ਅਤੇ ਆਕਾਸ਼ ਕੁਮਾਰ। ਲਓ ਜੀ ਸਾਡੇ ਬਹੁਤ ਦੂਰ ਦੇ ਸਰੋਤਾ ਇਹ, ਮਹਾਰਾਸ਼ਟਰ ਤੋਂ ਸਾਨੂੰ ਚਿੱਠੀ ਆਈ ਹੈ ਜੀ, ਇਹਨਾਂ ਦੀ ਚਿੱਠੀ ਦੇ ਲਈ ਅਸੀਂ ਬਹੁਤ ਸ਼ੁਕਰੀਆ ਕਰਦੇ ਹਾਂ। ਅਤੇ ਪ੍ਰੋਗਰਾਮ ਸੁਣਦੇ ਹਾਂ ਸੁਣਦੇ ਆ ਔਰ ਆਪਣੀ ਪਸੰਦ ਦੇ ਗਾਣੇ ਵੀ ਸੁਣਦੇ ਆ ਕਰੋ ਜੀ। ਅਤੇ ਗਾਣਾ ਇਹਨਾਂ ਨੇ ਨਹੀਂ ਲਿਖ ਕੇ ਭੇਜਿਆ ਕਿਉਂਕਿ ਗਾਣਾ ਇਹਨਾਂ ਨੇ ਜਿਹੜਾ ਲਿਖਿਆ ਹੋਇਆ ਉਹ ਹਿੰਦੀ ਗਾਣਾ ਲਿਖਿਆ ਹੋਇਆ। ਪ੍ਰੋਗਰਾਮ ਸਾਡਾ ਚਿੱਠੀਆਂ ਮਿੱਠੀਆਂ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਵੀ ਪੇਸ਼ ਕਰਦਾ ਨਾਲ ਨਾਲ, ਅਤੇ ਜੇ ਤੁਸੀਂ ਪੰਜਾਬੀ ਗੀਤ ਲਿਖੋਗੇ ਤਾਂ ਹੋਰ ਵੀ ਇੰਜੋਏ ਕਰੋਗੇ ਪ੍ਰੋਗਰਾਮ ਦਾ, ਕਿਉਂਕਿ ਪ੍ਰੋਗਰਾਮ ਸਾਡਾ ਹੈਗਾ ਹੀ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਬਿੱਟੂ ਜੈਨ, ਮੱਟੂ ਜੈਨ, ਅਰਹੰਤ ਜੈਨ, ਸੁਰਭੀ ਜੈਨ, ਟੀਨਾ ਜੈਨ, ਸੁਨੀਤਾ ਜੈਨ, ਮਨੋਜ ਜੈਨ ਅਤੇ ਸਮਤਾ ਜੈਨ। ਅਤੇ ਇੱਕ ਖਤ ਸਾਡੇ ਕੋਲ ਜੀ ਮੰਡੀ ਗੋਲੂ ਵਾਲਾ ਰਾਜਸਥਾਨ ਤੋਂ ਬ੍ਰਜ ਲਾਲ ਚੌਹਾਨ ਹੋਣਾ ਦਾ, ਨੀਰਜ ਕੁਮਾਰ ਚੌਹਾਨ ਹੋਣਾ ਦਾ। ਅਤੇ ਇਹਨਾਂ ਨੇ ਇਹ ਲਿਖਿਆ ਵੀ ਪ੍ਰੋਗਰਾਮ ਰੋਜ਼ਾਨਾ 3 ਵਜੇ ਆਉਂਦਾ, ਅਤੇ ਸਾਰੇ ਹੀ ਪੇਸ਼ਕਰਤਾ ਵਾਲਿਆਂ ਨੂੰ ਜਿਹੜੀ ਉਹ ਨਮਸਕਾਰ ਵੀ ਲਿਖੀ ਹੋਈ ਹੈ ਜੀ, ਤੁਹਾਨੂੰ ਵੀ ਬਹੁਤ ਬਹੁਤ ਨਮਸਕਾਰ। ਅਤੇ ਇਸੇ ਤਰ੍ਹਾਂ ਆਪਣੀਆਂ ਚਿੱਠੀਆਂ ਪਾਉਂਦੇ ਰਹਿਣਾ, ਪ੍ਰੋਗਰਾਮ 'ਚ ਸ਼ਿਰਕਤ ਕਰਦੇ ਰਹਿਣਾ, ਤਾਂ ਅਸੀਂ ਤੁਹਾਡੇ ਕੋਈ ਨਾ ਤੁਹਾਡੀ ਪਸੰਦ ਦਾ ਗੀਤ ਸੁਣਾਉਂਦੇ।

ਹਰ ਇੱਕ ਬੰਦੇ ਦੀ ਕੋਈ ਨਾ ਕੋਈ ਤਮੰਨਾ ਹੁੰਦੀ ਹੈ ਕਿ ਆਹ ਚੀਜ਼ ਮੈਨੂੰ ਮਿਲ ਜਾਏ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਤਮੰਨਾ ਹੋਵੇ। ਕੋਈ ਨੌਕਰੀ ਦੀ ਤਮੰਨਾ ਕਰਦਾ, ਕੋਈ ਅੱਛੀ ਮੈਰਿਜ ਦੀ ਤਮੰਨਾ ਕਰਦਾ, ਕੋਈ ਅੱਛੀ ਡਿਗਰੀ ਹਾਸਲ ਕਰਨ ਦੀ ਤਮੰਨਾ ਕਰਦਾ, ਅਤੇ ਹਰ ਕਿਸੇ ਦੇ ਲਈ ਅਸੀਂ ਤਾਂ ਇਹੀ ਦੁਆ ਕਰਾਂਗੇ ਕਿ ਹਰ ਕਿਸੇ ਦੀ ਤਮੰਨਾ ਜਿਹੜੀ ਉਹ ਪੂਰੀ ਹੋਵੇ, ਕਿਉਂਕਿ ਉਹਦੇ ਪਿੱਛੇ ਉਹਨਾਂ ਦੀ ਮਿਹਨਤ ਹੁੰਦੀ ਹੈ, ਉਹਨਾਂ ਦੀ ਲਗਨ ਹੁੰਦੀ ਹੈ। ਅਤੇ ਪ੍ਰੋਗਰਾਮ ਚੱਲ ਰਹੇ ਚਿੱਠੀਆਂ ਮਿੱਠੀਆਂ, ਅਤੇ ਸਮਾਂ ਤੇਜ਼ੀ ਨਾਲ ਅੱਗੇ ਜਾ ਰਿਹਾ ਹੈ, ਅਤੇ ਇਸ ਦੇ ਨਾਲ ਨਾਲ ਅਸੀਂ ਪਹਿਲਾਂ ਖਤਾਂ ਦਾ ਸਿਲਸਿਲਾ ਜਾਰੀ ਰੱਖੀਏ। ਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਕਾਵਿਆ ਮਲਹੋਤਰਾ, ਭਾਈ ਸੁੱਚਾ ਪਾਠਕ, ਅਤੇ ਇਹਨਾਂ ਨੇ ਕੋਈ ਵੀ ਗੀਤ ਲਿਖਿਆ ਨੀਚੇ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ ਜਜੋਰੀਆ ਅਤੇ ਬੇਬੀ ਆਰਜੂ ਜਜੋਰੀਆ। ਅਗਲਾ ਖਤ ਸਾਡੇ ਕੋਲ ਜੀ ਆਇਆ ਹੈ, ਕਹਿੰਦੇ ਸਾਨੂੰ ਲੱਗਦਾ ਕਿ ਅਸੀਂ ਖਾਤੇ ਵਿੱਚ ਆਪਣੀ ਲਿਖਾਈ ਦਾ ਸੁਧਾਰ ਵੀ ਕਰ ਲਿਆ ਹੈ, ਅਤੇ ਸਾਡੀ ਲਿਖਾਈ ਸੁਧਾਰ ਵੀ ਹੋ ਗਿਆ ਹੈ ਅਤੇ ਲਿਖਣ ਦੇ ਵਿੱਚ ਵੀ ਤੇਜ਼ੀ ਆ ਗਈ ਹੈ। ਪਰ ਇਹਨਾਂ ਦਾ ਖਾਤਾ ਤਾਂ ਹਮੇਸ਼ਾ ਅੱਛੀ ਤਰ੍ਹਾਂ ਅਸੀਂ ਪੜ੍ਹਦੇ ਹਾਂ ਜੀ। ਪੰਚਕੂਲਾ ਸੈਕਟਰ 9 ਤੋਂ ਹੈ ਜੀ, ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ ਅਤੇ ਲਵ ਦੀਵਾਨ, ਰਾਧੇ, ਭਾਵਿਕ ਡਿੰਗਰਾ, ਅਤੇ ਪੰਚਕੂਲਾ ਸੈਕਟਰ ਤੋਂ ਅਤੁਲ ਸ਼ਰਮਾ। ਅਤੇ ਅੱਗੇ ਇਹਨਾਂ ਨੇ ਜੀ ਲਿਖਿਆ, ਸ਼ੁਕਰੀਆ ਜੀ, ਤੁਹਾਡਾ ਵੀ ਸ਼ੁਕਰੀਆ, ਤੁਸੀਂ ਸਾਨੂੰ ਚਿੱਠੀ ਲਿਖੀ। ਇੱਕ ਹੱਥ ਸਾਡੇ ਕੋਲ ਹੈ ਜੀ ਜ਼ਿਲ੍ਹਾ ਲੁਧਿਆਣਾ ਤੋਂ, ਮੁੱਲਾਪੁਰ ਮੰਡੀ ਤੋਂ, ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ ਅਤੇ ਦੀਪਕ ਜੈਨ ਹੋਣਾ ਦਾ ਜੀ। ਅਤੇ ਇਹਨਾਂ ਨੇ ਹੋਰ ਵੀ ਨਾਮ ਲਿਖੇ ਹੋਏ ਜੀ, ਰਜੇਸ਼ ਜੈਨ, ਅਰੁਣਾ ਜੈਨ। ਅੱਗੇ ਸਟੈਂਪ ਇਹਨਾਂ ਦੀ ਥੋੜ੍ਹੀ ਫਿੱਕੀ ਆਈ ਹੋਈ ਹੈ ਜੀ, ਰਸਗੁੱਲਾ ਜੈਨ ਅਤੇ ਨਗੀਨਾ ਜੈਨ, ਗੌਤਮ ਜੈਨ ਅਤੇ ਆਜਮ ਜੈਨ। ਗਲਤੀ ਹੋਵੇ ਤਾਂ ਮਾਫ਼ ਕਰਨਾ ਜੀ। ਅੱਗੇ ਇਹਨਾਂ ਨੇ ਕ੍ਰਿਸ਼ਨਾ ਗੋਪਾਲ ਸ਼ਰਮਾ ਦਾ ਵੀ ਨਾਮ ਲਿਖਿਆ ਜੀ, ਟੀਟੂ ਜੈਨ ਦਾ ਵੀ ਲਿਖਿਆ, ਜੇ ਬੀ ਰਾਓ ਹੋਣਾ ਦਾ ਵੀ। ਇਹਨਾਂ ਸਾਰਿਆਂ ਨੂੰ ਅਸੀਂ ਸੁਣਾਉਂਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਮਤਲਬ ਜੀ ਸਾਰੇ ਸਾਡੇ ਸਰੋਤਿਆਂ ਨੇ ਜ਼ਰੂਰ ਭੰਗੜਾ ਪਾਇਆ ਹੋਏਗਾ ਅਤੇ ਆਪਣੇ ਖੂਬ ਇੰਜੋਏ ਕੀਤਾ ਹੋਊਗਾ। ਕਹਿੰਦੇ ਹੁੰਦੇ ਕਈ ਵਾਰੀ ਨੀਂਦ ਆਉਂਦੀ ਹੋਵੇ ਤਾਂ ਭੰਗੜੇ ਵਾਲੇ ਗੀਤ ਸੁਣ ਲਓ ਤਾਂ ਨੀਂਦ ਨੂੰ ਉੱਡ ਜਾਂਦੀ ਹੈ, ਉੱਠ ਕੇ ਆਪਾਂ ਭੰਗੜਾ ਪਾਉਣਾ ਸ਼ੁਰੂ ਕਰ ਦਿੰਦੇ ਹਾਂ। ਇਸੇ ਤਰ੍ਹਾਂ ਮਨੋਰੰਜਨ ਅਤੇ ਚਿੱਠੀਆਂ ਦਾ ਸਿਲਸਿਲਾ ਚੱਲਦਾ ਰਹੇ। ਹਮੇਸ਼ਾ ਚਿੱਠੀਆਂ ਲਿਖਿਆ ਕਰੋ ਤਾਂ ਕਿ ਅਸੀਂ ਤੁਹਾਡੀਆਂ ਚਿੱਠੀਆਂ ਸ਼ਾਮਿਲ ਕਰ ਸਕੀਏ ਅਤੇ ਆਪਣੀ ਪਸੰਦ ਦਾ ਜੇ ਪੰਜਾਬੀ ਗੀਤ ਕੋਈ ਸੁਣਨਾ ਚਾਹੁੰਦੇ ਤਾਂ ਉਹ ਵੀ ਤੁਸੀਂ ਲਿਖ ਕੇ ਭੇਜੋਗੇ ਤਾਂ ਉਹ ਵੀ ਗੀਤ ਸ਼ਾਮਿਲ ਕੀਤਾ ਜਾਏਗਾ, ਜ਼ਰੂਰ ਸੁਣਾਇਆ ਜਾਏਗਾ। ਅਤੇ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਚਿੱਠੀਆਂ ਹੋਰ ਪੜ੍ਹਦੇ ਹਾਂ। ਫਰੈਂਡਸ ਕਲੋਨੀ ਕਰਨਾਲ ਤੋਂ ਹੈ ਜੀ ਗੁਰਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐੱਸ ਰਾਮਗੜੀਆ ਉਹਨਾਂ ਦਾ। ਅਤੇ ਅਗਲਾ ਖੱਤ ਸਾਡੇ ਕੋਲ ਆਇਆ ਜੀ ਜਮਸ਼ੇਦਪੁਰ ਤੋਂ, ਹਰਜਿੰਦਰ ਸਿੰਘ ਭਾਟੀਆ, ਐਂਜਲ ਭਾਟੀਆ, ਨਵਨੀਤ ਭਾਟੀਆ ਅਤੇ ਪੱਪੀ ਭਾਟੀਆ ਦਾ। ਇਹ ਖੱਤ ਸਾਡੇ ਕੋਲ ਆਇਆ ਜੀ ਗਾਓਂ ਕੈਰਾ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ। ਗੁਰਦਰਸ਼ਨ ਲਾਲ ਚਲਹੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਪੋਤਰਾ ਗੁਰਸ਼ਬਦ, ਕੋਈ ਵੀ ਗੀਤ ਦੀ ਇਹਨਾਂ ਨੇ ਫਰਮਾਇਸ਼ ਕੀਤੀ ਹੋਈ ਜੀ। ਇਹ ਖੱਤ ਸਾਡੇ ਕੋਲ ਆਇਆ ਜੀ ਮੁਕਤਸਰ ਤੋਂ, ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ ਅਤੇ ਰਵਨੀਤ, ਨੀਸ਼ੂ ਅਤੇ ਭੁਪਿੰਦਰ ਉਹਨਾਂ ਦਾ। ਆਓ ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਅਗਲਾ ਗੀਤ।

ਕਰਨਪ੍ਰੀਤ ਸਿੰਘ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ ਤੇ ਤਰਨਵੀਰ ਤੇ ਮਨਤਾਜ ਹੋਣਾ ਦਾ ਕੋਈ ਵੀ ਪੰਜਾਬੀ ਗੀਤ ਕਹਿੰਦੇ ਸੁਣਾ ਦਿਓ। ਡੱਡਵਾਲੀ ਤੋਂ ਹੈ ਜੀ, ਹਰਿਆਣਾ ਤੋਂ, ਜੇ ਕੇ ਬੁਕਲਾ, ਕੀ ਲਿਖਿਆ ਜੀ, ਬਕੋਟਲਾ, ਸ਼੍ਰੀਮਤੀ ਸੁਨੀਤਾ ਬਕੋਟਲਾ, ਸੰਜੇ ਅਨਿਲ ਤੇ ਮੀਨੂ, BOKOLTA ਲਿਖਿਆ ਜੀ, ਬਕੋਟਲਾ ਲਿਖਿਆ ਆ ਸ਼ਾਇਦ। ਅਤੇ ਇੱਕ ਹੱਥ ਸਾਡੇ ਕੋਲ ਹੈ ਆਇਆ ਜੀ, ਜ਼ਿਲ੍ਹਾ ਮੋਗਾ ਤੋਂ, ਲਛਮਣ ਸਿੰਘ ਘਾਰੂ, ਵੀਰ ਪਾਲ ਕੌਰ, ਰਾਣੀ ਬਲਜੀਤ, ਗਗਨ ਕੌਰ ਹੋਣਾ ਦਾ ਖਤ ਜੀ ਇਹ, ਜੀਵਨ ਸਿੰਘ ਬੂਕ, ਸ਼ੈਂਟੀ ਬੂਕ, ਸਿਮਰਨ ਬੂਕ, ਕੁਸ਼ਲਿਆ ਰਾਣੀ, ਗੁਰਸ਼ਿੰਦਰ ਬੂਕ, ਬੱਬੂ ਬੂਕ, ਕੁਲਦੀਪ ਬੂਕ, ਕਿਰਤ ਬੂਕ ਅਤੇ ਭੂਸ਼ਣ ਖੇੜਾ, ਬਲਵੀਰ, ਜਸ਼ਨ ਬੂਕ ਅਤੇ ਬੂਕ ਪਰਿਵਾਰ ਸਾਰਾ। ਇਹ ਖਤ ਸੀਗਾ ਜੀ ਸਾਡੇ ਕੋਲੋਂ ਮੁਹੰਮਦਪੁਰ ਸੋਤਰ ਢਾਣੀ ਰਤੀਆ ਤੋਂ। ਪ੍ਰੋਗਰਾਮ ਦੇ ਵਿੱਚ ਟਾਈਮ ਜਿਹੜਾ ਅੱਗੇ ਵੱਧਦਾ ਜਾ ਰਿਹਾ ਹੈ, 3:55 ਹੋ ਚੁੱਕੇ ਨੇ ਜੀ। ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਗਿੱਲ ਪਰਿਵਾਰ ਸਾਰਾ ਜੀ। ਅਤੇ ਇੱਕ ਖਤ ਹੋਰ ਹੈ ਗਾਂਧੀ ਰੋਡ, ਗਾਂਧੀ ਚੌਂਕ ਰੋਪੜ ਤੋਂ, ਪੰਜਾਬ ਤੋਂ, ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੇਤਿਕ ਵਿਰਕ ਅਤੇ ਮਿੱਕਾ ਵਿਰਕ ਹੋਣਾ ਦਾ ਜੀ। ਇੱਕ ਹੋਰ ਖਤ ਹੈ ਜੀ, ਮਲੋਟ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨਦੀਪ ਗਿੱਲ, ਖਾਨੇ ਦੀ ਢਾਬ ਤੋਂ ਸ਼ਮਸ਼ੇਰ ਕੌਲਤਰ, ਬੁਰਜ ਸਿੱਧਵਾਂ ਮਲੋਟ ਤੋਂ ਸਰਬਜੋਤ ਸਿੱਧੂ ਅਤੇ ਅਵਿਤਾਜ ਸਿੱਧੂ ਅਤੇ ਜਗਤਾਰ ਜੱਗਾ ਧੌਲਾ ਕੰਗਰਾ ਤੋਂ। ਲਓ ਜੀ, ਟਾਈਮ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਹੋਰ ਗਾਣਾ ਤੁਹਾਡੀ ਖਿਦਮਤ 'ਚ ਪੇਸ਼ ਹੈ ਜੀ।

0: ਹਾਂਜੀ ਦੋਸਤੋ, ਇਹ ਪ੍ਰੋਗਰਾਮ ਦਾ ਆਖਰੀ ਗੀਤ ਸੀ ਅਤੇ ਪੇਸ਼ ਹੋ ਰਿਹਾ ਸੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤੁਹਾਡੇ ਖਤਾ 'ਤੇ ਅਧਾਰਿਤ ਪ੍ਰੋਗਰਾਮ ਹੈ ਜੀ ਚਿੱਠੀਆਂ ਮਿੱਠੀਆਂ। ਇਸੇ ਤਰ੍ਹਾਂ ਚਿੱਠੀਆਂ ਲਿਖਦੇ ਰਹਿਣਾ ਤਾਂ ਕਿ ਤੁਹਾਡੇ ਪ੍ਰੋਗਰਾਮ ਦੇ ਵਿੱਚ ਹੋਰ ਰੌਣਕਾਂ ਲੱਗ ਸਕਣ। ਪ੍ਰੋਗਰਾਮ ਦਾ ਟਾਈਮ ਖਤਮ ਹੋ ਰਿਹਾ ਜੀ, ਕੱਲ੍ਹ ਨੂੰ ਫਿਰ ਨਵੇਂ ਆਰਜ਼ੀ ਆਉਣਗੇ ਕੋਈ, ਅਤੇ ਤੁਹਾਡੇ ਖਤਾ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਅਤੇ ਗਾਣੇ ਵੀ ਸੁਣਾਉਂਦੇ ਰਹਿਣਗੇ। ਸੋ ਪ੍ਰੋਗਰਾਮ ਨਾਲ ਜੁੜੇ ਰਹੋ। ਪ੍ਰੋਗਰਾਮ ਹੈ ਜੀ ਚਿੱਠੀਆਂ ਮਿੱਠੀਆਂ ਅਤੇ ਆਗਿਆ ਦਿਓ ਸ਼ੋਭਾ ਖਾਈ ਨੂੰ। ਨਮਸਕਾਰ।
1: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਯਸ਼ੋ ਭੂਮੀ ਵਿੱਚ ਇੰਡੀਆ ਮੋਬਾਈਲ ਕਾਂਗਰਸ ਦੇ 10ਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋ ਰਹੀ GST ਕੌਂਸਲ ਦੀ 57ਵੀਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਅਤੇ ਘਾਨਾ ਨੂੰ ਆਲਮੀ ਦੱਖਣ ਦੀਆਂ ਸੁਤੰਤਰ ਆਵਾਜ਼ਾਂ ਅਤੇ ਭਾਈਵਾਲਾਂ ਵੱਲੋਂ ਇਕੱਠੇ ਕੰਮ ਕਰਨਾ ਚਾਹੀਦਾ ਹੈ। ਦੇਸ਼ ਅੱਜ 94ਵਾਂ ਹਵਾਈ ਫੌਜ ਦਿਵਸ ਮਨਾ ਰਿਹਾ ਹੈ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੀਤੇ ਕੱਲ੍ਹ ਚਿਨਮਿਆ ਮਿਸ਼ਨ ਦੀ ਸਥਾਪਨਾ ਦੇ 75 ਸਾਲ ਪੂਰੇ ਹੋਣ ਦੇ ਮੌਕੇ ਤੇ ਪਟਿਆਲਾ ਵਿਖੇ ਚਿਨਮਿਆ ਅੰਮ੍ਰਿਤ ਮਹਾਂ ਉਤਸਵ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਪਰਿਵਾਰਾਂ ਨੂੰ ਜਾਇਦਾਦ ਦੇ ਮਾਲਕਾਨਾ ਹੱਕ ਸੰਬੰਧੀ ਸਰਟੀਫਿਕੇਟ ਸੌਂਪੇ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯੰਕ ਕਾਨੂੰਗੋ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਵਿਖੇ ਜਨ ਸੁਣਵਾਈ ਦੌਰਾਨ ਜਨਤਾ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ। ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਦਿਲ ਦਾ ਦੌਰਾ ਪੈਣ ਕਾਰਨ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਪੂਨੇ ਦੇ ਨੇੜੇ ਡੇਂਜੋ ਵਿਖੇ ਕੀਤਾ ਜਾਵੇਗਾ। ਭਾਰਤ ਨੇ ਦਹਿਸ਼ਤਗਰਦੀ ਦੇ ਮੁੱਦੇ 'ਤੇ ਪਾਕਿਸਤਾਨ 'ਤੇ ਦੋਹਰੇ ਮਾਪਦੰਡਾਂ ਦਾ ਇਲਜ਼ਾਮ ਲਾਇਆ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਡਾਕਟਰਾਂ ਨੂੰ ਦਿੱਤੇ ਜਾਣ ਵਾਲੇ ਤੋਹਫ਼ੇ ਅਤੇ ਹੋਰ ਲਾਭਾਂ ਸਮੇਤ ਮਾਰਕੀਟਿੰਗ ਢੰਗ ਤਰੀਕਿਆਂ ਦੀ ਕਾਨੂੰਨੀ ਨੇਮਬੰਦੀ ਦੀ ਜ਼ਰੂਰਤ ਦੀ ਜਾਂਚ ਕਰਨ ਲਈ ਇੱਕ 3 ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੋ ਇਹ ਸੀ ਜੀ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 4:02:07 ਹੋਏ ਨੇ। ਹੁਣ ਪੇਸ਼ ਪ੍ਰੋਗਰਾਮ ਤਵੇ ਵਾਲਾ ਰੇਡੀਓ, ਜਿਸ ਦੇ ਤਹਿਤ ਤੁਸੀਂ ਪੰਜਾਬੀ ਪੁਰਾਣੀ ਪੰਜਾਬੀ ਫਿਲਮੀ ਗੀਤ ਸੁਣੋਗੇ। ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ ਸੱਸੀ ਪੁੰਨੋ ਫਿਲਮ ਦੇ ਇਸ ਗੀਤ ਦੇ ਨਾਲ।

ਹੁਣੇ ਤੁਸੀਂ ਸੁਣ ਰਹੇ ਸੀ ਫਿਲਮ ਸੱਸੀ ਪੁੰਨੂ ਦਾ ਗੀਤ, ਆਸ਼ਾ ਭੋਂਸਲੇ ਅਤੇ ਮੁਹੰਮਦ ਰਫੀ ਦੀ ਆਵਾਜ਼ 'ਚ। ਪ੍ਰੋਗਰਾਮ 'ਚ ਅਗਲਾ ਗੀਤ ਸੁਣਵਾ ਜਾ ਰਹੇ ਹਾਂ ਫਿਲਮ ਲੱਛੀ 'ਚੋਂ ਮੁਹੰਮਦ ਰਫੀ ਦੀ ਆਵਾਜ਼ 'ਚ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਤਵੇ ਵਾਲਾ ਰੇਡੀਓ ਪ੍ਰੋਗਰਾਮ। ਇਸ ਪ੍ਰੋਗਰਾਮ ਤਹਿਤ ਤੁਸੀਂ ਆਨੰਦ ਮਾਣ ਰਹੇ ਹੋ ਪੁਰਾਣੇ ਪੰਜਾਬੀ ਫਿਲਮੀ ਗੀਤਾਂ ਦਾ। ਇਸੇ ਪ੍ਰੋਗਰਾਮ 'ਚ ਹੁਣ ਸੁਣਵਾ ਜਾ ਰਹੇ ਹਾਂ ਆਸ਼ਾ ਭੋਸਲੇ ਅਤੇ ਸਾਥੀਆਂ ਦੀ ਆਵਾਜ਼ 'ਚ ਮੁਟਿਆਰ ਫਿਲਮ ਦਾ ਗੀਤ।

ਇਸੇ ਕੀਤੇ ਨਾਲ ਹੀ ਪ੍ਰੋਗਰਾਮ ਤਵੇ ਵਾਲਾ ਰੇਡੀਓ ਹੁਣ ਖਤਮ ਹੋਇਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 4:30 ਵਜ ਰਹੇ ਨੇ। ਆ ਹੁਣ ਸਰਵਣ ਕਰਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ।

ਹੋਏ ਅਪਰਾਧੀ ਗੁਨਹਗਾਰ ਹੋ ਬੇਮੁਖ ਮੁੰਡਾ ਚੋਰ ਜਾਰ ਜੋਆਰ ਹੋ ਭਰ ਘਰ ਜੋ ਹੁੰਦਾ ਮਿੰਤਕ ਦੁਸ਼ਟ ਹਰਾਮ ਖੋਰ ਠੱਗ ਦੇ ਸੁੱਠ

0: ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, ਡੀਆਰਐਮ 864 ਕਿਲੋ ਹਰਟਸ, ਐਫਐਮ 100.8 ਮੈਗਾ ਹਰਟਸ, ਐਫਐਮ 100.9 ਮੈਗਾ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।
1: ਗੁਰਬਾਣੀ ਵਿਚਾਰ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਗੁਰਬਾਣੀ ਵਿਚਾਰ ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ। ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਆਨ ਕਰ ਲੈਂਦੇ ਸੀ ਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਜਿਸ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ, ਔਰ ਕਿਤੇ ਕੋਈ ਕੁਦਰਤੀ ਆਫਤਾ ਆ ਜਾਣ ਉੱਥੇ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੀ ਆ, ਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ 108 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਂਦ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਹਰ ਜਥੇਬੰਦੀ, ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ, ਅਤੇ ਇੱਕ ਨਵਾਂ ਹੀ ਪਲਾਂਘ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ ਜਿਹੜੀ IAS ਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ, ਸਾਰਾ ਕੁਝ ਰਹਿਣ ਸਹਿਣ ਪੜ੍ਹਾਈ ਇਨਫਰਾਸਟ੍ਰਕਚਰ ਸਾਰਾ ਫਰੀ। ਇਸੇ ਤਰ੍ਹਾਂ ਜਿਹੜਾ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ ਅਸੀਂ ਜੁਡੀਸ਼ਲ ਅਕੈਡਮੀ ਨਿਸ਼ਚੇ ਅਕੈਡਮੀ ਦੇ ਤੌਰ 'ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ, ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇਹ ਗੁਰਮਤਿ ਦਾ ਸਮਾਗਮ ਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਉਹ ਪ੍ਰਚੰਡ ਕੀਤੀ ਜਾਊਗੀ। ਬਹੁਤ ਬਹੁਤ

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 6 ਵਜਣ ਵਾਲੇ ਨੇ। ਹੁਣ ਤੋਂ ਕੁਝ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਸਮਾਚਾਰ।

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
2: ਮੀਡੀਅਮ 343.6 meter ਯਾਨੀ 873 kHz ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਦੇਸ਼ ਗਾਨ।

0: ਤ੍ਰਿਪਤ ਸਿੰਘ ਮਾਨ ਨੇ ਝੋਨੇ ਦੀ ਖਰੀਦ ਲਈ ਪੰਜਾਬ ਦੀਆਂ ਮੰਡੀਆਂ ਵਿੱਚ ਸਾਰੇ ਪ੍ਰਬੰਧ ਕੀਤੇ ਹਨ ਤਾਂ ਕਿ ਕਿਸਾਨ 17% ਤੱਕ ਦੀ ਨਮੀ ਵਾਲੇ ਝੋਨੇ ਦੀ ਕੀਮਤ ਤੁਰੰਤ ਪਾ ਸਕਣ।
1: ਸੁੱਕਾ ਝੋਨਾ ਲਿਆਓ, ਦਾਣੇ ਦਾਣੇ ਦੀ ਕੀਮਤ ਪਾਓ।
2: ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਦੇਸ਼ ਗਾਨ।

0: ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਗਾਨ। ਸ਼ਾਮ ਦੇ 6:20 ਹੋ ਰਹੇ ਨੇ, ਆਓ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਸ਼ੁਰੂ ਕਰੀਏ ਇਨਵੈਸਟਮੈਂਟ ਦਾ ਸਬਕ।

0: ਅਤੇ 28 ਅਗਸਤ 2021 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਜਲਿਆਂਵਾਲਾ ਬਾਗ ਕੰਪਲੈਕਸ ਵਿੱਚ ਕਈ ਵਿਕਾਸ ਪਹਿਲਕਦਮੀਆਂ ਕੀਤੀਆਂ ਗਈਆਂ। ਪੰਜਾਬ ਦੀ ਸਥਾਨਕ ਭਵਨ ਨਿਰਮਾਣ ਸ਼ੈਲੀ ਮੁਤਾਬਕ ਵਿਰਾਸਤੀ ਬਹਾਲੀ ਦੇ ਕੰਮ ਬਾਰੀਕੀ ਨਾਲ ਕੀਤੇ ਗਏ। ਉਸ ਸਮੇਂ ਦੌਰਾਨ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਦੀ ਇਤਿਹਾਸਿਕ ਅਹਿਮੀਅਤ ਨੂੰ ਦਰਸਾਉਂਦੀਆਂ 4 ਅਜਾਇਬ ਘਰ ਗੈਲਰੀਆਂ ਬਣਾਈਆਂ ਗਈਆਂ। ਵਿਸਾਖੀ ਵਾਲੇ ਉਸ ਦਿਨ ਵਾਪਰੀਆਂ ਘਟਨਾਵਾਂ ਨੂੰ ਦਰਸਾਉਣ ਵਾਲਾ ਇੱਕ ਸਾਊਂਡ ਐਂਡ ਲਾਈਟ ਸ਼ੋਅ ਵੀ ਸ਼ੁਰੂ ਕੀਤਾ ਗਿਆ। ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਇਸ ਯਾਦਗਾਰ ਵਿਖੇ ਆਉਣ ਵਾਲੇ ਲੋਕਾਂ ਨੇ ਇਸ ਦੇ ਮੁੜ ਵਿਕਾਸ ਦੇ ਕੰਮਾਂ ਦੀ ਸ਼ਲਾਘਾ ਕੀਤੀ।
1: ਮੇਰਾ ਨਾਮ ਆਸ਼ੀਸ਼ ਕੁਮਾਰ ਮਿਸ਼ਰਾ ਹੈ, ਮੈਂ ਵਾਰਾਣਸੀ ਸੇ ਆਇਆ ਹੂੰ। ਜੈਸਾ ਕਿ ਮੈਨੇ ਯਹਾਂ ਕੇ ਬਾਰੇ ਮੇਂ ਸੁਣਾ ਹੁਆ ਥਾ ਆਪਣੇ ਦਾਦਾ ਪਰਦਾਦਾ ਕੇ ਮੂੰਹ ਸੇ, ਬਟ ਆਜ ਹਮਨੇ ਯੇ ਕੁਛ ਚੀਜ਼ੇ ਆ ਕੇ ਯਹਾਂ ਪੇ ਵੋ ਦੇਖੇ ਹੈ ਕਿ ਜੈਸੇ ਲਗਾ ਕਿ ਹਮਨੇ ਮਤਲਬ ਆਪਣੀ ਮਿੱਟੀ ਸੇ ਜੁੜੇ ਹੋਏ ਸਭ ਚੀਜ਼ੇ ਹਮਕੋ ਯਹਾਂ ਪੇ ਮਿਲਾ। ਔਰ ਕਾਫੀ ਚੀਜ਼ੇ ਦੇਖੋ ਹਮਕੋ ਯੇ ਲਗਾ ਕਿ ਉਸ ਸਮੇਂ ਜੋ ਹੁਆ ਥਾ ਹਮਾਰੇ ਯਹਾਂ ਕੇ ਗਵਰਨਮੈਂਟ ਸਰਕਾਰ ਨੇ ਮੈਨੂੰ ਐਸਾ ਕੁਛ ਕੀਆ ਕਿ ਸੇ ਯੇ ਚੀਜ਼ੇ ਦੇਖ ਕੇ ਜਾਣੇ ਬਾਅਦ ਹਮ ਆਪਣੀ ਅਗਲੀ ਪੀੜ੍ਹੀ ਕੋ ਵੀ ਬਤਾ ਸਕਤੇ ਹੈ ਕਿ ਇੱਕ ਵਾਰ ਉਹ ਯਹਾਂ ਪੇ ਆਏ ਜ਼ਰੂਰ।
0: ਜਲਿਆਂਵਾਲਾ ਬਾਗ ਯਾਦਗਾਰ ਨੂੰ ਆਜ਼ਾਦੀ ਦੀ ਲੜਾਈ ਦੌਰਾਨ ਭਾਰਤੀਆਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੇ ਪ੍ਰਤੀਕ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
2: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ADIRRNU ਜਲੰਧਰ ਅਤੇ ਫੇਸਬੁੱਕ ਪੇਜ ਹੈ RNU-AIR ਜਲੰਧਰ। ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਅੱਜ ਪਠਾਨਕੋਟ ਦੀਆਂ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਭਰ ਵਿੱਚ ਝੋਨੇ ਦੀ ਖਰੀਦ ਕਾਰਜ ਸੁਚਾਰੂ ਢੰਗ ਨਾਲ ਚੱਲ ਰਹੇ ਨੇ। ਸਰਕਾਰ ਨੇ ਸਪਸ਼ਟ ਤੌਰ 'ਤੇ ਹਦਾਇਤ ਕੀਤੀ ਹੈ ਕਿ ਮੰਡੀਆਂ 'ਚ ਆਉਣ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਉਹਨਾਂ ਨੂੰ ਆਪਣੀ ਉਪਜ ਵੇਚਣ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ। ਮੰਤਰੀ ਨੇ ਕਿਹਾ,
3: ਲਗਾਤਾਰ ਪੰਜਾਬ ਦੇ ਅੰਦਰ ਝੋਨੇ ਦੀ ਖਰੀਦ ਦਾ ਸਿਲਸਿਲਾ ਡੇ ਬਾਈ ਡੇ ਆਪਣੇ ਟੀਚੇ ਵਾਲੇ ਪਾਸੇ ਵੱਧ ਰਿਹਾ। ਖੁਸ਼ੀ ਇਸ ਗੱਲ ਦੀ ਹੈ ਕਿ ਇਸ ਵਾਰ ਬੰਪਰ ਫਸਲ ਪੰਜਾਬ ਦੇ ਖੇਤਾਂ ਦੇ ਵਿੱਚੋਂ ਮੰਡੀ ਵੱਲ ਨੂੰ ਆ ਰਹੀ ਹੈ ਔਰ ਕੁਆਲਿਟੀ ਦੇ ਪੱਖ ਤੋਂ ਵੀ ਬਹੁਤ ਕਮਾਲ ਦੀ ਇਸ ਵਾਰ ਜਿਹੜਾ ਉਹ ਦਾਣਾ ਝੋਨੇ ਦਾ ਬੜਾ ਕਮਾਲ ਦਾ। 12 ਲੱਖ ਮੈਟ੍ਰਿਕ ਟਨ ਜੋ ਪੈਡੀ ਹੈ ਉਹ ਪਹੁੰਚੀ ਹੈ ਔਰ 11 ਲੱਖ ਅਸੀਂ ਖਰੀਦ ਚੁੱਕੇ ਹਾਂ ਤੇ 2461 ਰੁਪਏ ਜਿਹੜੀ MSP ਤੈਅ ਹੈ ਉਹਦੇ ਮੁਤਾਬਕ 1421 ਕਰੋੜ ਰੁਪਈਆ ਕਿਸਾਨ ਦੇ ਖਾਤੇ 'ਚ ਅਸੀਂ ਪਾ ਚੁੱਕੇ ਹਾਂ। ਮੇਰੀ ਇੱਕ ਹੰਬਲ ਰਿਕੁਐਸਟ ਵੀ ਹੈ ਪੰਜਾਬ ਦੇ ਕਿਸਾਨ ਵੀਰਾਂ ਨੂੰ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਤੁਹਾਨੂੰ ਚਿੰਤਾ ਨਹੀਂ ਹੋਣੀ ਚਾਹੀਦੀ, ਕੱਲਾ ਕੱਲਾ ਦਾਣਾ ਚੱਕਾਂਗੇ।
2: ਪੰਜਾਬ ਸਰਕਾਰ ਵੱਲੋਂ ਕੱਲ੍ਹ ਨੂੰ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਕਰੀਬ 19,200 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਜਾ ਰਹੀ ਹੈ ਜਿਸ ਵਿੱਚ ਕਰੀਬ 25 ਲੱਖ ਮਾਪਿਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰ ਮਾਂ ਪਿਓ ਆਪਣੇ ਬੱਚੇ ਨੂੰ ਅੱਗੇ ਵੱਧਦਾ ਹੋਇਆ ਵੇਖਣਾ ਚਾਹੁੰਦਾ ਹੈ। ਇਹ ਮੈਗਾ PTM ਹਰ ਇੱਕ ਬੱਚੇ ਦੇ ਭਵਿੱਖ ਨੂੰ ਸੰਵਾਰਨ ਅਤੇ ਪੰਜਾਬ ਦੇ ਸਕੂਲਾਂ ਨੂੰ ਵਿਸ਼ਵ ਵਿੱਚ ਨੰਬਰ 1 ਬਣਾਉਣ ਦਾ ਇੱਕ ਮੌਕਾ ਹੈ। ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਅੰਤਮ ਸੰਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਪੁਣੇ ਨੇੜੇ ਡੌਂਜੇ ਵਿਖੇ ਕੀਤਾ ਜਾਵੇਗਾ। ਨਾਨਾ ਪਾਟੇਕਰ ਦਾ ਡੌਂਜੇ ਸਥਿਤ ਉਹਨਾਂ ਦੇ ਫਾਰਮ ਹਾਊਸ ਨਾਲ ਡੂੰਘਾ ਸੰਬੰਧ ਸੀ ਜਿੱਥੇ ਉਹਨਾਂ ਦੀਆਂ ਅੰਤਮ ਰਸਮਾਂ ਕੀਤੀਆਂ ਜਾਣਗੀਆਂ। ਆਪਣੇ ਦਮਦਾਰ ਸਕਰੀਨ ਮੌਜੂਦਗੀ ਲਈ ਜਾਣੇ ਜਾਂਦੇ ਨਾਨਾ ਪਾਟੇਕਰ ਦਾ ਅੱਜ ਸਵੇਰੇ ਗੋਆ ਸਥਿਤ ਆਪਣੇ ਘਰ ਦੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 75 ਸਾਲ ਦੇ ਸਨ। ਭਾਰਤ ਦੇ ਸਭ ਤੋਂ ਵੱਧ ਸਤਿਕਾਰਤ ਅਦਾਕਾਰਾਂ ਵਿੱਚੋਂ ਇੱਕ ਨਾਨਾ ਪਾਟੇਕਰ ਹਿੰਦੀ ਅਤੇ ਮਰਾਠੀ ਸਿਨੇਮਾ 'ਚ ਆਪਣੀ ਅਦਾਕਾਰਾਂ ਲਈ ਜਾਣੇ ਜਾਂਦੇ ਸਨ। ਫਿਲਮਾਂ 'ਚ ਡਾਇਲੋਗ ਬੋਲਣ ਦੀ ਉਹਨਾਂ ਦੀ ਇੱਕ ਖਾਸ ਸ਼ੈਲੀ ਸੀ।
4: ਕਲਮ ਵਾਲੀ ਬਾਈ ਕ੍ਰਾਂਤੀ ਲਾਣਾ ਚਾਹਤੀ ਥੀ, ਕਲਮ ਕੇ ਜ਼ੋਰ ਪਰ ਕਾਲੇ ਵਰਤਮਾਨ ਕੋ ਖਤਮ ਕਰਨਾ ਚਾਹਤੀ ਥੀ। ਕੌਣ ਸਮਝਾ ਉਸਕੀ ਬਾਤ ਕੋ, ਕਿਸੇ ਜਗਾਤੀ ਵੋ? ਮੈਂ ਜਾਗ ਗਿਆ, ਕੁਛ ਅੱਛਾ ਕਾਮ ਕਰਕੇ ਜਾ ਰਹਾ ਹੂੰ, ਸਕੂਨ ਹੈ। ਲੇਕਿਨ ਧਿਆਨ ਮੇ ਰੱਖਣਾ, ਤੁਹਾਡੀ ਇਹ ਖਾਮੋਸ਼ੀ ਕੱਲ੍ਹ ਤੁਹਾਡੇ ਬੱਚੋਂ ਕੇ ਲਈ ਰੋਣਾ ਬਣ ਜਾਏਗੀ।
2: ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਾਨਾ ਪਾਟੇਕਰ ਦੇ ਦੇਹਾਂਤ ਤੇ ਦੁੱਖ ਦਾ ਇਜ਼ਹਾਰ ਕੀਤਾ। JCT ਮਿਲ ਦੇ ਕਰਮਚਾਰੀਆਂ ਨੂੰ ਉਹਨਾਂ ਦੇ ਲੰਮੇ ਸਮੇਂ ਤੋਂ ਕਰਮਚਾਰੀ ਭਵਿੱਖ ਨਿਧੀ EPF ਦੇ ਬਕਾਏ 'ਚ ਇੱਕ 15ਵਾੜੇ ਦੇ ਅੰਦਰ ਮਿਲ ਜਾਣਗੇ। ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਰਿਟਾਇਰਮੈਂਟ ਬਜਟ ਦੇ ਨਿਪਟਾਰੇ ਦੀ ਉਡੀਕ ਕਰ ਰਹੇ ਸਨ। ਇਹ ਐਲਾਨ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਅੱਜ ਫਗਵਾੜਾ 'ਚ ਮਿਲ ਕਰਮਚਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਕੀਤਾ ਏ। ਅਤੇ ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਦੇਸ਼ ਅੱਜ 94ਵਾਂ ਹਵਾਈ ਫੌਜ ਦਿਵਸ ਮਨਾ ਰਿਹਾ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਨਸ਼ਾ ਮੁਕਤ ਸੰਕਲਪ ਯਾਤਰਾ 'ਚ ਹਿੱਸਾ ਲਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਹੁਨਰ ਪੰਜਾਬ ਅਤੇ ਫਾਸਟਟ੍ਰੈਕ ਪੰਜਾਬ ਪੋਰਟਲ ਲਾਂਚ ਕੀਤੇ ਅਤੇ ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ ਅੰਤਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਪੁਣੇ ਨੇੜੇ ਡੌਂਜੇ ਵਿਖੇ ਕੀਤਾ ਜਾਵੇਗਾ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਰਾਤ 8:30 'ਤੇ। ਨਮਸਕਾਰ।
5: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਪ੍ਰੋਗਰਾਮ ਕਿਸਾਨ ਵਾਣੀ।

0: ਤੁਹਾਡੇ ਤੱਕ ਪਹੁੰਚਾਈਏ ਤਾਂ ਕਿ ਜਿਹੜੇ ਸਾਡੇ ਕਿਸਾਨ ਵੀਰ ਨੇ ਜੋ ਕਿਸੇ ਵੀ ਕਿੱਤੇ ਵਿੱਚ ਅੱਗੇ ਆਉਣਾ ਚਾਹੁਣ ਤਾਂ ਅੱਗੇ ਆ ਕੇ ਐਂਟਰਪ੍ਰੈਨਰ ਦੇ ਤੌਰ 'ਤੇ ਉਹ ਆਪਣੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾ ਸਕਦੇ ਨੇ ਅਤੇ ਇਸੇ ਤਰ੍ਹਾਂ ਸੁਚਾਰੂ ਰੂਪ ਨਾਲ ਕੰਮ ਚਲਾਇਆ ਹੈ ਕਿਸਾਨ ਲਖਵਿੰਦਰ ਸਿੰਘ ਜੀ ਨੇ ਖੁੰਬਾਂ ਵਿੱਚ। ਅਤੇ ਖੁੰਬ ਇੱਕ ਤਰ੍ਹਾਂ ਦੀ ਫੰਗਸ ਹੈ, ਇਹ ਪੌਦਾ ਨਹੀਂ ਹੈ, ਇਹ ਹਨੇਰੇ ਅਤੇ ਨਮੀ ਵਾਲੀ ਜਗ੍ਹਾ 'ਤੇ ਹੁੰਦੀ ਹੈ ਅਤੇ ਪੰਜਾਬ ਵਿੱਚ ਮੁੱਖ ਤੌਰ 'ਤੇ ਤਿੰਨ ਕਿਸਮਾਂ ਦੀ ਖੁੰਬ ਉਗਾਈ ਜਾਂਦੀ ਹੈ, ਬਟਨ ਖੁੰਬ, ਓਇਸਟਰ ਖੁੰਬ, ਪੈਡੀ ਸਟ੍ਰੋ ਖੁੰਬ। ਸੋ ਸਿਹਤ ਲਈ ਤਾਂ ਖੁੰਬ ਫਾਇਦੇਮੰਦ ਹੈ ਔਰ ਜਿਸ ਕਿਸੇ ਨੇ ਇਹ ਕੰਮ ਸ਼ੁਰੂ ਕੀਤਾ ਹੈ ਸਫਲ ਹੋਇਆ ਹੀ ਹੋਇਆ ਹੈ। ਸੋ ਸਫਲ ਹੋਏ ਨੇ ਕਿਸਾਨ ਲਖਵਿੰਦਰ ਜੀ ਜੋ ਖੁੰਬਾਂ ਦੀ ਕਾਸ਼ਤ ਕਰਦੇ ਨੇ ਅਤੇ ਫਿਰ ਜਾਣਦੇ ਹਾਂ ਇਹਨਾਂ ਬਾਰੇ। ਲਖਵਿੰਦਰ ਜੀ ਤੁਹਾਡਾ ਸਵਾਗਤ ਕਰਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ।
0: ਤੁਸੀਂ ਖੁੰਬਾਂ ਦੀ ਕਾਸ਼ਤ ਕਰਦੇ ਹੋ, ਇਹ ਜਿਹੜਾ ਕੰਮ ਹੈ ਤੁਹਾਡੇ ਮਨ ਵਿੱਚ ਕਿਵੇਂ ਆਇਆ?
1: ਸਾਡਾ ਜਿਹੜਾ ਮਸ਼ਰੂਮ ਦਾ ਕੰਮ ਸਾਡੇ ਮਨ ਦੇ ਵਿੱਚ ਇੱਕ ਇਹ ਸੀਗਾ ਵੀ ਕੋਈ ਸਹਾਇਕ ਧੰਦੇ ਵਜੋਂ ਅਸੀਂ ਕੋਈ ਨਵਾਂ ਕਿੱਤਾ ਸ਼ੁਰੂ ਕਰਿਆ ਜਾਵੇ ਖੇਤੀ ਦੇ ਨਾਲ ਨਾਲ ਜੀ। ਪਹਿਲਾਂ ਤਾਂ ਕਣਕ ਝੋਨਾ ਹੀ ਕਰਦੇ ਸੀਗੇ ਜੀ, ਕਣਕ ਝੋਨੇ ਦੀ ਰਿਵਾਇਤੀ ਫਸਲ ਨੂੰ ਥੋੜਾ ਜਿਹਾ ਫਿਰ ਅਸੀਂ ਚੇਂਜ ਕੀਤਾ ਜੀ, ਮਸ਼ਰੂਮ ਦੇ ਵਿੱਚ ਆ ਗਏ ਜੀ। ਤੇ ਉਹਦੇ ਵਿੱਚ ਕੀ ਹੈਗਾ, ਅਸੀਂ ਜਿਹੜੀ ਪਰਾਲੀ ਹੈ ਉਹਨੂੰ ਵੀ ਕੰਮ ਲੈਣ ਲੱਗ ਗਏ ਜੀ, ਜਿਹੜੀ ਹਰ ਵੇਸਟਿੰਗ ਹੁੰਦੀ ਹੈ ਜੀ, ਜਿੱਦਾਂ ਆਪਣੇ ਝੋਨੇ ਦੀ ਪਰਾਲੀ ਜੀ ਜਾਂ ਤੂੜੀ ਤੋਂ ਅਸੀਂ ਕੰਪੋਸਟ ਤਿਆਰ ਕਰਨ ਲੱਗ ਗਏ ਜੀ, ਜਿਹੜੀ ਕਣਕ ਦੀ ਵੇਸਟਿੰਗ ਹੁੰਦੀ ਹੈ ਜੀ ਤੂੜੀ ਬਣਦੀ ਹੈ ਜੀ। ਇਹਦੀ ਟ੍ਰੇਨਿੰਗ ਤਾਂ ਜੀ ਇੱਕ ਯੂਨੀਵਰਸਿਟੀ ਲੁਧਿਆਣਾ PAU ਤੋਂ ਲਈ ਜੀ, ਅਤੇ KVK ਫਤਿਹਗੜ੍ਹ ਸਾਹਿਬ ਤੋਂ ਸਾਨੂੰ ਟ੍ਰੇਨਿੰਗ ਮਿਲੀ ਹੈ। ਅਤੇ ਜਿਹੜਾ ਕ੍ਰਿਸ਼ੀ ਵਿਗਿਆਨ ਕੇਂਦਰ ਲੁਧਿਆਣੇ ਦਾ ਹੈਗਾ ਜੀ, PAU ਲੁਧਿਆਣੇ ਦਾ ਜੀ, ਸਾਡੇ ਫਤਿਹਗੜ੍ਹ ਸਾਹਿਬ ਆ ਜੀ।
0: ਤੁਸੀਂ ਆਟੋਮੈਟਿਕ ਕੰਪੋਸਟ ਯੂਨਿਟ ਵੀ ਜਿਹੜੀ ਹੈ ਇਸਦੀ ਸਥਾਪਨਾ ਕੀਤੀ, ਇਹ ਕਿਸ ਤਰ੍ਹਾਂ ਕੀਤੀ?
1: ਹਾਂਜੀ, ਇਹ ਥੋੜ੍ਹਾ ਜਿਹਾ ਅਸੀਂ ਬਾਅਦ ਦੇ ਵਿੱਚ ਫਿਰ ਸੋਲਨ ਦੇ ਵਿੱਚ ਜਾ ਕੇ ਕੀਤੀ ਜੀ ਕੋਰਸ, ਜਿਹੜਾ ਆਪਣੇ ਰਿਸਰਚ ਸੈਂਟਰ ਹੈ ਨਾ ਜੀ ਸੋਲਨ ਦੇ ਵਿੱਚ ਹੈਗਾ ਜੀ, ਇੰਡੀਆ ਦਾ ਰਿਸਰਚ ਸੈਂਟਰ DVR, ਉੱਥੇ ਜਾ ਕੇ ਅਸੀਂ ਸਾਰਾ ਇਹਦਾ ਟ੍ਰੇਨਿੰਗ ਵੀ ਕੀਤੀ, ਸਪਾਉਣ ਦੀ ਵੀ, ਜਿਹੜਾ ਸਪਾਉਣ ਤਿਆਰ ਕਰਦੇ ਹਾਂ ਲੈਬ ਦੇ ਵਿੱਚ, ਅਤੇ ਜਿਹੜਾ ਅਸੀਂ ਕੰਪੋਸਟ ਤਿਆਰ ਕਰਦੇ ਹਾਂ ਉਹਦੀ ਵੀ ਅਸੀਂ ਉੱਥੋਂ ਹੀ ਟ੍ਰੇਨਿੰਗ ਕੀਤੀ। ਅਤੇ ਕੁਛ ਆਪਣੇ ਵੀ ਵਿਚਾਰ ਸੀਗੇ ਜੀ, ਅਸੀਂ ਵੀ ਇਹਨੂੰ ਲੌਂਗ ਮੈਥਡ ਨੂੰ ਸ਼ਾਰਟ ਮੈਥਡ ਦੇ ਵਿੱਚ ਲੈ ਕੇ ਆਈਏ ਜੀ।
0: ਖੁੰਬਾਂ ਦੀ ਕਾਸ਼ਤ ਕਿਵੇਂ ਕੀਤੀ ਜਾਂਦੀ ਹੈ, ਜ਼ਮੀਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਕੀ ਹੁੰਦਾ ਇਸ ਵਿੱਚ?
1: ਇਹਦੇ ਵਿੱਚ ਕੋਈ ਆਪਾਂ ਨੂੰ ਜ਼ਿਆਦਾ ਜੀ ਖੁੰਬਾਂ ਦੀ ਕਾਸ਼ਤ ਵਾਸਤੇ ਜ਼ਮੀਨ ਦੀ ਲੋੜ ਨਹੀਂ ਹੁੰਦੀ, ਇਹ ਇਨਡੋਰ ਖੇਤੀ ਆ ਜੀ। ਜਿੱਦਾਂ ਆਪਾਂ ਕੋਈ ਜਿੱਦਾਂ ਪਲੇਨ ਜ਼ਮੀਨ ਦੇ ਵਿੱਚ ਇੱਕ ਝੌਂਪੜੀ ਬਣਾ ਕੇ ਵੀ ਸੀਜ਼ਨਲ ਖੇਤੀ ਕਰ ਸਕਦੇ ਹਾਂ ਜੀ, ਜਾਂ ਘਰਾਂ ਦੇ ਵਿੱਚ ਕੋਈ ਸਾਡੇ ਕੋਲ ਫ੍ਰੀ ਕਮਰੇ ਜਾਂ ਕੋਈ ਵੀ ਕਮਰਾ ਫ੍ਰੀ ਹੋਏਗਾ ਉੱਥੇ ਆਪਾਂ ਸਟਾਰਟ ਕਰ ਸਕਦੇ ਹਾਂ ਜੀ। ਜਿਹੜੀ ਹੈਗੀ ਆ ਨਾ ਇਹਦੀ ਕੰਪੋਸਟ ਇੱਕ ਖਾਸ ਤਰ੍ਹਾਂ ਦੀ ਤਿਆਰ ਕੀਤੀ ਜਾਂਦੀ ਆ, ਉਹ ਜਿਹੜੀ ਅਸੀਂ ਸੇਲ ਕਰਦੇ ਹਾਂ ਜੀ, ਸਾਰੇ ਫਾਰਮਰ ਨੂੰ ਪੂਰੇ ਪੰਜਾਬ 'ਚ ਹਰਿਆਣੇ 'ਚ ਅਸੀਂ ਸਪਲਾਈ ਕਰਦੇ ਹਾਂ ਜੀ, ਫਾਰਮਰ ਨੂੰ ਪ੍ਰੋਵਾਈਡ ਕਰਾਉਂਦੇ ਹਾਂ। ਕੰਪੋਸਟ ਇੱਕ ਖਾਸ ਤਰ੍ਹਾਂ ਦਾ ਤਰੀਕੇ ਨਾਲ ਤਿਆਰ ਕਰੀ ਜਾਂਦੀ ਹੈ ਜਿਹਨੂੰ ਮਸ਼ਰੂਮ ਦੀ ਕੰਪੋਸਟ ਕਿਹਾ ਜਾਂਦਾ ਜੀ। ਉਹਦੇ ਵਿੱਚ ਇੱਕ ਬੈਗ ਹੁੰਦਾ ਜੀ 10 KG ਦਾ, 9-10 KG ਦਾ, ਉਹਦੇ ਵਿੱਚ ਫਿਰ ਅੱਗੇ ਮਸ਼ਰੂਮ ਉੱਗਦੇ ਹੈਗੇ ਆ। ਇਹਨੂੰ ਫਾਰਮਰ ਨੇ ਕੀ ਕਰਨਾ, ਕੋਈ ਵੀ ਬੰਦ ਕਮਰੇ ਦੇ ਵਿੱਚ ਕੋਈ ਆਪਣਾ ਫ੍ਰੀ ਕੋਈ ਕਮਰਾ ਘਰਾਂ ਦੇ ਵਿੱਚ ਜਾਂ ਕੋਈ ਪਰਾਲੀ ਦੇ ਬੈਂਬੂਸ ਦਾ ਲਗਾ ਕੇ ਜੀ ਸਟਰਕਚਰ, ਉਹਦੇ ਵਿੱਚ ਇਨਡੋਰ ਕਰਕੇ ਇਹਨੂੰ ਆਪਾਂ ਟੈਂਪਰੇਚਰ ਮੇਨਟੇਨ ਕਰਕੇ ਖੇਤੀ ਕਰ ਸਕਦੇ ਹਾਂ ਜੀ। ਇਹਨੂੰ ਕੋਈ ਮਿੱਟੀ ਦੀ ਲੋੜ ਨਹੀਂ ਹੈਗੀ ਜੀ। ਇਹ ਤਿਆਰ ਹੋਣ ਵਾਸਤੇ ਜੀ ਤਕਰੀਬਨ 1 ਮਹੀਨਾ ਲੱਗਦਾ ਜੀ ਸਾਡੇ ਕੋਲ, ਮਤਲਬ ਜਿਹੜੇ ਫਾਰਮਰ ਸਾਡੇ ਨਾਲ ਜੁੜੇ ਹੋਏ ਹੈਗੇ ਆ ਜੀ, ਉਹਨਾਂ ਨੂੰ ਅਸੀਂ ਟਾਈਮ ਟਾਈਮ 'ਤੇ ਟ੍ਰੇਨਡ ਕਰਦੇ ਹਾਂ ਅਤੇ ਉਹਨਾਂ ਨੂੰ ਮਤਲਬ ਜਿਹੜੀ ਉਹਨਾਂ ਦੀ ਸਹਾਇਤਾ ਹੈਗੀ ਆ ਉਹਨਾਂ ਨੂੰ ਨਾਲ ਕਰਦੇ ਹਾਂ ਵੀ ਜਿੱਦਾਂ ਹਾਰਵੈਸਟਿੰਗ ਕਦੋਂ ਕਰਨੀ ਆ, ਜੋ ਜੋ ਪ੍ਰੋਸੈਸ ਹੈਗਾ ਇਹਦਾ ਟਾਈਮ ਟਾਈਮ ਦਾ ਜੀ, ਉਹਨੂੰ ਅਸੀਂ ਅੱਗੇ ਤੋਂ ਅੱਗੇ ਫਾਰਮਰ ਨੂੰ ਅਸੀਂ ਟ੍ਰੇਨ ਨਾਲ ਦੀ ਨਾਲ ਕਰਦੇ ਰਹਿੰਦੇ ਹਾਂ ਜੀ।
0: ਇਹ ਸਾਰਾ ਸਾਲ ਚੱਲਦੀ ਹੈ ਕਿ ਵਿੱਚ ਕੋਈ ਹੁੰਦਾ ਵੀ ਹੈ ਕਿ ਇਹਨੇ ਮਹੀਨੇ ਨਹੀਂ ਹੁੰਦੀ ਹੈ?
1: ਇਹ ਜਿਹੜੀ ਹੈਗੀ ਆ ਜੀ ਮਸ਼ਰੂਮ ਦੀ ਖੇਤੀ ਨਾ ਇੱਕ ਟੈਂਪਰੇਚਰ ਮੇਨਟੇਨ ਕਰਕੇ ਕੀਤੀ ਜਾਂਦੀ ਹੈ, ਜਿੱਦਾਂ ਜਦੋਂ ਪ੍ਰੋਡਕਸ਼ਨ ਹੋਣੀ ਹੈਗੀ ਆ 17 ਡਿਗਰੀ ਟੈਂਪਰੇਚਰ ਦੇ ਕਰੀਬ, 16-18 ਟੈਂਪਰੇਚਰ ਚਾਹੀਦਾ ਜੀ ਆਪਾਂ ਨੂੰ। ਅਗਰ AC ਯੂਨਿਟ ਲਗਾਇਆ ਜੀ ਆਪਾਂ ਨੇ ਆਟੋਮੈਟਿਕ ਟੈਂਪਰੇਚਰ ਨੂੰ ਕੰਟਰੋਲ, ਫਿਰ ਆਪਾਂ 12 ਮਹੀਨੇ 30 ਦਿਨ ਕਰ ਸਕਦੇ ਹਾਂ ਜੀ। ਅਦਰਵਾਈਜ਼ ਨਵੰਬਰ ਦਾ ਮਹੀਨਾ ਜੀ, ਨਵੰਬਰ ਤੋਂ ਲੱਗ ਕੇ ਮਾਰਚ ਤੱਕ ਆਪਾਂ ਇਹ ਸੀਜ਼ਨਲ ਖੇਤੀ ਕੁਦਰਤੀ ਜਿਹੜਾ ਟੈਂਪਰੇਚਰ ਸਾਨੂੰ ਮਿਲ ਜਾਂਦਾ ਜੀ।
0: ਤੁਸੀਂ ਇੱਕ ਸਫਲ ਕਾਸ਼ਤਕਾਰ ਵਜੋਂ ਜਾਣੇ ਜਾਂਦੇ ਹੋ ਤੇ ਇਹ ਜਿਹੜਾ ਖੁੰਬਾਂ ਦੀ ਤੁਸੀਂ ਖੇਤੀ ਕੀਤੀ ਹੈ, ਸ਼ੁਰੂ ਕੀਤੀ ਹੈ, ਤਾਂ ਇਹਦੇ ਵਾਸਤੇ ਤੁਹਾਨੂੰ ਕੀ ਮੁਸ਼ਕਿਲਾਂ ਕੀ ਆਈਆਂ?
1: ਹਾਂਜੀ, ਸ਼ੁਰੂ ਦੇ ਵਿੱਚ ਤਾਂ ਕਾਫੀ ਮੁਸ਼ਕਿਲਾਂ ਆਈਆਂ ਜੀ, ਜਿੱਦਾਂ ਮਾਰਕੀਟ ਕਰਨੀ ਜੀ, ਮਾਰਕੀਟਿੰਗ ਦੇ ਵਿੱਚ ਪ੍ਰੋਬਲਮ ਸੀਗੀ ਜਦੋਂ ਅਸੀਂ ਸਟਾਰਟ ਕੀਤਾ ਸੀਗਾ, ਇੱਕ ਬੜੇ ਛੋਟੇ ਲੈਵਲ ਤੇ ਕੰਮ ਸੀਗਾ। ਤੇ ਹੁਣ ਥੋੜੀ ਜਿਹੀ ਅਵੇਅਰਨੈਸ ਕਰਦੇ ਜਾਂਦੇ ਹਾਂ ਤੇ ਨਾਲ ਲੋਕਾਂ ਨੂੰ ਇਹ ਵੀ ਪਤਾ ਲੱਗਦਾ ਰਹਿੰਦਾ ਵੀ ਮਸ਼ਰੂਮ ਦੇ ਵਿੱਚ ਕਿੰਨਾ ਪ੍ਰੋਟੀਨ ਹੈਗਾ ਜੀ, ਹਨਾ। ਪਹਿਲਾਂ ਇਹ ਚੀਜ਼ਾਂ ਦੀ ਦਿੱਕਤ ਆਉਂਦੀ ਸੀਗੀ, ਛੋਟੀਆਂ ਮੋਟੀਆਂ ਬਿਮਾਰੀਆਂ ਦੀ ਵੀ ਸਾਨੂੰ ਦਿੱਕਤ ਆਈ ਹੈ ਜੀ ਜਦੋਂ ਮਸ਼ਰੂਮ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਛੋਟੇ ਲੈਵਲ ਤੇ ਜੀ।
0: ਨਾਲ ਤੁਹਾਡੇ ਹੋਰ ਵੀ ਹੈਲਪਰਸ ਨੇ?
1: ਹਾਂਜੀ, ਸਾਡੇ ਨਾਲ ਜੀ ਵਰਕਰ ਹੈਗੇ ਸਾਡੇ ਸਾਰੇ ਜੀ, ਸਟਾਫ ਆ ਜਿਹੜਾ ਉਹ ਸਾਰਾ ਇੱਕ ਚੈਨ ਵਜੋਂ ਚੱਲਦਾ ਜੀ, ਸਾਰਾ ਉਹ ਤਿਆਰ ਕਰਦੇ ਹਾਂ। ਤੇ ਜਿਹੜੇ ਫਾਰਮਰ ਹੈ ਉਹਨਾਂ ਨੂੰ ਅਸੀਂ ਇਹ ਕੰਪੋਸਟ ਮਸ਼ਰੂਮ ਦੀ ਤਿਆਰ ਕਰਕੇ ਦੇ ਰਹੇ ਹਾਂ, ਉਹ ਫਿਰ ਅੱਗੇ ਮਸ਼ਰੂਮ ਉਗਾ ਕੇ ਮਾਰਕੀਟ ਵੇਚ ਰਹੇ ਹਾਂ ਜੀ। ਉਹ ਸਾਰਾ ਸਟਾਫ ਇੱਕ ਜੁੱਟ ਹੋ ਕੇ ਕੰਮ ਕਰਦਾ ਜੀ ਸਾਰਾ।
0: ਤੇ ਤੁਸੀਂ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ ਸੋਚਿਆ ਸੀ ਕਿ ਵੱਡੇ ਪੱਧਰ ਤੇ ਪਹੁੰਚ ਆਏਗਾ?
1: ਨਹੀਂ ਮੈਡਮ, ਉਦੋਂ ਤਾਂ ਨਹੀਂ ਸੀਗਾ, ਬਟ ਥੋੜਾ ਜਿਹਾ ਮਨ ਚ ਸੀਗਾ ਆਪਣੇ ਦਿਲ ਦੇ ਵਿੱਚ ਵੀ ਚਲੋ ਜੇ ਮਿਹਨਤ ਕਰਾਂਗੇ ਤੇ ਕੁਛ ਅਲੱਗ ਕੰਮ ਸੀਗਾ ਇਹ, ਕੋਈ ਇਹ ਸੀਗਾ।

0: ਵੀ ਚਲੋ ਇੱਕ ਵਧੀਆ ਕੰਮ ਕਰੀਏ ਤੇ ਜਿਹਦੇ ਵਿੱਚ ਕੋਈ ਵਧੀਆ ਆਪਾਂ ਨੂੰ ਚਲੋ ਪੈਸੇ ਵੀ ਤੇ ਨਾਲ ਇੱਜ਼ਤ ਵੀ ਵਧੀਆ ਮਿਲੇ ਜੀ, ਹੈ ਨਾ। ਸਹੀ ਰਿਹਾ ਜੀ ਸਾਰਾ ਇਹ ਜਿਹੜਾ ਆਪਣਾ ਇਹਦਾ ਮਸ਼ਰੂਮ ਦਾ ਜਾਂ ਖੁੰਬਾਂ ਦਾ ਧੰਦਾ ਹੈਗਾ ਜੀ।
1: ਮੰਡੀਕਰਨ ਦੀ ਕੀ ਮਹੱਤਤਾ ਹੈ ਨਾਲ?
0: ਮਸ਼ਰੂਮ ਦੀ ਗੱਲ ਕਰੀਏ ਜਾਂ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਹੈਗੀਆਂ, ਪਰ ਅਸੀਂ ਇੱਕ ਖਾਸ ਤਰ੍ਹਾਂ ਦੀ ਪਹਿਲਾਂ ਆਊਟਲੈਟ ਬਣਾਈ ਜੀ ਚੰਡੀਗੜ੍ਹ ਲੁਧਿਆਣਾ ਰੋਡ ਤੇ ਜੀ, ਸਾਡੀ ਆਊਟਲੈਟ ਵੀ ਹੈਗੀ ਹੈ ਫਾਰਮ ਤੇ ਜੀ, ਤੇ ਅਸੀਂ ਉਦਾਂ ਫਰੈਸ਼ ਮਸ਼ਰੂਮ ਮਾਰਕੀਟ ਹਰੇਕ ਕਸਟਮਰ ਦੇ ਮਤਲਬ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਜੀ, ਤੇ ਇਹਨੂੰ ਅਵੇਅਰ ਕੀਤਾ ਵੀ ਪ੍ਰੋਟੀਨ ਦੇ ਸੋਰਸ ਹੈਗੇ ਆ ਜੀ। ਥੋੜਾ ਟਾਈਮ ਲੱਗਿਆ ਮੰਡੀ ਕਰਨ ਵਾਸਤੇ ਜੀ, ਤੇ ਇਸ ਕਰਕੇ ਧੰਦਾ ਇਹ ਸਾਡਾ ਕੋਈ ਵੀ ਆ ਜੀ ਧੰਦਾ ਦਾ ਜੇ ਮਾਰਕੀਟਿੰਗ ਵੱਲ ਧਿਆਨ ਦੇਵਾਂਗੇ ਤਾਂ ਜ਼ਰੂਰੀ ਆ ਜੀ ਕਾਮਯਾਬ ਹੁੰਦਾ ਜੀ। ਫਿਰ ਤਾਂ
1: ਤੁਸੀਂ ਤਕਰੀਬਨ 4,000 ਖੁੰਬਾਂ ਦੇ ਬੈਗ ਤਿਆਰ ਕਰਦੇ ਹੋ?
0: ਇਹ ਇੱਕ ਸਾਡਾ ਖਾਸ ਤਰ੍ਹਾਂ ਦਾ ਜੀ ਕੰਪੋਸਟ ਯੂਨਿਟ ਲੱਗਿਆ ਹੋਇਆ ਜੀ ਮਸ਼ਰੂਮ ਤੋਂ, ਮਸ਼ਰੂਮ ਪਲਾਂਟ ਤੇ ਜੀ ਸਾਡਾ ਮਸ਼ਰੂਮ ਦੀ ਕੰਪੋਸਟ ਤਿਆਰ ਹੁੰਦੀ ਹੈ ਜੀ। ਉਹਦੇ ਵਿੱਚ ਅਸੀਂ ਮਸ਼ੀਨਾਂ ਦੀ ਹੈਲਪ ਨਾਲ ਜੀ ਤੇ ਟੈਂਪਰੇਚਰ ਨੂੰ ਮੇਨਟੇਨ ਕਰਕੇ ਜੀ ਹੀਟ ਕਰਕੇ ਜੀ ਉਹਦੇ ਨਾਲ ਅਸੀਂ ਇਹ ਕੰਪੋਸਟ ਤਿਆਰ ਕਰਦੇ ਹਾਂ। 4,000 ਬੈਗ ਮਤਲਬ ਸਾਡੇ ਇੱਕ ਹਫ਼ਤੇ ਜਾਂ 10 ਦਿਨ ਦੇ ਵਿੱਚ 4,000 ਨਿਕਲਦਾ ਹੈਗਾ ਜੀ ਸਾਡੇ ਪਲਾਂਟ ਤੇ ਜੀ। ਤਕਰੀਬਨ ਹੋ ਜਾਂਦੀਆਂ ਜੀ 15 ਕੁਇੰਟਲ ਤੋਂ ਲੱਗ ਕੇ ਜੀ 18 ਤੱਕ ਜੀ।
1: ਕਿੰਨੇ ਕੁ ਬੰਦਿਆਂ ਨੂੰ ਰੋਜ਼ਗਾਰ ਦੇ ਦਿੰਦੇ ਹੋ?
0: 100 ਤੋਂ 125 ਦੇ ਕਰੀਬ ਹੈਗੇ ਆ ਜੀ ਜਿਹੜੇ ਸਾਡੇ ਸਾਰੇ ਕੁੱਲ ਮੰਗਾ ਕੇ ਡਰਾਈਵਰ ਜੀ ਤੇ ਓਪਰੇਟਰ ਜਾਂ ਮਸ਼ਰੂਮ ਦੀ ਕਲਟੀਵੇਸ਼ਨ ਵਾਲੇ ਜੀ ਲੇਡੀਜ਼ ਸਾਰੇ ਹੈਗੇ ਆ ਜੀ 100 ਤੋਂ 125 ਤੱਕ। ਮਸ਼ਰੂਮ ਦਾ ਹੀ ਸਾਡਾ ਜ਼ਿਆਦਾ ਕੰਮ ਆ ਜੀ, ਸਾਡਾ ਸਪੋਨ ਲੈਬ ਵੀ ਆ, ਬੀਜ ਵੀ ਤਿਆਰ ਕਰਦੇ ਹਾਂ ਜੀ ਤੇ ਨਾਲ ਫਿਰ ਟ੍ਰੇਨਡ ਕਰਦੇ ਹਾਂ ਜੀ ਜਿਹੜੇ ਜਿੱਦਾਂ ਹੁਣ ਬੱਚੇ ਬਾਹਰ ਨੂੰ ਜਾਂਦੇ ਆ ਜੀ ਨਵੇਂ ਬੱਚਿਆਂ ਨੂੰ ਵੀ ਅਸੀਂ ਕਹਿੰਦੇ ਹਾਂ ਇੱਥੇ ਕੰਮ ਕਰੋ ਜੀ, ਵਧੀਆ ਧੰਦਾ ਹੈਗਾ ਜੀ ਇਹ, ਤੇ ਨਾਲ ਜੋੜਦੇ ਹਾਂ ਜੀ ਫਾਰਮਰਾਂ ਨੂੰ ਜੀ ਤੇ ਹੈਲਪ ਕਰਦੇ ਹਾਂ ਜਿਹੜਿਆਂ ਨੂੰ ਨਹੀਂ ਇਹਨਾਂ ਬਾਰੇ ਨੌਲੇਜ ਹੈਗੀ ਜੀ ਉਹਨਾਂ ਨੂੰ ਅਸੀਂ ਟ੍ਰੇਨਡ ਵੀ ਕਰਦੇ ਹਾਂ ਜੀ ਫਾਰਮ ਤੇ ਜੀ।
1: ਕਿੰਨੇ ਦਿਨ ਲੱਗਦੇ ਨੇ ਸਿੱਖਣ ਵਿੱਚ?
0: ਸਿੱਖਣ ਵਿੱਚ ਜੀ ਤਕਰੀਬਨ 1 ਹਫ਼ਤੇ ਦੇ ਕਰੀਬ ਅਸੀਂ ਸਿਖਾ ਦਿੰਦੇ ਹਾਂ ਜੀ ਸਾਰਾ, ਜਿੱਦਾਂ ਕਿੱਦਾਂ ਮਸ਼ਰੂਮ ਉਗਾਉਣੀ ਹੈਗੀ ਆ, ਠੀਕ ਆ ਜੀ, ਗਰੋ ਕਰਨੀ, ਪ੍ਰੋਡਕਸ਼ਨ ਤੇ ਨਾਲ ਕਿਵੇਂ ਹਾਰਵੈਸਟਿੰਗ ਕਰਨੀ ਆ ਉਹਦੀ, ਕਿਵੇਂ ਮਾਰਕੀਟ, ਅਸੀਂ ਮਾਰਕੀਟਿੰਗ ਤੱਕ ਮੰਡੀਕਰਨ ਤੱਕ ਵੀ ਅਸੀਂ ਹੈਲਪ ਕਰਦੇ ਹਾਂ ਜੀ ਫਾਰਮਰ ਦੀ। ਕੋਈ ਵੀ ਫਾਰਮਰ ਸਾਡੇ ਕੋਲ ਆ ਜਾਂਦਾ ਜੀ, ਕੋਈ ਨਵਾਂ ਬੱਚਾ ਆ ਜਾਂਦਾ ਤੇ ਉਹਨੂੰ ਅਸੀਂ ਟ੍ਰੇਨ ਕਰਦੇ ਹਾਂ ਜੀ।
1: ਜ਼ਿਆਦਾ ਝਾੜ ਵੀ ਹੁੰਦਾ?
0: ਹਾਂਜੀ, ਮਸ਼ਰੂਮ ਦਾ ਜੀ ਇੱਕ ਫਸਲ ਹੈਗੀ ਆ ਇਹ, ਇਹਦੇ ਵਿੱਚ ਆਪਾਂ ਇੱਕ ਬੈਗ ਦੀ ਰੇਸ਼ੋ ਕੱਢ ਸਕਦੇ ਹਾਂ, ਜਿੱਦਾਂ 10 ਕਿਲੋ ਦਾ ਬੈਗ ਹੁੰਦਾ ਜੀ ਉਹਦੀ ਭਰ ਕੇ ਜੀ 2 ਕਿਲੋ ਪੂਰੇ ਸੀਜ਼ਨ ਦੀ ਜਾਂ 3 ਕਿਲੋ ਆ ਜਾਂਦੇ ਆ ਜੀ ਐਵਰੇਜ।
1: ਸਨਮਾਨ ਮਿਲਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕੋਲੋਂ?
0: ਹਾਂਜੀ, ਇਹ ਸੀਗਾ ਜੀ ਇੱਕ ਕਮੇਟੀ ਬਣੀ ਹੋਈ ਹੈ ਜੀ PAU ਆਪਣੀ, ਉਹ ਕਮੇਟੀ ਦੇ ਵਿੱਚ ਸਾਡਾ ਜਿੱਦਾਂ ਉਹ ਸਿਲੈਕਸ਼ਨ ਕਰਦੇ ਆ ਵੀ ਕਿਹੜਾ ਫਾਰਮਰ ਵਧੀਆ ਕੰਮ ਕਰਦੇ ਹੈਗੇ, ਫਿਰ ਵਿਜਿਟ ਕਰਦੇ ਆ ਫਾਰਮ ਤੇ ਆ ਕੇ ਜੀ ਸਾਡੇ ਕੋਲ ਤੇ ਦੇਖਦੇ ਹੈਗੇ ਆ ਵੀ ਹਾਂ ਪ੍ਰੋਪਰ ਤੁਸੀਂ ਕਿਵੇਂ ਕਿਵੇਂ ਕੰਮ ਕਰਦੇ ਆ ਅਲੱਗ, ਤੇ ਫਿਰ ਉਹ ਇੱਕ ਇਨਾਮ ਵਜੋਂ ਰੱਖਿਆ ਜਾਂਦਾ ਵੀ ਮੁੱਖ ਮੰਤਰੀ ਅਵਾਰਡ ਹੁੰਦਾ ਜੀ। PAU ਯੂਨੀਵਰਸਿਟੀ ਤੋਂ ਮੈਂਬਰ ਆਏ ਸੀਗੇ ਜੀ, ਪਹਿਲਾਂ ਇੱਕ ਫਾਈਲ ਭਰੀ ਜਾਂਦੀ ਹੈ ਜੀ, ਸਾਡੇ ਫਤਿਹਗੜ੍ਹ ਸਾਹਿਬ ਤੋਂ ਮੈਡਮ ਅਮਿਤ ਜੀ ਹੈਗੇ ਆ, ਉਹਨਾਂ ਨੇ ਫਾਈਲ ਭਰ ਕੇ ਜੀ ਤੇ ਇੱਕ ਯੂਨੀਵਰਸਿਟੀ ਦਿੱਤੀ ਆ ਫਤਿਹਗੜ੍ਹ ਸਾਹਿਬ KVK ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਜੀ, ਤੇ ਉਹ ਆ ਕੇ ਦੇਖਦੇ ਆ ਵੀ ਪ੍ਰੋਪਰ ਸਹੀ ਕੰਮ ਕਿੱਦਾਂ ਕਰਦੇ ਹੈਗੇ ਆ ਵੀ ਜੋ ਲਿਖਿਆ ਹੋਇਆ ਫਾਈਲ ਦੇ ਵਿੱਚ ਉਹ ਹੈਗਾ ਜੀ, ਫਿਰ ਉਹ ਸਿਲੈਕਸ਼ਨ ਹੁੰਦੀ ਹੈ ਜੀ। ਖੁੰਬਾ ਲੈ ਕੇ ਤਾਂ ਜੀ ਇੱਕ ਬੜਾ ਵਧੀਆ ਲਾਹੇਵੰਦ ਧੰਦਾ ਜੀ, ਜੇ ਇਹਨੂੰ ਪ੍ਰੋਪਰ ਟ੍ਰੇਨਿੰਗ ਦੇ ਤੌਰ ਤੇ ਕੀਤਾ ਜਾਵੇ, ਕਿਉਂਕਿ ਪਹਿਲਾਂ ਇੱਕ ਵਾਰੀ ਟ੍ਰੇਨਿੰਗ ਕਰੋ ਤੇ ਫਿਰ ਕੋਈ ਵੀ ਫਾਰਮਰ ਤਾਂ ਇਹ ਕਰ ਸਕਦਾ। ਤੇ ਸਰਦੀਆਂ ਵਾਸਤੇ ਬੜਾ ਵਧੀਆ ਹੈਗਾ ਵੀ ਨਵੰਬਰ ਤੋਂ ਲੱਗ ਕੇ ਸਾਨੂੰ ਕੁਦਰਤੀ ਟੈਂਪਰੇਚਰ ਮਾਰਚ ਤੱਕ ਮਿਲ ਜਾਂਦਾ ਹੈਗਾ, ਬੜਾ ਵਧੀਆ ਧੰਦਾ ਜੀ। ਠੀਕ ਹੈ ਜੀ, ਕਰਨਾ ਚਾਹੀਦਾ ਜੀ ਸਾਰਿਆਂ ਨੂੰ ਕੰਮ ਸਟਾਰਟ ਕਰਨਾ ਚਾਹੀਦਾ, ਚਲੋ ਛੋਟੇ ਲੈਵਲ ਤੇ ਕਰੋ ਚਾਹੇ ਵੱਡੇ ਤੇ ਜੀ। ਸੁਨੇਹਾ ਤਾਂ ਮੈਡਮ ਇਹੀ ਹੈ ਵੀ ਦੇਖੋ ਸਾਡੇ ਬੱਚਿਆਂ ਨੂੰ ਵੀ ਚਾਹੀਦਾ ਵੀ ਥੋੜਾ ਜਿਹਾ ਅਸੀਂ ਬਾਹਰ ਵੱਲ ਥੋੜਾ ਰੁਝਾਨ ਘਟਾਈਏ ਜੀ, ਤੇ ਅਸੀਂ ਇੱਥੇ ਪੰਜਾਬ 'ਚ ਬੜਾ ਕੁਛ ਹੈ, ਕੁਛ ਸਹਾਇਕ ਧੰਦੇ ਸ਼ੁਰੂ ਕਰੀਏ, ਕੁਛ ਵੀ ਆਪਾਂ ਸਰਕਾਰ ਵੀ ਵਧੀਆ ਮਦਦ ਕਰ ਰਹੀ ਹੈ ਜੀ, ਅਸੀਂ ਕੋਈ ਵੀ ਕਿੱਤਾ ਸ਼ੁਰੂ ਕਰਦੇ ਹਾਂ ਤੇ ਸਾਨੂੰ ਕਿਸੇ ਵੀ ਕਿੱਤੇ ਦੇ ਵਿੱਚ ਆਉਣਾ ਚਾਹੀਦਾ ਜੀ। ਮਸ਼ਰੂਮ ਦੇ ਵਿੱਚ ਆ ਜਾਓ ਜਾਂ ਪੋਲਟਰੀ ਜਾਂ ਹੋਰ ਬਹੁਤ ਸਾਰੇ ਹੈਗੇ ਆ ਜੀ ਸਹਾਇਕ ਧੰਦੇ, ਸਾਨੂੰ ਰਵਾਇਤੀ ਖੇਤੀ ਤੋਂ ਥੋੜਾ ਰੁਝਾਨ ਘਟਾ ਕੇ ਜੀ ਜਾਂ ਕੋਈ ਹੋਰ ਧੰਦਿਆਂ ਦੇ ਵੱਲ ਜ਼ਰੂਰ ਜਾਣਾ ਚਾਹੀਦਾ ਜੀ,
1: ਖਾਸ ਤੌਰ ਤੇ ਜਿੱਥੇ ਪਾਣੀ ਦੀ ਬਚਤ ਹੋਵੇ।
0: ਹਾਂਜੀ ਹਾਂਜੀ ਬਿਲਕੁਲ ਜੀ, ਹਾਂਜੀ ਹਾਂਜੀ,
1: ਪਾਣੀ ਬਹੁਤ ਲੱਗਦਾ ਬਹੁਤ ਸਾਰੀਆਂ ਫਸਲਾਂ ਤੇ, ਪਾਣੀ ਦੀ ਬਹੁਤ ਘਾਟ ਹੋ ਰਹੀ ਹੈ।
0: ਹਾਂਜੀ ਹਾਂਜੀ ਬਿਲਕੁਲ ਜੀ, ਰਵਾਇਤੀ ਫਸਲ ਹੋਈ ਹੈ ਜੀ, ਜਿੱਦਾਂ ਹੁਣ ਕਣਕ ਝੋਨੇ ਦੀ ਗੱਲ ਕਰੀਏ, ਚਲੋ ਕਣਕ ਤਾਂ ਫਿਰ ਵੀ ਠੀਕ ਹੈਗੀ ਆ, ਝੋਨੇ ਦੇ ਵਿੱਚ ਮਿਹਨਤ ਵੀ ਜ਼ਿਆਦਾ ਹੈ ਤੇ ਉਹਨਾਂ ਸ਼ਾਇਦ ਮੈਨੂੰ ਲੱਗਦਾ ਵੀ ਕਿਸਾਨ ਨੂੰ ਨਹੀਂ ਮੁੱਲ ਮਿਲਦਾ, ਤੇ ਪਾਣੀ ਦੀ ਵੇਸਟਿੰਗ ਬਹੁਤ ਜ਼ਿਆਦਾ ਜੀ, ਕਿਉਂਕਿ ਸਾਰੇ ਥੋੜੇ ਜਿਹੇ ਫਸਲੀ ਚੱਕਰ ਤੋਂ ਅਸੀਂ ਹਟ ਕੇ ਜੀ ਕੁਛ ਅਲੱਗ ਕੀਤਾ ਜਾਵੇ ਤਾਂ ਵਧੀਆ ਜੀ, ਕੋਈ ਹੋਰ ਫਸਲਾਂ ਜਾਂ ਸਬਜ਼ੀਆਂ ਦੇ ਵਿੱਚ ਕੀਤਾ ਜਾਵੇ ਹਨਾ।
1: ਸੋ ਲਖਵਿੰਦਰ ਜੀ ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ।
2: ਸੋ ਖੁੰਬਾਂ ਦੀ ਖੇਤੀ ਦੀ ਮਹੱਤਤਾ ਬਹੁਤ ਹੈ, ਪੰਜਾਬ ਦੇ ਕਿਸਾਨਾਂ ਲਈ ਇਹ ਵੱਧ ਆਮਦਨ ਦਾ ਸਰੋਤ ਹੈ, ਥੋੜੀ ਥਾਂ ਔਰ ਘਰ ਦੇ ਕਮਰੇ ਵਿੱਚ ਵੀ ਇਸ ਦੀ ਖੇਤੀ ਹੋ ਸਕਦੀ ਹੈ, ਪਰਾਲੀ ਨੂੰ ਸਾੜਨ ਦਾ ਕੋਈ ਝੰਝਟ ਵੀ ਨਹੀਂ ਹੁੰਦਾ ਤੇ ਖੁੰਬ ਦਾ ਜੇਕਰ ਕੋਈ ਕਿੱਤਾ ਅਪਣਾ ਲੈਂਦਾ ਹੈ ਤਾਂ ਉਸ ਵਿੱਚ ਸਫਲ ਹੋ ਸਕਦਾ ਹੈ। ਲਖਵਿੰਦਰ ਜੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਤੇ ਹੁਣ ਚੱਲਦੇ ਹਾਂ ਗੀਤ ਵੱਲ।

0: ते हुण डॉक्टर दिलप्रीत जी जानकारी दे रहे ने सर्द रुत दियां सब्जियां दी काश्त संबंधी।
1: प्यारे किसान वीरो सत श्री अकाल, अज असीं गल करन लगे हां सर्द रुत दियां सब्जियां दी काश्त दे संबंध विच। सब्जियां दे आम तौर ते तीन सीजन हुंदे आ, गर्म रुत दियां सब्जियां, वर्खा रुत दियां सब्जियां ते सर्द रुत दियां सब्जियां। गर्म रुत दियां सब्जियां आम तौर ते फरवरी दे विच असीं लगा के अप्रैल मई जून दे विच असीं हारवेस्ट कर लैंदे आ, जदके जिहड़ियां दूजियां वर्खा रुत दियां सब्जियां हुंदियां उन्हां नूं असीं जून जुलाई दे विच ला के अक्तूबर तक असीं चला लैंदे आ। जिहड़ियां सर्द रुत दियां सब्जियां हुंदियां उन्हां नूं असीं अक्तूबर दे विच लगाउंदे आ ਅਤੇ ਦਸੰਬਰ ਜਨਵਰੀ ਤੱਕ ਅਸੀਂ ਹਾਰਵੈਸਟ ਕਰਦੇ ਹਾਂ। ਇਸ ਤੋਂ ਬਿਨਾਂ ਸਰਦ ਰੁੱਤ ਦੇ ਵਿੱਚ ਕਈ ਜਿਹੀਆਂ ਸਬਜ਼ੀਆਂ ਵੀ ਹੈ ਜਿਨ੍ਹਾਂ ਦੀ ਪਨੀਰੀ ਲੱਗਦੀ ਹੈ ਅਤੇ ਉਹ ਵਰਖਾ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਦੌਰਾਨ ਖੇਤ ਦੇ ਵਿੱਚ ਲੱਗਦੀਆਂ ਨੇ। ਜੇਕਰ ਹੁਣ ਅਸੀਂ ਗੱਲ ਕਰੀਏ ਮੌਸਮ ਦੀ ਤਾਂ ਮੌਸਮ ਦੇ ਵਿੱਚ ਦੇਖੋ ਹੁਣ ਬਦਲਾਅ ਆ ਰਿਹਾ, ਥੋੜ੍ਹਾ ਥੋੜ੍ਹਾ ਗਰਮੀ ਤੋਂ ਅਸੀਂ ਸਰਦੀ ਵੱਲ ਜਾ ਰਹੇ ਹਾਂ। ਸਰਦੀ ਵੱਲ ਜਾਣ ਦੇ ਨਾਲ ਨਾਲ ਤਾਪਮਾਨ ਵੀ ਘੱਟ ਰਿਹਾ ਅਤੇ ਹਵਾ ਵਿੱਚ ਵੀ ਸੁਧਾਰ ਆ ਰਿਹਾ, ਇਸ ਲਈ ਅਸੀਂ ਹੁਣ ਸਰਦ ਰੁੱਤ ਵਿੱਚ ਐਂਟਰ ਕਰ ਰਹੇ ਹਾਂ। ਅਕਤੂਬਰ ਦਾ ਮਹੀਨਾ ਚੜ੍ਹ ਗਿਆ ਅਤੇ ਹੁਣ ਅਸੀਂ ਅਕਤੂਬਰ ਦੇ ਵਿੱਚ ਸਰਦੀ ਦੀਆਂ ਫਸਲਾਂ ਨੂੰ, ਸਰਦੀ ਦੀਆਂ ਸਬਜ਼ੀਆਂ ਨੂੰ ਖੇਤ ਵਿੱਚ ਲਗਾਵਾਂਗੇ। ਆਮ ਤੌਰ 'ਤੇ ਸਰਦੀ ਦੀਆਂ ਜਿਹੜੀਆਂ ਸਬਜ਼ੀਆਂ ਹੁੰਦੀਆਂ ਉਹਨਾਂ ਦੇ ਵਿੱਚ ਜਿਵੇਂ ਆਲੂ, ਮਟਰ, ਪਿਆਜ਼, ਲਸਣ, ਗੋਭੀ, ਬੰਦ ਗੋਭੀ, ਬਰੋਕਲੀ, ਜੜ੍ਹਾਂ ਵਾਲੀਆਂ ਸਬਜ਼ੀਆਂ, ਗਾਜਰ, ਮੂਲੀ, ਸ਼ਲਗਮ ਜਾਂ ਪੱਤੇ ਵਾਲੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਧਨੀਆ ਆਦਿ ਆ ਜਾਂਦੇ ਆ। ਪਰ ਅਸੀਂ ਗੱਲ ਕਰੀਏ ਜਿਵੇਂ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਸਾਰੇ ਹੀ ਪੰਜਾਬੀ ਜਾਂ ਅੱਧੇ ਪੰਜਾਬੀ ਅਸੀਂ ਸਬਜ਼ੀ ਨੂੰ ਬਾਜ਼ਾਰ ਵਿੱਚੋਂ ਖਰੀਦਦੇ ਹਾਂ। ਜਦੋਂ ਅਸੀਂ ਬਾਜ਼ਾਰ ਵਿੱਚੋਂ ਸਬਜ਼ੀ ਨੂੰ ਖਰੀਦਦੇ ਹਾਂ ਤਾਂ ਉਹਦੇ ਉੱਤੇ ਸਾਨੂੰ ਨਹੀਂ ਪਤਾ ਉਹ ਕਿੱਥੋਂ ਸਬਜ਼ੀ ਆਈ ਹੈ, ਕਿੰਨੀ ਬੇਹੀ ਹੈ ਜਾਂ ਕਿੰਨੇ ਕੀਟਨਾਸ਼ਕਾਂ ਦੀ ਸਪਰੇ ਹੋਈ ਆ। ਕਿਉਂ ਨਾ ਅਸੀਂ ਸਰਦ ਰੁੱਤ ਦੀਆਂ ਸਬਜ਼ੀਆਂ ਤੋਂ ਹੀ ਸਟਾਰਟ ਕਰੀਏ ਅਤੇ ਉਹਨੂੰ ਅਸੀਂ ਘਰ ਦੇ ਵਿੱਚ ਲਗਾ ਕੇ ਆਪਣੀ ਪੈਦਾਵਾਰ ਆਪ ਕਰੀਏ, ਜਿਹਨੂੰ ਕਿ ਸਬਜ਼ੀਆਂ ਦਾ ਘਰੇਲੂ ਬਗੀਚੀ ਅਸੀਂ ਕਹਿ ਦਿੰਦੇ ਹਾਂ, ਜਿਹਦੇ ਨਾਲ ਸਾਨੂੰ ਰੋਜ਼ ਰੋਜ਼ਾਨਮਰਾ ਦੀ ਜ਼ਿੰਦਗੀ ਦੀਆਂ ਸਬਜ਼ੀਆਂ ਦੀ ਵੀ ਮਿਲ ਜਾਂਦੀਆਂ ਅਤੇ ਅਸੀਂ ਆਪਣੇ ਆਪ ਨੂੰ ਵਿਅਸਤ ਵੀ ਰੱਖਦੇ ਹਾਂ ਰੋਜ਼ਾਨਮਰੀ ਜ਼ਿੰਦਗੀ ਦੇ ਵਿੱਚ, ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ, ਤਾਂ ਕਿ ਅਸੀਂ ਆਪਣਾ ਸਬਜ਼ੀਆਂ ਨੂੰ ਉਗਾਉਣ ਵਿੱਚ ਲੱਗੇ ਰਹੀਏ, ਸਾਡੇ ਕੰਮ ਵੀ ਹੁੰਦੇ ਰਹਿਣ ਅਤੇ ਅਸੀਂ ਆਪਣੇ ਆਪ ਨੂੰ ਬਿਜ਼ੀ ਰੱਖੀਏ। ਅਤੇ ਜਿਹੜਾ ਫੋਨ ਕਲਚਰ ਅੱਜ ਕੱਲ੍ਹ ਵੱਧ ਗਿਆ ਕਿ ਅਸੀਂ ਫੋਨ 'ਤੇ ਜ਼ਿਆਦਾ ਸਮਾਂ ਬਤੀਤ ਕਰਦੇ ਹਾਂ ਉਹਨੂੰ ਘਟਾ ਸਕੀਏ। ਸਬਜ਼ੀਆਂ ਦੀ ਜੇਕਰ ਅਸੀਂ ਘਰੇਲੂ ਬਗੀਚੀ ਦੀ ਗੱਲ ਕਰੀਏ, ਅਸੀਂ ਦੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਦੇ ਲਈ ਦੋ ਮਾਡਲ ਦਿੱਤੇ ਆ। ਪਹਿਲਾ ਮਾਡਲ ਜਿਨ੍ਹਾਂ ਕੋਲ ਜ਼ਮੀਨ ਹੈ, ਚਾਹੇ ਉਹ ਪਿੰਡ ਦੇ ਵਿੱਚ ਹੈ ਚਾਹੇ ਸ਼ਹਿਰ ਹੈ, ਜਿਨ੍ਹਾਂ ਦੇ ਕੋਲ ਕੱਚੀ ਜ਼ਮੀਨ ਹੈ ਜਿੱਥੇ ਘੱਟ ਤੋਂ ਘੱਟ 6 ਘੰਟੇ ਸੂਰਜ ਦੀ ਰੋਸ਼ਨੀ ਪੈਂਦੀ ਹੈ, ਪਾਣੀ ਦਾ ਪ੍ਰਬੰਧ ਆ, ਜ਼ਮੀਨ ਦੇ ਵਿੱਚ ਕੋਈ ਕੰਕਰ ਮਾਰਬਲ ਨਹੀਂ ਹੈ ਅਤੇ ਮਿੱਟੀ ਵਧੀਆ ਹੈਗੀ, ਮਿੱਟੀ 'ਚ ਕੁਛ ਹੋਣ ਵਾਲਾ ਗਾ, ਉਸ ਜਾਂ ਉਹਦੇ ਉੱਤੇ ਕੋਈ ਲੰਬਾ ਉੱਚਾ ਦਰਖਤ ਨਹੀਂ ਲੱਗਿਆ ਹੋਇਆ ਜਿਹਦੀ ਛਾਂ ਦੇ ਨਾਲ ਸਬਜ਼ੀ ਖਰਾਬ ਹੋ ਸਕੇ, ਉਹ ਦੇ ਲਈ ਅਸੀਂ 36 ਵਰਗ ਮੀਟਰ ਦਾ ਇੱਕ ਮਾਡਲ ਦਿੱਤਾ ਜਿਹੜਾ ਕਿ 6 ਮੀਟਰ ਲੰਬਾ ਅਤੇ 6 ਮੀਟਰ ਚੌੜਾ ਗਾ। ਇਸ ਤੋਂ ਇਲਾਵਾ ਇੱਕ ਅਸੀਂ ਉਹ ਮਾਡਲ ਦਿੱਤਾ ਜਿਨ੍ਹਾਂ ਦੇ ਕੋਲ ਕੱਚੀ ਜ਼ਮੀਨ ਨਹੀਂ ਹੈ, ਕੱਚੀ ਜਗ੍ਹਾ ਨਹੀਂ ਹੈ, ਪਰ ਸਬਜ਼ੀ ਉਗਾਉਣ 'ਚ ਇੰਟਰਸਟਡ ਆ, ਸੂਰਜ ਦੀ ਰੋਸ਼ਨੀ ਪੈਂਦੀ ਆ ਛੱਤਾਂ 'ਤੇ ਜਾਂ ਆਪਣੇ ਘਰ ਦੇ ਪਿਛਲੇ ਵਿਹੜਿਆਂ ਦੇ ਵਿੱਚ ਜਾਂ ਅਗਲੇ ਵਿਹੜਿਆਂ ਦੇ ਵਿੱਚ ਉਹ ਸਬਜ਼ੀ ਲਾਉਣਾ ਚਾਹੁੰਦੇ ਆ, ਉਹਦੇ ਲਈ ਅਸੀਂ ਇੱਕ ਗਮਲਿਆਂ ਵਾਲਾ ਮਾਡਲ ਦਿੱਤਾ, ਟੱਬਾਂ ਵਾਲਾ ਮਾਡਲ ਦਿੱਤਾ, ਜਿਹਨੂੰ ਕਿ 14.3 ਵਰਗ ਮੀਟਰ ਦਾ ਏਰੀਆ ਕਾਫੀ ਹੈ। ਇਹ ਜ਼ਰੂਰੀ ਨਹੀਂ ਕਿ ਜਿੰਨਾ ਖੇਤਰਫਲ ਮੈਂ ਦੱਸ ਰਿਹਾ 36 ਵਰਗ ਮੀਟਰ ਜਾਂ 14.3 ਵਰਗ ਮੀਟਰ ਦੇ ਵਿੱਚ ਹੀ ਸਬਜ਼ੀ ਲਾਉਣੀ ਹੈ, ਤੁਸੀਂ ਇਸ ਨੂੰ ਆਪਣੀ ਲੋੜ ਦੇ ਅਨੁਸਾਰ ਘਟਾ ਵਧਾ ਵੀ ਸਕਦੇ ਹੋ। ਜੇਕਰ ਤੁਸੀਂ ਇਹਨੂੰ ਇਹ ਅਸੀਂ ਇੰਨਾ ਮਾਡਲ ਕਿਉਂ ਦਿੱਤਾ ਜਿਨ੍ਹਾਂ ਕੋਲ ਜ਼ਮੀਨ ਹੈ 36 ਵਰਗ ਮੀਟਰ ਜਾਂ ਸ਼ਹਿਰਾਂ ਲਈ 14.3 ਵਰਗ ਮੀਟਰ, ਅਸੀਂ ਮਾਡਲ ਇਹ ਤਾਂ ਦਿੱਤਾ ਤਾਂ ਜੋ ਇੱਕ ਪਰਿਵਾਰ, ਕਿਉਂਕਿ ਅੱਜ ਕੱਲ੍ਹ ਮੋਸਟਲੀ ਨਿਊਕਲੀਅਰ ਫੈਮਲੀਆਂ ਛੋਟੀਆਂ

ਫੈਮਿਲੀਆਂ 'ਚ ਇੱਕ ਪਰਿਵਾਰ ਜਿਨ੍ਹਾਂ ਦੇ ਵਿੱਚ ਚਾਰ ਮੈਂਬਰ ਨੇ, ਦੋ ਬੱਚੇ ਅਤੇ ਦੋ ਅਡਲਟ ਲਈ ਸਬਜ਼ੀ ਕਾਫੀ ਹੋ ਜਾਂਦੀ ਹੈ। ਇਹਨਾਂ ਮਾਡਲਾਂ ਨੂੰ ਦੇਖਣਾ ਚਾਹੁੰਦਾ ਤਾਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਵਿਭਾਗ ਵਿਖੇ ਆ ਕੇ ਦੇਖ ਸਕਦਾ ਜਾਂ ਮੇਰੇ ਨਾਲ ਕੰਟੈਕਟ ਕਰ ਸਕਦਾ। ਮੇਰਾ ਨੰਬਰ 95927-72123। ਮੇਰਾ ਨਾਮ ਡਾਕਟਰ ਦਿਲਪ੍ਰੀਤ ਸਿੰਘ ਆ। ਅਤੇ ਹੁਣ ਅਸੀਂ ਗੱਲ ਅੱਗੇ ਵਿਸ਼ਾ ਨੂੰ ਅੱਗੇ ਵਧਾਉਂਦੇ ਹਾਂ, ਵਪਾਰਕ ਪੱਧਰ 'ਤੇ ਸਰਦ ਰੁੱਤ ਦੀਆਂ ਸਬਜ਼ੀਆਂ ਕਿਵੇਂ ਲਗਾਈਆਂ ਜਾਂਦੀਆਂ। ਜੇਕਰ ਵਪਾਰਕ ਪੱਧਰ 'ਤੇ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਗੱਲ ਕਰੀਏ, ਆਮ ਤੌਰ 'ਤੇ ਆਲੂ ਮੇਨ ਸਰਦ ਰੁੱਤ ਦੀ ਸਬਜ਼ੀ ਹੈ ਅਤੇ ਜਿਹਦਾ ਅਕਤੂਬਰ ਦੇ ਵਿੱਚ ਲੱਗਣ ਦਾ ਸਹੀ ਸਮਾਂ। ਆਮ ਤੌਰ 'ਤੇ ਅਸੀਂ ਆਲੂ ਨੂੰ ਪੰਜਾਬ ਨੂੰ ਆਲੂ ਪ੍ਰਾਂਤ ਦੇ ਨਾਂ ਨਾਲ ਜਾਣਦੇ ਹਾਂ ਕਿਉਂਕਿ ਇਹ ਸੀਡ ਬਹੁਤ ਵਧੀਆ ਕੁਆਲਿਟੀ ਦਾ ਬਣ ਜਾਂਦਾ। ਆਮ ਤੌਰ 'ਤੇ ਜਦੋਂ ਅਸੀਂ ਅਕਤੂਬਰ ਦੇ ਵਿੱਚ ਲਾ ਕੇ ਦਸੰਬਰ ਦੇ ਵਿੱਚ ਇਹਦੇ ਹੋਮ ਕੱਟ ਕੇ ਜਨਵਰੀ ਦੇ ਵਿੱਚ ਆਲੂ ਬਾਹਰ ਕੱਢਦੇ ਹਾਂ ਤਾਂ ਇਹ ਪੰਜਾਬ ਨੂੰ ਵਾਇਰਸ ਫਰੀ ਸੀਡ ਪ੍ਰੋਡਕਸ਼ਨ ਦਾ ਨਾਮ ਦਿੱਤਾ ਗਿਆ ਹੈਗਾ ਕਿਉਂਕਿ ਤੇਲਾ ਆਉਂਦਾ। ਤੇਲਾ ਜਦੋਂ ਆਉਂਦਾ ਅਸੀਂ ਉਸ ਟਾਈਮ 'ਤੇ ਇਹਦੇ ਹੋਮਸ ਕੱਟ ਦਿੰਦੇ ਹਾਂ ਅਤੇ ਜਿਹਦੇ ਕਰਕੇ ਪੋਟੈਟੋ ਵਾਇਰਸ ਐਕਸ ਜਾਂ ਪੋਟੈਟੋ ਵਾਇਰਸ ਨਹੀਂ ਆਉਂਦਾ ਅਤੇ ਇਹਦੀ ਝਾੜ ਉਤਪਾਦਨ ਵਧੀਆ ਹੋ ਜਾਂਦਾ। ਅਸੀਂ ਪਹਿਲਾਂ ਜਦੋਂ ਗੱਲ ਕਰਦੇ ਹਾਂ ਕਿ ਪਹਿਲਾਂ ਕੁਫਰੀ ਨਾਂ ਦੀਆਂ ਕਿਸਮਾਂ ਆਉਂਦੀਆਂ ਸੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਆਪਦੀ ਅਣਥੱਕ ਮਿਹਨਤ ਦੇ ਨਾਲ ਪਹਿਲਾਂ ਉਹ ਕਿਸਮਾਂ ਕੁਫਰੀ ਪੁਖਰਾਜ, ਕੁਫਰੀ ਜੋਤੀ ਆਦਿ ਮਕਬੂਲ ਹੋਈਆਂ ਪੰਜਾਬ ਦੇ ਵਿੱਚ, ਪਰ ਵਿਗਿਆਨੀਆਂ ਨੇ ਆਪਣੀ ਮਿਹਨਤ ਦੇ ਨਾਲ, ਵਿਗਿਆਨੀਆਂ ਨੇ ਆਪਣੇ ਸਹਿਯੋਗ ਦੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੰਜਾਬ ਦੀਆਂ ਚਾਰ ਕਿਸਮਾਂ ਕੱਢੀਆਂ ਜਿਨ੍ਹਾਂ ਦਾ ਨਾਮ ਪੰਜਾਬ ਪੋਟੈਟੋ 101, ਪੰਜਾਬ ਪੋਟੈਟੋ 102, ਪੰਜਾਬ ਪੋਟੈਟੋ 103 ਅਤੇ ਪੰਜਾਬ ਪੋਟੈਟੋ 104 ਹੈ, ਜਿਹੜੀਆਂ ਕਿ ਹੁਣ ਬੀਜੀਆਂ ਵੀ ਜਾਣੀਆਂ ਅਤੇ ਇਹਨਾਂ ਦਾ ਬੀਜ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵਿਕਰੀ ਲਈ ਉਪਲਬਧ ਆ। ਜਿਹੜੀ ਪੰਜਾਬ ਪੋਟੈਟੋ 101 ਆ ਇਹ ਅਗੇਤੀ ਬਿਜਾਈ ਲਈ ਢੁਕਵੀਂ ਹੈ ਅਤੇ ਇਹਦਾ ਜਿਹੜਾ ਗੁੱਦਾ ਗਾ ਉਹ ਚਿੱਟੇ ਰੰਗ ਦਾ ਅਤੇ ਇਹਦਾ ਝਾੜ 178 ਕੁਇੰਟਲ ਪ੍ਰਤੀ ਏਕੜ ਆ। ਜੇਕਰ ਅਸੀਂ ਪੰਜਾਬ ਪੋਟੈਟੋ 102 ਦੀ ਗੱਲ ਕਰੀਏ ਤਾਂ ਇਹਦਾ ਹਲਕੇ ਪੀਲੇ ਰੰਗ ਦਾ ਗੁੱਦਾ ਅਤੇ 180 ਕੁਇੰਟਲ ਪ੍ਰਤੀ ਏਕੜ ਇਹਦਾ ਝਾੜ ਆ ਜਾਂਦਾ। ਜਿਹੜੀ 103 ਨੰਬਰ ਦੀ ਕਿਸਮ ਆ ਪੰਜਾਬ ਪੋਟੈਟੋ 103, ਇਹਦਾ ਗੁੱਦਾ ਵੀ ਹਲਕੇ ਪੀਲੇ ਰੰਗ ਦਾ, ਪਰ ਇਹ ਅਗੇਤੇ ਕਿਸਮ ਲਈ ਢੁਕਵੀਂ ਹੈ ਅਤੇ ਅਗੇਤਾ ਅਤੇ ਪਛੇਤਾ ਦੋਨੋਂ ਝਾੜ ਵਧੀਆ। ਇਹਦਾ ਝਾੜ ਤਕਰੀਬਨ ਜੇਕਰ ਅਸੀਂ ਗੱਲ ਕਰੀਏ ਤਾਂ 184 ਕੁਇੰਟਲ ਇੱਕ ਕਿੱਲੇ ਮਗਰ ਆ ਜਾਂਦਾ। ਆਲੂਆਂ ਦੇ ਵਿੱਚ ਆਮ ਤੌਰ 'ਤੇ ਪਿਛੇਤਾ ਝੁਲਸ ਰੋਗ ਦੀ ਸਮੱਸਿਆ ਆ ਜਾਂਦੀ ਆ। ਜੇਕਰ ਇਹ ਸਮੱਸਿਆ ਖੇਤ ਵਿੱਚ, ਆਲੂ ਦੇ ਖੇਤ ਵਿੱਚ ਆ ਗਈ ਤਾਂ ਹੌਲੀ ਹੌਲੀ ਆਲੂ ਦਾ ਖੇਤ ਸਾਰਾ ਖਤਮ ਹੋਣਾ ਸ਼ੁਰੂ ਹੋ ਜਾਂਦਾ। ਉਹਦੇ ਤੋਂ ਉਹਦਾ ਦਰਮਿਆਨਾ ਟਾਕਰਾ ਕਰਨ ਦੀ ਸਮਰੱਥਾ ਰੱਖਣ ਵਾਲੀ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪੰਜਾਬ ਪੋਟੈਟੋ 104 ਕੱਢੀ ਹੈ, ਜਿਹਦੇ ਵਿੱਚ ਪਿਛੇਤਾ ਝੁਲਸ ਰੋਗ ਨੂੰ ਸਹਾਰਨ ਦੀ ਦਰਮਿਆਨੇ ਲੈਵਲ ਤੱਕ ਸਮਰੱਥਾ ਹੈ ਅਤੇ ਨਾਲ ਨਾਲ ਇਹਦਾ ਝਾੜ ਵੀ 170 ਤੋਂ 172 ਕੁਇੰਟਲ ਪ੍ਰਤੀ ਕਿੱਲੇ ਦੇ ਔਸਤਨ ਝਾੜ ਹੈ। ਦੂਜੀ ਫਸਲ ਜੇਕਰ ਸਰਦ ਰੁੱਤ ਦੀ ਗੱਲ ਕਰੀਏ ਤਾਂ ਮਟਰ ਆ। ਮਟਰ ਦੇ ਲੱਗਣ ਦਾ ਵੀ ਹੁਣ ਸਹੀ ਸਮਾਂ, ਅਕਤੂਬਰ ਦੇ ਵਿੱਚ ਮਟਰ ਲੱਗ ਜਾਂਦੇ ਆ। ਕਈ ਤਰ੍ਹਾਂ ਦੇ ਮਟਰ ਆਉਂਦੇ ਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੀ ਕਈ ਕਿਸਮਾਂ ਕੱਢੀਆਂ, ਜਿਵੇਂ ਕਿ ਅਗੇਤੀਆਂ ਕਿਸਮਾਂ ਅਤੇ ਮੁੱਖ ਮੌਸਮ ਦੀਆਂ ਕਿਸਮਾਂ। ਜਿਵੇਂ ਅਸੀਂ ਗੱਲ ਕਰੀਏ ਅਗੇਤੇ ਮੌਸਮ ਦੀਆਂ, ਮਟਰ ਅਗੇਤਾ 8 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਨਵੀਂ ਕਿਸਮ ਕੱਢੀ ਆ, ਜਿਹਦੇ ਵਿੱਚ ਇੱਕ ਬੂਟੇ ਦੇ ਉੱਤੇ 10 ਤੋਂ 12 ਫਲੀਆਂ ਲੱਗਦੀਆਂ ਅਤੇ ਹਰ ਫਲੀ ਦੇ ਵਿੱਚ 7 ਤੋਂ 9 ਦਾਣੇ ਹੁੰਦੇ ਆ ਅਤੇ ਇਹ ਅਪਰੋਕਸੀਮੇਟਲੀ 60 ਤੋਂ 65 ਦਿਨਾਂ ਦੇ ਵਿੱਚ ਤੜਾਈ ਹੋ ਜਾਂਦੀ ਹੈ ਅਤੇ 33 ਕੁਇੰਟਲ ਝਾੜ ਦੇ ਜਾਂਦੀ ਆ। ਸੱਠੇ ਮਟਰ ਅਸੀਂ ਤਾਂ ਕਹਿ ਦਿੰਦੇ ਹਾਂ ਜੇਕਰ ਕਿਸੇ ਕਿਸਾਨ ਵੀਰ ਨੇ ਝੋਨਾ ਵੱਢ ਕੇ ਬਾਅਦ ਵਿੱਚ ਪਛੇਤੀ ਕਣਕ ਲਾਉਣੀ ਹੈ ਜਿਵੇਂ 752 ਜਾਂ 771, ਤਾਂ ਉਹ ਪੰਜਾਬ ਮਟਰ ਗੇਤਾ 8 ਲਾ ਸਕਦਾ ਅਤੇ ਇਸ ਨਾਲ ਉਹ ਫਸਲ ਦਾ ਰੋਟੇਸ਼ਨ ਵੀ ਲੈ ਸਕਦਾ। ਜੇਕਰ ਅਸੀਂ ਗੱਲ ਕਰੀਏ ਹੁਣ ਮੁੱਖ ਮੌਸਮ ਦੀ ਫਸਲ ਦੀ, ਜੇਕਰ ਕਿਸੇ ਕਿਸਾਨ ਵੀਰ ਨੇ ਕਣਕ ਦੀ ਥਾਂ 'ਤੇ ਫਰਵਰੀ ਦੇ ਵਿੱਚ ਮੂੰਗੀ ਲਾਉਣੀ ਹੈ, ਮੂੰਗੀ ਝੋਨਾ ਵੱਢ ਕੇ ਮਟਰ ਲਾ ਕੇ ਮੂੰਗੀ ਲਾ ਸਕਦਾ ਉਹ ਕਿਸਾਨ ਵੀਰ। ਮਟਰਾਂ ਦੀ ਇੱਕ ਨਵੀਂ ਕਿਸਮ ਆਈ ਹੈ ਪੰਜਾਬ 90, ਜਿਹੜੀ ਕਿ ਪੰਜਾਬ 99 ਦਾ ਸੁਧਰਿਆ ਹੋਇਆ ਰੂਪ ਆ। ਪੰਜਾਬ 90 ਦੀ ਇੱਕ ਵਿਸ਼ੇਸ਼ਤਾ ਹੈ ਕਿ ਇੱਕ ਸਾਰ ਤੜਾਈ ਲਈ ਅਹਿਮ ਕਿਸਮ ਹੈ ਅਤੇ ਇਹਦਾ ਜਿਹੜਾ ਝਾੜ ਆ ਉਹ ਤਕਰੀਬਨ 60 ਤੋਂ 65 ਕੁਇੰਟਲ ਇੱਕ ਕਿੱਲੇ ਮਗਰ ਆ ਜਾਂਦਾ ਅਤੇ ਇਹ 110 ਤੋਂ 120 ਦਿਨਾਂ ਦੀ ਫਸਲ ਆ। ਬਾਅਦ ਵਿੱਚ ਮੂੰਗੀ ਲੱਗ ਜਾਂਦੀ ਹੈ। ਪਰ ਜੇਕਰ ਕਿਸੇ ਕਿਸਾਨ ਵੀਰ ਨੇ ਪਹਿਲੀ ਵਾਰੀ ਮਟਰ ਲਾਉਣੇ ਆ ਤਾਂ ਅਸੀਂ ਇੱਕ ਸਿਫਾਰਿਸ਼ ਕੀਤੀ ਹੈ ਕਿ ਰਾਈਜੋਬੀਅਮ ਨਾਂ ਦਾ ਟੀਕਾ ਆਉਂਦਾ ਜਿਹੜਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋਬਾਇਓਲੋਜੀ ਵਿਭਾਗ ਤੋਂ ਮਿਲਦਾ, ਕਿਉਂਕਿ ਇਹ ਨਾਈਟ੍ਰੋਜਨ ਫਿਕਸ ਕਰਦੇ ਆ ਮਟਰ ਜ਼ਮੀਨ ਦੇ ਵਿੱਚ, ਜਿਹੜੀ ਅਵੇਲੇਬਲ ਨਾਈਟ੍ਰੋਜਨ ਉਹਨੂੰ ਫਿਕਸ ਕਰਦੇ ਆ ਅਤੇ ਅਗਲੀ ਫਸਲ ਨੂੰ ਖਾਦ ਦਿੰਦੇ ਆ ਅਤੇ ਉਹਦੇ ਲਈ ਰਾਈਜੋਬੀਅਮ ਨਾਂ ਦਾ ਇੱਕ ਟੀਕਾ ਆਉਂਦਾ। ਜੇਕਰ ਕਿਸੇ ਕਿਸਾਨ ਵੀਰ ਨੇ ਪਹਿਲੀ ਵਾਰੀ ਮਟਰ ਲਾਉਣੇ ਆ ਤਾਂ ਉਹ ਰਾਈਜੋਬੀਅਮ ਨਾਂ ਦੇ ਟੀਕੇ ਨੂੰ ਅੱਧਾ ਲੀਟਰ ਪਾਣੀ ਦੇ ਵਿੱਚ ਘੋਲ ਕੇ, ਇੱਕ ਕਿਲੋ ਦਾ ਜਿਹੜਾ ਇੱਕ ਕਿੱਲੇ ਦਾ ਪੈਕਟ ਮਿਲਣਾ ਉਹਨੂੰ ਅੱਧਾ ਲੀਟਰ ਪਾਣੀ ਦੇ ਵਿੱਚ ਘੋਲ ਕੇ ਸਾਰੇ ਬੀਜਾਂ ਦੇ ਉੱਤੇ ਮਟਰ ਦੇ ਬੀਜ 'ਤੇ ਪਾ ਦੇਵੇ ਅਤੇ ਬਾਅਦ ਵਿੱਚ ਇਸ ਦੀ ਬਿਜਾਈ ਕਰੇ। ਜੇਕਰ ਅਸੀਂ ਇਹਦੀ ਬੀਜ ਦੀ ਮਾਤਰਾ ਦੀ ਗੱਲ ਕਰੀਏ ਤਾਂ ਜਿਹੜਾ ਅਗੇਤੀ ਕਿਸਮ ਦਾ ਬੀਜ ਆ ਉਹ 45 ਕਿਲੋ ਲੱਗਣਾ ਜੀ ਇੱਕ ਕਿੱਲੇ ਦਾ, ਜਿਹੜਾ ਮੁੱਖ ਮੌਸਮ ਦੀ ਕਿਸਮ ਆ ਉਹਦਾ 30 ਕਿਲੋ ਬੀਜ ਲੱਗਣਾ। ਜੇਕਰ ਅਸੀਂ ਇਹਦੀ ਸਪੇਸਿੰਗ ਦੀ ਗੱਲ ਕਰੀਏ, ਜਿਹੜਾ ਅਗੇਤੀ ਕਿਸਮ ਦਾ

ਸਪੇਸਿੰਗ ਆ ਉਹ 30x7.5 cm ਭਾਵ 30 cm ਕਤਾਰ ਤੋਂ ਕਤਾਰ ਅਤੇ 7.5 cm ਬੂਟੇ ਤੋਂ ਬੂਟੇ ਦਾ ਫਾਸਲਾ ਰੱਖਣਾ। ਜਿਹੜੀ ਮੁੱਖ ਮੌਸਮ ਦੀ ਕਿਸਮ ਆ ਉਹਦਾ 30 cm/10 cm ਦਾ ਫਾਸਲਾ ਰੱਖਣਾ, ਭਾਵ 30 cm ਕਤਾਰ ਤੋਂ ਕਤਾਰ ਅਤੇ 10 cm ਬੂਟੇ ਤੋਂ ਬੂਟੇ ਦਾ ਫਾਸਲਾ ਰੱਖ ਕੇ ਅਸੀਂ ਇਹਦੀ ਬਿਜਾਈ ਕਰ ਸਕਦੇ ਹਾਂ। ਹੁਣ ਜੇ ਅਸੀਂ ਹੋਰ ਫਸਲਾਂ ਦੀ ਗੱਲ ਕਰੀਏ, ਸਰਦ ਰੁੱਤ ਦੇ ਵਿੱਚ ਪਿਆਜ਼ ਵੀ ਲੱਗਦਾ, ਲਸਣ ਵੀ ਲੱਗਦਾ। ਲਸਣ ਦੀ ਜੇਕਰ ਅਸੀਂ ਗੱਲ ਕਰੀਏ, ਲਸਣ ਹੁਣ ਅਕਤੂਬਰ ਦੇ ਵਿੱਚ ਇਹਦਾ ਲੱਗਣ ਦਾ ਸਹੀ ਸਮਾਂ। ਲਸਣ ਜਿਹੜਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੋ ਕਿਸਮਾਂ ਕੱਢੀਆਂ ਇਹਦੀਆਂ, PG-18 ਅਤੇ PG-25। ਜਿਹੜੀ PG-18 ਉਹ ਚਿੱਟੇ ਰੰਗ ਦਾ ਲਸਣ ਹੈ ਅਤੇ ਉਹਦਾ 50 ਕੁਇੰਟਲ ਪ੍ਰਤੀ ਕਿੱਲੇ ਦਾ ਝਾੜ ਹੈ ਜੀ। ਜਿਹੜੀ PG-25 ਹੈ ਉਹ ਇਸੇ ਸਾਲ ਅਸੀਂ ਨਵੀਂ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੱਢੀ ਹੈ, ਜਿਹੜਾ ਕਿ ਲਾਲ ਰੰਗ ਦੀ ਕਿਸਮ ਹੈ ਲਸਣ ਦੀ ਅਤੇ ਇਹਦਾ 54 ਕੁਇੰਟਲ 1 ਕਿੱਲੇ ਦਾ ਝਾੜ ਆ। ਜੇਕਰ ਇਹਦੀ ਬੀਜ ਦੀ ਮਾਤਰਾ ਦੀ ਗੱਲ ਕਰੀਏ ਤਾਂ 225 ਤੋਂ 250 ਕਿਲੋ ਤੁਰੀਆਂ, ਭਾਵ 2 ਤੋਂ 2.5 ਕੁਇੰਟਲ ਤੁਰੀਆਂ ਅਸੀਂ 1 ਕਿੱਲੇ ਦੇ ਬੀਜ ਦੀ, ਸਾਨੂੰ ਵਧੀਆ ਤੁਰੀਆਂ ਜਿਹੜੀਆਂ ਹੋਣ ਉਹ ਜ਼ਰੂਰਤ ਹੁੰਦੀ ਆ। ਅਤੇ ਇਹਦੀ ਜੇ ਵਿੱਥ ਦੀ ਗੱਲ ਕਰੀਏ ਤਾਂ 15 cm ਕਤਾਰ ਤੋਂ ਕਤਾਰ ਅਤੇ 7.5 cm ਦੀ ਵਿੱਥ 'ਤੇ ਅਸੀਂ ਇਸ ਨੂੰ ਲਸਣ ਨੂੰ ਲਗਾ ਦੇਣਾ। ਹੁਣ ਇਹਦੇ ਲੱਗਣ ਦਾ ਸਹੀ ਵੇਲਾ ਆ ਗਿਆ, ਤਾਂ ਕਿ ਜੇ ਕਿਸੇ ਪੁਰਾਣੀ ਫਸਲ ਦੇ ਜਾਂ ਕੋਈ ਉਨ ਦੇ ਇਹਨਾਂ ਦੇ ਬੀਜ ਪਏ ਆ ਉਹ ਹਫ਼ਤੇ ਦੇ ਵਿੱਚ ਜੰਮ ਜਾਣ ਅਤੇ ਬਾਅਦ ਵਿੱਚ ਉਸਨੂੰ ਜੜ੍ਹਾਂ ਦੇ ਸਹਿਤ ਉਸਨੂੰ ਪੱਟ ਦਿਉ ਅਤੇ ਫਿਰ ਬਾਅਦ ਵਿੱਚ ਬੈੱਡ ਨੂੰ ਪੋਲਾ ਕਰ ਲਓ। ਫਿਰ ਅਸੀਂ ਕਹਿੰਦੇ ਕਈ ਵਾਰੀ ਕੀੜੇ ਮਕੌੜਿਆਂ ਦੇ ਕੋਈ ਲਾਰਵੇ ਪਿਊਪਾ ਵੀ ਰਹਿ ਸਕਦੇ ਆ, ਉਹਨੂੰ ਖਤਮ ਕਰਨ ਲਈ ਅਸੀਂ ਸੋਇਲ ਸੋਲਰਾਈਜੇਸ਼ਨ ਕਰਦੇ ਹਾਂ, ਇੱਕ ਵਿਧੀ ਕਰਦੇ ਹਾਂ। ਉਹਦੇ ਲਈ ਅਸੀਂ ਪਲਾਸਟਿਕ ਦੀ ਸ਼ੀਟ ਨਾਲ 48 ਤੋਂ 72 ਘੰਟਿਆਂ ਲਈ ਉਸਨੂੰ ਕਵਰ ਕਰਕੇ ਰੱਖਦੇ ਹਾਂ ਤਾਂ ਜੋ ਸੂਰਜ ਦੀ ਰੋਸ਼ਨੀ ਦੇ ਨਾਲ ਉਹਨਾਂ ਦੇ ਜੀਵਾਂ ਦੇ ਮਰ ਜਾਣ ਅਤੇ ਬਾਅਦ ਵਿੱਚ ਉਹ ਪਨੀਰੀ ਨੂੰ ਜਾਂ ਫਸਲ ਨੂੰ ਖਰਾਬ ਨਾ ਕਰਨ। ਉਸ ਤੋਂ ਬਾਅਦ ਅਸੀਂ ਪੋਲਾ ਬੈੱਡ ਜਿਹੜਾ ਬਣਾਇਆ ਹੋਇਆ ਉਹਨੂੰ ਪੋਲਾ ਕਰਕੇ 5 cm ਕਤਾਰ ਤੋਂ ਕਤਾਰ ਦਾ ਫਾਸਲਾ ਰੱਖ ਕੇ 2 ਤੋਂ 3 cm ਬੀਜ ਨੂੰ ਡੂੰਘਾ ਬੀਜਣਾ ਤਾਂ ਜੋ ਬੀਜ ਨੂੰ ਵਧੀਆ ਮੋਇਸਚਰ ਮਿਲ ਸਕੇ ਅਤੇ ਵਧੀਆ ਬਿਜਾਈ ਉਹਦੀ ਹੋ ਸਕੇ। ਇਹਦੇ ਲਈ ਚਾਹੇ ਤੁਸੀਂ ਹੱਥ ਨਾਲ ਲੈਣਾ ਮਾਰ ਲਓ, ਚਾਹੇ ਜੇਕਰ ਤੁਹਾਡੇ ਕੋਲ ਕੋਈ ਨਰਸਰੀ ਮਸ਼ੀਨ ਹੈ ਨਰਸਰੀ ਬੀਜਣ ਦੀ ਤਾਂ ਉਹਦੇ ਨਾਲ ਲੈਣਾ ਮਾਰ ਲਓ, ਰੋ ਮੇਕਰ ਜਿਹਨੂੰ ਮਸ਼ੀਨ ਬੋਲ ਦਿੰਦੇ ਆ ਉਹਦੇ ਨਾਲ ਲੈਣਾ ਮਾਰ ਕੇ ਤੁਸੀਂ ਇਹਦੀ ਬਿਜਾਈ ਕਰ ਸਕਦੇ ਹੋ। ਜਦੋਂ ਤੁਹਾਡੀ ਪਨੀਰੀ ਤਿਆਰ ਹੋ ਗਈ, ਜਿਵੇਂ ਪਿਆਜ਼ ਦੀ ਪਨੀਰੀ ਮੈਂ ਤੁਹਾਨੂੰ ਦੱਸਿਆ, ਜੇਕਰ ਤੁਸੀਂ ਜਨਵਰੀ ਦੇ ਪਹਿਲੇ ਜਾਂ ਦੂਜੇ ਹਫ਼ਤੇ ਲਾਉਣੀ ਹੈ ਤਾਂ 15x7.5 cm ਦੀ ਵਿੱਥ 'ਤੇ ਲਾਉਣੀ ਹੈ, 15 cm ਕਤਾਰ ਤੋਂ ਕਤਾਰ ਅਤੇ 7.5 cm ਬੂਟੇ ਤੋਂ ਬੂਟਾ। ਜੇਕਰ ਕਿਸੇ ਕਿਸਾਨ ਵੀਰ ਨੇ ਪਿਆਜ਼ ਦੀ ਪਨੀਰੀ ਨੂੰ ਪਾਪੂਲਰ ਦੇ ਥੱਲੇ ਲਾਉਣਾ ਤਾਂ ਉਹ ਮੱਧ ਦਸੰਬਰ ਦੇ ਵਿੱਚ ਵੀ ਉਸਨੂੰ ਖੇਤ ਵਿੱਚ ਸੇਮ ਵਿੱਥ 'ਤੇ ਲਾ ਸਕਦਾ। ਇਹਦੇ ਵਿੱਚ ਕਈ ਕਿਸਮਾਂ ਆ ਜਾਂਦੀਆਂ, ਜਿਵੇਂ ਕਿ ਪੰਜਾਬ PR-07 PR-06 ਜਿਹੜੀਆਂ ਕਿ ਲਾਲ ਰੰਗ ਦੀਆਂ ਕਿਸਮਾਂ ਨੇ ਅਤੇ ਇਹ ਤਕਰੀਬਨ ਜਿਹੜੀ PR-07 ਆ 120 ਦਿਨਾਂ ਬਾਅਦ ਲਵਾਈ ਤੋਂ ਬਾਅਦ ਇਹ ਤੜਾਈ ਲਈ ਯੋਗ ਹੋ ਜਾਂਦੀ ਹੈ, ਅਗੇਤੀ ਥੋੜ੍ਹੀ ਕਹਿ ਦਿੰਦੇ ਹਾਂ ਆਪਾਂ। PR-06 ਵੀ ਲਾਲ ਰੰਗ ਦੀ ਆ। ਉਸ ਤੋਂ ਇਲਾਵਾ ਇੱਕ ਹਾਈਬ੍ਰਿਡ ਆ ਜਿਹਨੂੰ ਦੋਗਲੀ ਕਿਸਮ ਕਹਿ ਦਿੰਦੇ ਹਾਂ, PO-H1 ਜਿਹੜਾ ਕਿ ਲਾਲ ਰੰਗ ਦਾ ਕਿਸਮ ਆ, 220 ਕੁਇੰਟਲ ਇਹਦਾ ਕਿੱਲੇ ਮਗਰ ਝਾੜ ਆ ਜਾਂਦਾ ਅਤੇ ਇਹਦੀ ਭੰਡਾਰਨ ਸਮਰੱਥਾ ਵੀ ਕਮਰੇ ਪੱਟਣ ਤੋਂ ਬਾਅਦ 3 ਤੋਂ 4 ਮਹੀਨੇ ਰੂਮ ਟੈਂਪਰੇਚਰ 'ਤੇ ਰਹਿ ਸਕਦੀ ਆ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਨਵੀਂ ਕਿਸਮ ਵਿਕਸਿਤ ਕੀਤੀ ਹੈ ਜਿਹੜੀ ਕਿ ਪੰਜਾਬ ਸੁਪਰ ਨਰੋਆ ਨਾਂ ਦੀ ਕਿਸਮ ਹੈ, ਜਿਹੜੀ ਕਿ ਇਸੇ ਸਾਲ ਅਸੀਂ ਰਿਲੀਜ਼ ਕੀਤੀ ਹੈ, ਜਿਹੜੀ ਕਿ ਥੋੜ੍ਹੀ ਅਗੇਤੀ ਵੀ ਕਹਿ ਸਕਦੇ ਹਾਂ। ਇਹਨੂੰ ਖੇਤ ਦੇ ਵਿੱਚ ਤੁਸੀਂ ਨਵੰਬਰ ਜਾਂ ਦਸੰਬਰ ਦੇ ਵਿੱਚ ਵੀ ਤੁਸੀਂ ਖੇਤ 'ਚ ਲਾ ਸਕਦੇ ਹੋ। ਆਮ ਤੌਰ 'ਤੇ ਜਦੋਂ ਅਸੀਂ ਪੁਰਾਣੀਆਂ ਕਿਸਮਾਂ ਨੂੰ ਜਾਂ ਹੋਰ ਕਿਸਮਾਂ ਨੂੰ ਨਵੰਬਰ ਦੇ ਵਿੱਚ ਲਾਉਂਦੇ ਸੀ ਤਾਂ ਨਿਸਰਣ ਦੀ ਸਮੱਸਿਆ ਆ ਜਾਂਦੀ ਸੀ, ਗੰਢੇਲ ਦੀ ਸਮੱਸਿਆ ਆ ਜਾਂਦੀ ਸੀ। ਪਰ ਪੰਜਾਬ ਸੁਪਰ ਨਰੋਆ ਇੱਕ ਅਜਿਹੀ ਕਿਸਮ ਹੈ ਜਿਹਦੇ ਵਿੱਚ ਗੰਢੇਲ ਜਾਂ ਨਿਸਰਣ ਦੀ ਸਮੱਸਿਆ ਨਹੀਂ ਆਉਂਦੀ ਅਤੇ 160 ਤੋਂ 165 ਕੁਇੰਟਲ ਇਹਦਾ ਝਾੜ ਵਧੀਆ ਜਾਂਦਾ, ਭੰਡਾਰਨ ਦੀ ਸਮਰੱਥਾ ਵੀ ਵਧੀਆ। ਇਹ ਤੋਂ ਇਲਾਵਾ ਜੜ੍ਹਾਂ ਵਾਲੀਆਂ ਸਬਜ਼ੀਆਂ ਜਿਵੇਂ ਗਾਜਰ, ਮੂਲੀ, ਸ਼ਲਗਮ, ਇਹਨਾਂ ਦੇ ਲੱਗਣ ਦਾ ਵੀ ਸਮਾਂ ਆ ਗਿਆ। ਗਾਜਰਾਂ ਦੀਆਂ ਸਾਡੀਆਂ ਕਈ ਕਿਸਮਾਂ ਨੇ, ਇਹਨਾਂ ਦਾ ਕਿਸਮਾਂ ਦਾ ਲਗਭਗ ਝਾੜ 200 ਤੋਂ 220 ਕੁਇੰਟਲ 230 ਕੁਇੰਟਲ ਦੇ ਨੇੜੇ ਤੇੜੇ ਆ ਪ੍ਰਤੀ ਕਿੱਲਾ। ਕਿਸਮਾਂ ਜਿਹੜੀਆਂ ਮੂਲੀ ਦੀਆਂ, ਪੰਜਾਬ ਸਫੇਦ ਮੂਲੀ 2 ਨਾਂ ਦੀ ਕਿਸਮ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੱਢੀ ਹੈ ਜਿਹਦਾ ਕਿ ਝਾੜ 200 ਕੁਇੰਟਲ ਤੋਂ ਵੱਧ ਆ ਕਿੱਲੇ ਮਗਰ। ਅਤੇ ਇਸੇ ਤਰ੍ਹਾਂ ਸ਼ਲਗਮ ਦੀ L-1 ਨਾਂ ਦੀ ਕਿਸਮ ਇੱਕ ਦਿੱਤੀ ਹੈ ਜਿਹਦਾ ਕਿ ਝਾੜ ਵਧੀਆ ਹੈਗਾ। ਇਹਨਾਂ ਤੋਂ ਇਲਾਵਾ ਪੱਤੇਦਾਰ ਸਬਜ਼ੀਆਂ ਜਿਨ੍ਹਾਂ ਦੇ ਵਿੱਚ ਪਾਲਕ, ਮੇਥੀ, ਧਨੀਆ ਆਦਿ ਦੀ ਕਾਸ਼ਤ ਵੀ ਤੁਸੀਂ ਹੁਣ ਸਰਦ ਰੁੱਤ ਦੇ ਵਿੱਚ ਕਰ ਸਕਦੇ ਹੋ। ਸਰਦ ਰੁੱਤ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਧਨੀਆ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੋ ਕਿਸਮਾਂ ਕੱਢੀਆਂ, ਪੰਜਾਬ ਖੁਸ਼ਬੂ ਅਤੇ ਪੰਜਾਬ ਸੁਗੰਧ, ਜਿਹੜਾ ਕਿ ਬੀਜ ਅਵੇਲੇਬਲ ਆ ਅਤੇ 8 ਤੋਂ 10 ਕਿਲੋ ਬੀਜ 1 ਕਿੱਲੇ ਮਗਰ ਇਹਦੀ ਬਿਜਾਈ ਲੱਗਦੀ ਆ। ਪਾਲਕ ਦੇ ਲਈ ਪੰਜਾਬ ਗ੍ਰੀਨ ਨਾਂ ਦੀ ਕਿਸਮ ਕੱਢੀ ਆ ਜਿਹਦੇ ਵਿੱਚ ਓਗਜੈਲਿਕ ਐਸਿਡ ਘੱਟ ਹੁੰਦਾ ਅਤੇ ਇਹ ਓਗਜੈਲਿਕ ਐਸਿਡ ਦੇ ਨਾਲ ਆਮ ਤੌਰ 'ਤੇ ਪੱਥਰੀ ਹੁੰਦੀ ਆ, ਇਸ ਲਈ ਪੰਜਾਬ ਗ੍ਰੀਨ ਦੇ ਵਿੱਚ ਓਗਜੈਲਿਕ ਐਸਿਡ ਘੱਟ ਹੁੰਦਾ ਨਾ ਦਾ ਮਾਦਾ। ਅਤੇ ਇਹਦਾ ਜਿਹੜਾ ਸਰਦ ਦੇ ਵਿੱਚ ਬੀਜ ਆ ਹੁਣ ਅਕਤੂਬਰ ਨਵੰਬਰ ਦੇ ਵਿੱਚ ਲੱਗਣਾ, 4 ਤੋਂ 6 ਕਿਲੋ ਬੀਜ 1 ਕਿੱਲੇ ਮਗਰ ਇਹਦਾ ਲੱਗਣਾ। ਇਹ ਸੀ ਜੀ ਸਰਦ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਦੇ ਸੰਬੰਧ ਵਿੱਚ ਤੁਹਾਡੇ ਲਈ ਥੋੜ੍ਹੀ ਜਾਣਕਾਰੀ। ਬਾਕੀ ਜਾਣਕਾਰੀ ਤੁਸੀਂ ਲੈਣੀ

0: ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਮੈਂ ਆਪਣਾ ਨੰਬਰ ਤੁਹਾਨੂੰ ਦਿੱਤਾ 9927721123, ਜਾਂ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨ ਵਿਭਾਗ ਵਿਖੇ ਆ ਸਕਦੇ ਹੋ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ।
1: ਡਾਕਟਰ ਦਿਲਪ੍ਰੀਤ ਸਿੰਘ ਜੀ ਜਾਣਕਾਰੀ ਦੇ ਰਹੇ ਸਨ ਸਬਜ਼ੀਆਂ ਦੀ ਰੁੱਤ ਦੀ ਕਾਸ਼ਤ ਸੰਬੰਧੀ। ਤੇ ਹੁਣ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਬਾਰੇ। ਕਿਸਾਨ ਦੀ ਫਸਲ ਉਸੀ ਸਾਲ ਭਰ ਦੀ ਮਿਹਨਤ ਦਾ ਸਿੱਟਾ ਹੁੰਦੀ ਹੈ, ਪਰ ਕੁਦਰਤੀ ਆਫ਼ਤਾਂ ਜਿਵੇਂ ਭਾਰੀ ਮੀਂਹ, ਹੜ੍ਹ, ਸੋਕਾ, ਗੜੇਮਾਰੀ, ਤੂਫਾਨ ਜਾਂ ਕੀੜੇ ਤੇ ਬਿਮਾਰੀਆਂ ਕਾਰਨ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੇ ਜ਼ੋਖਮ ਤੋਂ ਕਿਸਾਨਾਂ ਨੂੰ ਵਿੱਤੀ ਸੁਰੱਖਿਆ ਦੇਣ ਲਈ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ PMFBY ਚਲਾਈ ਜਾ ਰਹੀ ਹੈ। ਇਸ ਯੋਜਨਾ ਤਹਿਤ ਅਧਿਸੂਚਿਤ ਫਸਲਾਂ ਦਾ ਬੀਮਾ ਕੀਤਾ ਜਾਂਦਾ ਹੈ ਤੇ ਨਿਰਧਾਰਿਤ ਕੁਦਰਤੀ ਆਫ਼ਤਾਂ ਕਾਰਨ ਹੋਏ ਫਸਲੀ ਨੁਕਸਾਨ ਦੀ ਸਥਿਤੀ ਵਿੱਚ ਯੋਗ ਕਿਸਾਨਾਂ ਨੂੰ ਬੀਮਾ ਮੁਆਵਜ਼ਾ ਮਿਲ ਸਕਦਾ ਹੈ। ਕਿਸਾਨਾਂ ਲਈ ਪ੍ਰੀਮੀਅਮ ਦੀ ਦਰ ਵੀ ਸੀਮਿਤ ਰੱਖੀ ਗਈ ਹੈ। ਖਰੀਫ ਫਸਲਾਂ ਲਈ ਕਿਸਾਨ ਦਾ ਵੱਧ ਤੋਂ ਵੱਧ ਹਿੱਸਾ 2%, ਰੱਬੀ ਫਸਲਾਂ ਲਈ 1.5%, ਜਦਕਿ ਸਾਲਾਨਾ ਵਪਾਰਕ ਤੇ ਬਾਗਬਾਨੀ ਫਸਲਾਂ ਲਈ 5% ਤੱਕ ਹੈ। ਕਿਸਾਨ ਵੀਰੋ, ਫਸਲ ਬੀਮਾ ਕਰਵਾਉਂਦੇ ਸਮੇਂ ਆਪਣੇ ਖੇਤਰ ਵਿੱਚ ਅਧਿਸੂਚਿਤ ਫਸਲ ਬੀਮੇ ਦੀ ਰਕਮ ਤੇ ਆਖਰੀ ਮਿਤੀ ਦੀ ਜਾਣਕਾਰੀ ਜ਼ਰੂਰ ਲਵੋ। ਜੇ ਫਸਲ ਨੂੰ ਨੁਕਸਾਨ ਹੋ ਜਾਵੇ ਤਾਂ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਤੁਰੰਤ ਸੂਚਨਾ ਦੇਣਾ ਬਹੁਤ ਹੀ ਜ਼ਰੂਰੀ ਹੈ। ਫਸਲ ਬੀਮੇ ਨਾਲ ਸੰਬੰਧਿਤ ਜਾਣਕਾਰੀ, ਨੁਕਸਾਨ ਦੀ ਰਿਪੋਰਟ ਜਾਂ ਫਿਰ ਸਹਾਇਤਾ ਲਈ ਕ੍ਰਿਸ਼ੀ ਰਕਸ਼ਕ ਹੈਲਪਲਾਈਨ 1444 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਸੀਂ ਹੈਲਪਲਾਈਨ ਇੱਕ ਵਾਰੀ ਫਿਰ ਦੱਸਦੇ ਹਾਂ, 1447 ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਕਿਸਾਨਾਂ ਨੂੰ ਇਹ ਵੀ ਸਲਾਹ ਹੈ ਕਿ ਬੀਮਾ ਕਰਵਾਉਣ ਸਮੇਂ ਆਪਣਾ ਨਾਮ, ਮੋਬਾਈਲ ਨੰਬਰ, ਜ਼ਮੀਨ, ਫਸਲ ਤੇ ਬੈਂਕ ਖਾਤੇ ਦੀ ਜਾਣਕਾਰੀ ਸਹੀ ਦਰਜ ਕਰਵਾਉਣ ਤਾਂ ਬੀਮੇ ਨਾਲ ਸੰਬੰਧਿਤ ਰਸੀਦ ਜਾਂ ਦਸਤਾਵੇਜ਼ ਸੰਭਾਲ ਕੇ ਰੱਖਣ। ਯਾਦ ਰੱਖੋ, ਫਸਲ ਬੀਮਾ ਕਿਸਾਨ ਲਈ ਕੁਦਰਤੀ ਜ਼ੋਖਮ ਦੇ ਸਮੇਂ ਇੱਕ ਵਿੱਤੀ ਸਹਾਰਾ ਹੈ। ਇਸ ਲਈ ਸਮੇਂ ਸਿਰ ਜਾਣਕਾਰੀ ਲਵੋ, ਯੋਗ ਹੋਣ ਤੇ ਫਸਲ ਦੀ ਬੀਮਾ ਕਰਵਾਓ ਤੇ ਨੁਕਸਾਨ ਹੋਣ ਤੋਂ ਤੁਰੰਤ ਸੂਚਨਾ ਦਿਓ। ਤੇ ਹੋਰ ਜਾਣਕਾਰੀ ਲਈ ਅਧਿਕਾਰਤ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਪੋਰਟਲ ਜਾਂ ਫਿਰ ਆਪਣੇ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਕਿਸਾਨਵਾਣੀ ਦਾ ਇਹ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਆਗਿਆ ਚਾਹਾਂਗੇ, ਜੈ ਹਿੰਦ, ਜੈ ਕਿਸਾਨ। ਪ੍ਰੋਗਰਾਮ ਕਿਸਾਨਵਾਣੀ ਦੇ ਪ੍ਰਯੋਜਕ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
2: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ
3: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3,000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
2: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
3: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
2: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
3: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
2: ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਨਹਿਤ ਵਿੱਚ ਜਾਰੀ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਜਾਈਏ ਸੱਜਣਾ।

ਅਮਰਿੰਦਰ ਗਿੱਲ ਦੀ ਆਵਾਜ਼ 'ਚ ਸੁਣ ਰਹੇ ਸੀ ਤੁਸੀਂ ਇਹ ਗੀਤ। 7:10 ਹੋਣ ਵਾਲੇ ਨੇ ਹੁਣੇ ਤੋਂ ਕੁਝ ਹੀ ਪਲਾਂ ਬਾਅਦ ਦਿੱਲੀ ਕੇਂਦਰ ਤੋਂ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ। ਉਦੋਂ ਤੱਕ ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਨਰਵਿਸ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਡਿਫੈਂਸ ਨਾਲ ਸੰਬੰਧਿਤ ਕਿਤਾਬਾਂ ਪਿਛਲੇ ਪੇਪਰ ਅਤੇ ਫੋਰਮ ਭਰਨ ਵਿੱਚ ਵਿਦਿਆਰਥੀਆਂ ਦੀ ਮਦਦ ਕੀਤੀ ਜਾਂਦੀ ਹੈ ਤੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਬਣਾਉਣ ਲਈ ਪੀਟੀ ਪੀਰੀਅਡ ਦੌਰਾਨ ਜਾਂ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਫਿਟਨੈਸ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ।
1: ਕਪੂਰਥਲਾ ਤੋਂ ਹਵਾਈ ਫੌਜ ਦੇ ਸਾਬਕਾ ਅਧਿਕਾਰੀ ਗੌਰਵ ਕਪੂਰ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ,
2: ਜੈਨ ਟੂ ਆਲ ਆਈ ਕੈਟ ਫ੍ਰੋਮ ਦ ਇੰਡੀਅਨ 에ਅਰਫੋਰਸ ਔਨ 30th ਸਪਟੰਬਰ ਲਾਸਟ ਮੰਥ। ਦ ਇੰਡੀਅਨ 에ਅਰਫੋਰਸ ਐਨ ਆਰਗੇਨਾਈਜੇਸ਼ਨ ਦੈਟ ਗੇਵ ਮੀ ਨੋ ਜਸਟ ਅ ਯੂਨੀਫਾਰਮ ਬਟ ਐਨ ਆਇਡੈਂਟੀਟੀ, ਡਿਸਿਪਲਿਨ, ਕਰੇਜ ਐਂਡ ਅ ਲਾਈਫ ਟਾਈਮ ਆਫ ਅਨਫੋਰਗੇਟੇਬਲ ਮੈਮਰੀਜ਼। ਸਰਵਿੰਗ ਦ ਨੇਸ਼ਨ ਵਾਸ ਨੈਵਰ ਜਸਟ ਅ ਜੋਬ ਫਾਰ ਮੀ, ਇਟ ਵਾਸ ਅ ਆਨਰ, ਅ ਰਿਸਪੋਂਸਿਬਿਲਿਟੀ ਐਂਡ ਅ ਮੈਟਰ ਆਫ ਇਮੈਂਸ ਪ੍ਰਾਈਡ। ਆਈ ਵਿਲ ਆਲਵੇਜ਼ ਚੈਰਿਸ਼ ਦ ਪੀਪਲ ਆਈ ਸਰਵਡ ਵਿਦ, ਦ ਚੈਲੰਜ ਵੀ ਫੇਸ ਟੂਗੈਦਰ, ਦ ਫਰੈਂਡਸ਼ਿਪਸ ਵੀ ਬਿਲਟ, ਐਂਡ ਐਵਰੀ ਮੂਮੈਂਟ ਸਪੈਂਟ ਵੇਅਰਿੰਗ ਦ 에ਅਰਫੋਰਸ ਯੂਨੀਫਾਰਮ। ਟੂਡੇ ਆਈ ਐਮ ਵੈਰੀ ਗ੍ਰੇਟਫੁਲ ਐਂਡ ਥੈਂਕਫੁਲ ਐਂਡ ਆਲਸੋ ਪ੍ਰਾਊਡਲੀ ਫੀਲਿੰਗ ਦੈਟ ਆਈ ਹੈਵ ਸਰਵਡ ਦ ਨੇਸ਼ਨ ਫਾਰ 20 ਇਅਰਸ ਐਂਡ ਹੋਪ ਫਾਰ ਅਦਰ ਪੀਪਲਸ ਗੋ ਫਾਰ ਦਿਸ ਸਰਵਿਸ ਐਂਡ ਡੂ ਯੂਰ ਬੈਸਟ ਫਾਰ ਅਵਰ ਕੰਟਰੀ। ਜੈ ਹਿੰਦ।
1: ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਤੇ ਬਿਹਤਰੀ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਉਜਵਲਾ ਯੋਜਨਾ, ਆਯੁਸ਼ਮਾਨ ਭਾਰਤ, ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਵਰਗੀਆਂ ਹੋਰ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ। ਇਨ੍ਹਾਂ ਯੋਜਨਾਵਾਂ ਦੇ ਲਾਭਪਾਤਰੀ ਮੋਹਾਲੀ ਦੇ ਕਿਸਾਨ ਸੁਰਜੀਤ ਸਿੰਘ ਤੇ ਪਠਾਨਕੋਟ ਦੇ ਜੋਤੀ ਬਾਲਾ ਦਾ ਆਖਣਾ ਹੈ ਕਿ ਇਨ੍ਹਾਂ ਯੋਜਨਾਵਾਂ ਸਦਕਾ ਉਨ੍ਹਾਂ ਦੀ ਜ਼ਿੰਦਗੀ ਸੁਖਾਲੀ ਹੋਈ ਹੈ।
3: ਸੁਰਜੀਤ ਸਿੰਘ ਬੂਟਾ, ਪਿੰਡ ਚੋਟਾ ਕਲਾ, ਤਹਿਸੀਲ ਖਰੜ, ਨੀਰਾ, ਮੋਹਾਲੀ, ਪੰਜਾਬ ਤੋਂ ਗੱਲ ਕਰ ਰਹੇ ਜੀ। ਉਜਵਲ ਚੁੱਲ੍ਹਾ ਯੋਜਨਾ ਜਿਹੜੀ ਇਹ ਚੱਲ ਰਹੀ ਹੈ ਜੀ, ਸਿਲੰਡਰ, ਹਰ ਗੈਸ ਚੁੱਲ੍ਹੇ ਫ੍ਰੀ ਦੇ ਦਿੱਤੇ ਜਾ ਰਹੇ ਜੀ, ਪਿੰਡਾਂ ਦੇ ਵਿੱਚ ਗਿਆ, ਸ਼ਹਿਰਾਂ ਦੇ ਵਿੱਚ ਗਿਆ ਜੀ। ਔਰ ਕਿਸਾਨ ਭਰਾਵਾਂ ਨੂੰ ਕਿਸਾਨ ਸਨਮਾਨ ਹਰ ਸਾਲ ਕਿਸ਼ਤਾਂ ਦੇ ਵਿੱਚ 2-2 ਹਜ਼ਾਰ ਰੁਪਇਆ ਮਿਲ ਰਿਹਾ ਜੀ। ਯੂਰੀਏ ਤੇ ਬਹੁਤ ਸਬਸਿਡੀ ਆ ਰਹੀ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਇੱਕ ਆਪਣਾ ਆਯੁਸ਼ਮਾਨ ਕਾਰਡ ਬਣੇ ਹੋਏ ਆ, 5 ਲੱਖ ਤੱਕ ਦਾ, ਜਿਹਦੇ ਵਿੱਚ ਬੀਮਾ ਹੋਇਆ ਵਾ, ਹਰੇਕ ਮੈਂਬਰ ਦਾ ਜੇ ਕੋਈ ਬਿਮਾਰ ਹੋ ਜਾਵੇ ਤਾਂ 5 ਲੱਖ ਤੱਕ ਦਾ ਪ੍ਰਧਾਨ ਮੰਤਰੀ ਵੱਲੋਂ ਫ੍ਰੀ ਇਲਾਜ ਵਾਸਤੇ ਪੈਸਾ ਦਿੱਤਾ ਜਾ ਰਿਹਾ ਜੀ। ਬਹੁਤ ਬਹੁਤ ਧੰਨਵਾਦ ਮੋਦੀ ਸਾਹਿਬ ਦਾ।
4: ਮੈਂ ਜੋਤੀ ਵਾਲਾ, ਪਠਾਨਕੋਟ, ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ ਦੇ ਤਹਿਤ ਮੈਂ ਆਂਗਨਵਾੜੀ ਦੇ ਦੁਆਰਾ PMMY ਦਾ ਫਾਰਮ ਭਰਿਆ ਸੀ, ਜਿਸ ਵਿੱਚ ਮੈਨੂੰ ਮੇਰੀ ਬੇਟੀ ਹਾਲ ਤੋਂ 5 ਹਜ਼ਾਰ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ। ਇਹ ਰਾਸ਼ੀ ਮੈਨੂੰ ਆਂਗਨਵਾੜੀ ਵਰਕਰ ਦੁਆਰਾ ਦੱਸੇ ਗਏ ਨਿਯਮਾਂ ਅਨੁਸਾਰ ਫਾਰਮ ਭਰੇ ਜਾਣ ਤੇ ਪ੍ਰਾਪਤ ਹੋਈ ਸੀ।
1: ਹਰ ਸਾਲ 10 ਅਕਤੂਬਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਜਾਂਦਾ ਹੈ। ਇਸ ਦਿਹਾੜੇ ਦਾ ਉਦੇਸ਼ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਮਾਨਸਿਕ ਬਿਮਾਰੀ ਬਾਰੇ ਸਮਾਜ ਵਿੱਚ ਫੈਲੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਹੈ। ਇਸ ਬਾਰੇ ਸੂਬੇ ਭਰ ਦੇ ਮਾਹਰਾਂ ਤੇ ਡਾਕਟਰਾਂ ਨੇ ਨੁਕਤੇ ਸਾਂਝੇ ਕੀਤੇ।
5: ਡਾਕਟਰ ਗੁਰਮੁਖ ਸਿੰਘ, ਮੈਂ ਸੈਕਟਰੀ ਸਿਵਲ ਹਸਪਤਾਲ ਮੋਹਾਲੀ ਦੇ ਵਿੱਚ। ਅੱਜ ਦੇ ਟਾਈਮ ਵਿੱਚ ਆਪਾਂ ਸਾਰੀ ਸਿਹਤ ਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਹਾਂ ਜਿੱਥੇ ਤੱਕ ਦੇਖਿਆ ਜਾਵੇ, ਪਰ ਮਾਨਸਿਕ ਸਿਹਤ ਤੇ ਬਿਲਕੁਲ ਵੀ ਜ਼ੋਰ ਨਹੀਂ ਦਿੰਦੇ ਹੈਗੇ। ਬੇਸਿਕਲੀ ਸਟ੍ਰੈਸ ਮੈਨੇਜਮੈਂਟ ਇੱਕ ਪ੍ਰੀਵੈਂਟਿਵ ਮੇਜਰ ਹੈਗਾ। ਉਹਦੇ ਵਿੱਚ ਹੈਗਾ ਆਪਾਂ ਡੇਲੀ ਆਪਣਾ ਜਿਵੇਂ ਟਾਈਮ ਮੈਨੇਜ ਕਰੋ, ਠੀਕ ਹੈ, ਇੱਕ ਡੇਲੀ ਐਕਸਰਸਾਈਜ਼, ਯੋਗਾ, ਮੈਡੀਟੇਸ਼ਨ, ਹੋਰ ਰਿਲੈਕਸੇਸ਼ਨ ਟੈਕਨੀਕਸ ਹੈਗੀਆਂ, ਆਪਣੀ ਜਿਹੜੀ ਹੋਬੀਜ਼ ਹੈਗੀਆਂ ਉਹਨਾਂ ਨੂੰ ਆਪਾਂ ਟਾਈਮ ਦਈਏ, ਆਪਣੇ ਵਾਸਤੇ ਟਾਈਮ ਦਈਏ, ਆਪਣੀ ਫੈਮਿਲੀ ਵਾਸਤੇ ਟਾਈਮ ਦਈਏ।
6: ਮੇਰਾ ਨਾਮ ਡਾਕਟਰ ਰਮਨਦੀਪ ਕੌਰ ਪਿੰਡਰ ਹੈ, ਪਠਾਨਕੋਟ ਦੇ ਸਿਵਲ ਹਸਪਤਾਲ ਦੇ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਐਜ਼ ਅ ਕੰਸਲਟੈਂਟ ਸਾਈਕੈਟ੍ਰਿਸਟ ਕੰਮ ਕਰ ਰਹੀ ਹਾਂ। ਮਾਨਸਿਕ ਸਿਹਤ ਦਿਵਸ, ਆਓ ਇਸ ਦਿਵਸ ਦੀ ਮਹੱਤਤਾ ਬਾਰੇ ਜਾਣੀਏ ਤੇ ਤੁਹਾਨੂੰ ਕੁਝ ਪੁਆਇੰਟਸ ਬਾਰੇ ਜਾਗਰੂਕ ਕਰੀਏ। ਜਦਕਿ ਪਹਿਲੀ ਚੀਜ਼ ਇਹ, ਮਰੀਜ਼ ਵੀ ਆਮ ਦੂਜੀ ਬਿਮਾਰੀਆਂ ਜਿੱਦਾਂ ਕਿ ਫਿਜ਼ੀਕਲ ਇਲਨੈਸ ਹੁੰਦੀ ਹੈ, ਉੱਦਾਂ ਹੀ ਇਹ ਸਾਈਕੈਟ੍ਰਿਕ ਇਲਨੈਸ ਤੋਂ ਸਫ਼ਰ ਕਰ ਰਹੇ ਹੁੰਦੇ ਤੇ ਇਹਨਾਂ ਨੂੰ ਹੈਲਪ ਦੀ ਜ਼ਰੂਰਤ ਹੁੰਦੀ ਹੈ, ਨਾ ਕਿ ਇਹਨਾਂ ਤੋਂ ਖਤਰਾ ਮੰਨਣਾ ਚਾਹੀਦਾ। ਤੇ ਜੇ ਉਹਦਾ ਸਹੀ ਸਮੇਂ ਤੇ ਇਲਾਜ ਕਰਾਇਆ ਜਾਵੇ, ਪ੍ਰੋਪਰ ਡਾਕਟਰ ਦੀ ਗਾਈਡੈਂਸ ਲਈ ਜਾਵੇ ਤੇ ਇਹ ਇਲਨੈਸ ਮੈਨੇਜ ਹੋ ਜਾਂਦੀ ਹੈ।
7: ਆਪਾਂ ਆਪਣੀ ਜ਼ਿੰਦਗੀ ਵਿੱਚੋਂ ਸਟ੍ਰੈਸ ਨੂੰ ਹਮੇਸ਼ਾ ਲਈ ਖਤਮ ਨਹੀਂ ਕਰ ਸਕਦੇ, ਪਰ ਉਹਨੂੰ ਵਧੇ ਢੰਗ ਨਾਲ ਮੈਨੇਜ ਕਰ ਸਕਦੇ। ਇਹਦੇ ਲਈ ਪਹਿਲਾ ਸਟੈਪ, ਆਪਣੀ ਸਲੀਪ ਨੂੰ ਫਿਕਸ ਕਰੋ, ਯਾਨੀ 6-8 ਘੰਟੇ ਦੀ ਨੀਂਦ ਲਓ, ਇੱਕੋ ਟਾਈਮ ਤੇ ਸੋਵੋ, ਇੱਕੋ ਟਾਈਮ ਤੇ ਉੱਠੋ। ਦੂਜਾ, ਫਿਜ਼ੀਕਲੀ ਐਕਟੀਵਿਟੀ ਕਰੋ। ਥਰਡ, ਆਪਣਾ ਮੋਬਾਈਲ ਸਕਰੀਨ ਯੂਜ਼ ਨੂੰ ਘਟਾਓ, ਲਿਮਿਟ ਵਿੱਚ ਰੱਖੋ। ਚੌਥਾ, ਬੈਲੈਂਸ ਡਾਇਟ ਲਓ। ਪੰਜਵਾਂ, ਜੇ ਸਟ੍ਰੈਸ ਮੈਨੇਜ ਨਹੀਂ ਹੋ ਰਹੀ ਤਾਂ ਉਸਨੂੰ ਸ਼ੇਅਰ ਕਰੋ। ਜੇ ਸਟੈਪ ਲੈ ਕੇ ਵੀ ਜੇ ਸਟ੍ਰੈਸ ਮੈਨੇਜ ਨਹੀਂ ਹੋ ਪਾ ਰਿਹਾ ਤਾਂ ਸਟ੍ਰੈਸ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ, ਸਟ੍ਰੈਸ ਦੇ ਲਈ ਹੈਲਪ ਲੈਣੀ ਚਾਹੀਦੀ ਹੈ।
8: ਮੈਂ ਹਾਂ ਡਾਕਟਰ ਵਿਵੇਕ ਅਤਰੀ ਔਰ ਮੈਂ ਗੁਰਦਾਸਪੁਰ ਵਿਖੇ ਇੱਕ ਕੰਸਲਟੈਂਟ ਸਾਈਕੈਟ੍ਰਿਸਟ ਹਾਂ। ਜਿਹੜੇ ਵੀ ਪੇਸ਼ੈਂਟਸ ਕਿਸੇ ਤਰ੍ਹਾਂ ਦੀ ਮਾਨਸਿਕ ਸਮੱਸਿਆ ਨਾਲ ਜੂਝ ਰਹੇ ਨੇ ਔਰ ਉਹ ਪ੍ਰੋਪਰ ਟ੍ਰੀਟਮੈਂਟ ਲੈ ਕੇ ਇੰਪਰੂਵ ਹੋਏ ਨੇ, ਸਾਈਕੈਟਰੀ ਵਿੱਚ ਮੈਡੀਸਿਨ ਸਟੱਡੀ ਲਾਈਫ ਦੀ ਕੁਆਲਿਟੀ ਨੂੰ ਬਹੁਤ ਅੱਛਾ ਕਰਦੀਆਂ ਨੇ।
9: ਮੈਂ ਐਡਵੋਕੇਟ ਡਾਕਟਰ ਸੰਦੀਪ ਕੰਡ, ਲਾਈਫ ਕੋਚ, ਮਾਨਸਾ। ਵਿਸ਼ਵ ਮਾਨਸਿਕ ਸਿਹਤ ਦਿਵਸ ਸਾਨੂੰ ਇਹ ਯਾਦ ਕਰਵਾਉਂਦਾ ਹੈ ਕਿ ਮਾਨਸਿਕ ਸਿਹਤ ਵੀ ਸਰੀਰਕ ਸਿਹਤ ਜਿੰਨੀ ਹੀ ਮਹੱਤਵਪੂਰਨ ਹੈ। ਪਾਉਂਦੇ ਹਾਂ, ਮੇਰੀ ਲੋਕਾਂ ਨੂੰ ਅਪੀਲ ਹੈ ਕਿ ਮਨ ਦੀ ਗੱਲ ਮਨ ਵਿੱਚ ਨਾ ਰੱਖੋ, ਕਿਸੇ ਭਰੋਸੇਮੰਦ ਵਿਅਕਤੀ ਨਾਲ ਗੱਲ ਕਰੋ, ਆਪਣੀਆਂ ਭਾਵਨਾਵਾਂ ਸਾਂਝੀਆਂ ਕਰੋ ਅਤੇ ਲੋੜ ਪੈਣ ਤੇ ਮਾਨਸਿਕ ਸਿਹਤ ਮਾਰ ਦੀ ਸਲਾਹ ਲੈਣ ਤੋਂ ਬਿਲਕੁਲ ਨਾ ਹਿਚਕਚਾਓ।
10: ਮੌਜੂਦਾ ਇਲੈਕਟ੍ਰੋਨਿਕ ਸਮੇਂ ਦੇ ਤੇਜ਼ ਤਰ ਜੀਵਨ ਵਿੱਚ ਹਰ ਮਨੁੱਖ ਮਾਨਸਿਕ ਤੌਰ ਤੇ ਆਪਣੀ ਸਧਾਰਨਤਾ ਖੋ ਰਿਹਾ ਹੈ ਤੇ ਮਾਨਸਿਕ ਰੋਗੀ ਹੋ ਰਿਹਾ ਹੈ। ਤੁਹਾਡੇ ਹੱਥ ਵਿੱਚ ਫੜਿਆ ਛੋਟਾ ਜਿਹਾ ਡਿਜੀਟਲ ਯੰਤਰ ਤੁਹਾਨੂੰ ਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਤੇ ਬੱਚਿਆਂ ਨੂੰ ਆਪਣੇ ਪਕੜ ਵਿੱਚ ਲੈ ਕੇ ਜੀਵਨ

0: ਸੰਤੁਲਿਤ ਕਦਰਾਂ ਕੀਮਤਾਂ ਤੋਂ ਤੋੜ ਕੇ ਮਨੁੱਖ ਨੂੰ ਮਾਨਸਿਕ ਰੋਗੀ ਕਰ ਰਿਹਾ ਹੈ। ਮੋਬਾਇਲ ਦੀ ਲਗਾਤਾਰ ਵਰਤੋਂ ਵਾਲੇ ਮਰਦ, ਔਰਤਾਂ ਤੇ ਬੱਚੇ ਅਕਸਰ ਚਿੜਚਿੜੇ ਸੁਭਾਅ ਵਾਲੇ, ਬੇਚੈਨੀ ਦੇ ਸ਼ਿਕਾਰ ਅਤੇ ਉਦਾਸੀ ਦੇ ਆਲਮ ਵਿੱਚ ਰਹਿੰਦੇ ਹਨ। ਕਸਰਤ ਨਾਲ, ਚੰਗੀ ਨੀਂਦ ਲੈਣ ਨਾਲ ਅਤੇ ਡਾਕਟਰ ਦੀ ਸਲਾਹ ਨਾਲ ਅਸੀਂ ਆਪਣੀ ਮਾਨਸਿਕ ਸਿਹਤ ਨੂੰ ਸੰਤੁਲਿਤ ਕਰ ਸਕਦੇ ਹਾਂ।
1: ਬੀਤੇ ਦਿਨੀ ਵਿਸ਼ਵ ਕਪਾਹ ਦਿਵਸ ਮਨਾਇਆ ਗਿਆ। ਇਸ ਦਾ ਉਦੇਸ਼ ਕਪਾਹ ਦੇ ਵਿਸ਼ਵ ਵਿਆਪੀ ਆਰਥਿਕ, ਸਮਾਜਿਕ ਤੇ ਚੁਗਿਰਦੇ ਸੰਬੰਧੀ ਮਹੱਤਵ ਨੂੰ ਉਜਾਗਰ ਕਰਨਾ ਸੀ। ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਨੁਕਤੇ ਤੇ ਹੱਥਕੱਢੀ ਦੇ ਕੀਤੇ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਉਹਨਾਂ ਕਿਹਾ, ਆਓ ਸੁਣਦੇ ਹਾਂ।
2: ਮੈਂ ਹਰਮਨਦੀਪ ਸਿੰਘ, ਡਿਪਾਰਟਮੈਂਟ ਆਫ ਐਗਰੀਕਲਚਰ ਦੇ ਵਿੱਚ ਏਡੀਓ ਬਰਾਤ ਦੇ ਵਿੱਚ ਕਾਟਨ ਦੀ ਫਸਲ ਨੂੰ ਦੇਖ ਰਿਹਾ ਵਾਂ। ਕਾਟਨ ਜੋ ਆ ਉਹ ਸਿਰਫ ਜ਼ਿਮੀਦਾਰ ਦੇ ਲਈ ਹੀ ਨਹੀਂ, ਇਹ ਪੂਰੇ ਆਰਥਿਕ ਤਾਣੇ ਬਾਣੇ ਦੀ ਇੱਕ ਬਹੁਤ ਵੱਡੀ ਨੀਂਹ ਹੈ, ਕਿਉਂਕਿ ਜ਼ਿਮੀਦਾਰ ਨੇ ਜੋ ਨਰਮਾ ਜਾਂ ਕਪਾਹ ਬੀਜਣੀ ਹੈ, ਉਸ ਤੋਂ ਬਾਅਦ ਉਹਦੀ ਚਗਾਈ ਲਈ ਉਹਨੂੰ ਆਪਾਂ ਨੂੰ ਮਜ਼ਦੂਰ ਜੋ ਚਾਹੀਦੇ ਨੇ, ਤਾਂ ਇਹਦੇ ਨਾਲ ਆਪਣੇ ਜਿਹੜੇ ਖੇਤ ਮਜ਼ਦੂਰ ਆ ਉਹਨਾਂ ਦੀ ਵੀ ਬੜੀ ਰੋਜ਼ੀ ਰੋਟੀ ਚੱਲਦੀ ਹੈ। ਉਸ ਤੋਂ ਵੱਡੇ ਬਿਜ਼ਨਸਮੈਨ ਵੀ ਚਲੋ ਉਸ 'ਚ ਕੰਮ ਕਰ ਰਹੇ ਨੇ, ਤਾਂ ਇਹ ਇੰਡਸਟਰੀ ਜੋ ਟੈਕਸਟਾਈਲ ਇੰਡਸਟਰੀ ਹੈ ਜੋ ਇਸਦਾ ਪੂਰਾ ਆਰਥਿਕ ਢਾਂਚਾ, ਉਹਦੀ ਜੋ ਨੀਂਹ ਹੈ ਉਹ ਆਪਣੇ ਕਪਾਹ ਦੀ ਜਾਂ ਨਰਮੇ ਦੀ ਫਸਲ ਹੀ ਹੈ।
3: ਮੈਂ ਰਣਜੀਤ ਸਿੰਘ ਕਾਲੇ। ਦੇਖੋ ਕਿਸਾਨ ਵੀਰੋ, ਸਾਨੂੰ ਫਸਲਾਂ ਦੀ ਵਿਭਿੰਨਤਾ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਣਾ ਚਾਹੀਦਾ। ਜਿਹੜੀ ਕਣਕ ਝੋਨੇ ਦੀ ਫਸਲ ਆ, ਇਹ ਦਿਨ ਬ ਦਿਨ ਹਾਲਾਤ ਜਿਹੜੇ ਮਾੜੇ ਹੋ ਰਹੇ, ਕਿਸਾਨ ਬਹੁਤ ਖੱਜਲ ਖੁਆਰ ਹੋ ਰਹੇ, ਕੁਝ ਮੰਡੀਆਂ ਦੇ ਪ੍ਰਬੰਧ ਸਹੀ ਨਹੀਂ ਚੱਲ ਰਹੇ, ਕੁਝ ਮੰਡੀਆਂ ਦੇ ਵਿੱਚ ਜਿਹੜੀਆਂ ਫਸਲਾਂ ਦੀ ਚੁਕਾਈ ਨਹੀਂ ਹੋ ਰਹੀ। ਜੇਕਰ ਸਰਕਾਰ ਇਹਦੇ ਵੱਲ ਧਿਆਨ ਦੇਵੇ ਤੇ ਕਿਸਾਨ ਜਿਹੜੇ ਆ ਕਪਾਹ ਦੀ ਖੇਤੀ ਦੇ ਵੱਲ ਜ਼ਿਆਦਾ ਉਤਸ਼ਾਹ ਹੋਣਗੇ, ਦੂਸਰੀਆਂ ਖੇਤੀਆਂ ਦੇ ਨਾਲੋਂ ਇਸ ਖੇਤੀ ਦੇ ਵਿੱਚ ਮੁਨਾਫਾ ਵੀ ਜ਼ਿਆਦਾ ਮਿਲੇਗਾ।
1: ਅੱਜ ਦੇ ਪ੍ਰੋਗਰਾਮ 'ਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੋਹਾਲੀ ਤੋਂ ਮਨੋਜ ਕਿਰਦਾ, ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਪਠਾਨਕੋਟ ਤੋਂ ਰਜਨੀਸ਼ ਕੁਮਾਰ, ਫਾਜ਼ਿਲਕਾ ਤੋਂ ਜਲੇਸ਼ ਠਠਈ, ਕਪੂਰਥਲਾ ਤੋਂ ਸੁਕੇਤ ਗੁਪਤਾ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਗੱਲਬਾਤ, ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ। ਪੇਸ਼ਕਾਰੀ ਸਹਾਇਕ ਅਮਨਪ੍ਰੀਤ ਕੌਰ ਤੇ ਮਨਪ੍ਰੀਤ ਸਿੰਘ, ਪੇਸ਼ਕਸ਼ ਰਾਜੇਸ਼ ਬਾਲੀ। ਹੁਣ ਤੁਸੀਂ ਸੁਣ ਰਹੇ ਸੀ ਸਮਾਚਾਰ ਦਰਸ਼ਨ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਫਰੀਦਾ ਖਾਨੂੰ ਦੀ ਆਵਾਜ਼ ਦੇ ਵਿੱਚ, ਤੁਮਹਾਰੀ ਅੰਜੁਮਨ ਸੇ ਉੱਠ ਕੇ।

0: ਜਾਂ ਉਦਯੋਗਪਤੀਆਂ ਤੱਕ ਸੀਮਿਤ ਨਹੀਂ। ਇਸ ਦਾ ਸੰਬੰਧ ਹੈ ਨਿਵੇਸ਼ ਨਾਲ, ਰੋਜ਼ਗਾਰ ਨਾਲ, ਨੌਜਵਾਨਾਂ ਦੀਆਂ ਆਸਾਂ ਨਾਲ, ਨਵੀਂ ਸੋਚ ਨਾਲ ਤੇ ਦੇਸ਼ ਦੀ ਆਰਥਿਕ ਤਰੱਕੀ ਨਾਲ।
1: ਕਾਰੋਬਾਰ ਕਰਨ ਚ ਸੁਗਮਤਾ, ਇਸ ਦਾ ਅਰਥ ਕੀ ਹੈ? ਕਾਰੋਬਾਰ ਕਰਨ ਚ ਸੁਗਮਤਾ ਦਾ ਸਿੱਧਾ ਸਾਧਾ ਅਰਥ ਹੈ, ਕਾਰੋਬਾਰ ਸ਼ੁਰੂ ਕਰਨ ਤੋਂ ਲੈ ਕੇ ਉਸ ਨੂੰ ਚਲਾਉਣ, ਵਧਾਉਣ ਤੇ ਨਵੇਂ ਪੜਾਅ ਤੱਕ ਲਿਜਾਣ ਦੀਆਂ ਸਰਕਾਰੀ ਤੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਜਿੰਨਾ ਸੰਭਵ ਹੋ ਸਕੇ ਸੌਖਾ, ਪਾਰਦਰਸ਼ੀ ਤੇ ਸਮੇਂਬੱਧ ਬਣਾਉਣ। ਇਸ ਵਿੱਚ ਕਈ ਪੱਖ ਆਉਂਦੇ ਨੇ, ਕਾਰੋਬਾਰ ਦੀ ਰਜਿਸਟ੍ਰੇਸ਼ਨ, ਲੋੜੀਂਦੇ ਲਾਇਸੈਂਸ ਅਤੇ ਮਨਜ਼ੂਰੀਆਂ, ਕਰਾਂ ਨਾਲ ਸੰਬੰਧਿਤ ਪ੍ਰਕਿਰਿਆ, ਬਿਜਲੀ ਅਤੇ ਬੁਨਿਆਦੀ ਢਾਂਚਾ, ਵਿੱਤੀ ਸਹਾਇਤਾ, ਸਰਕਾਰੀ ਸੇਵਾਵਾਂ ਤੱਕ ਡਿਜੀਟਲ ਪਹੁੰਚ, ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਤੇ ਉਤਪਾਦਾਂ ਲਈ ਬਾਜ਼ਾਰ ਤੱਕ ਪਹੁੰਚ।
0: ਅਸਲ ਮਕਸਦ ਇਹ ਹੈ ਕਿ ਉਦਯੋਗਪਤੀ ਆਪਣਾ ਕੀਮਤੀ ਸਮਾਂ ਕਾਗਜ਼ੀ ਉਲਝਣਾ ਸੁਲਝਾਉਣ ਦੀ ਥਾਂ ਆਪਣੇ ਕਾਰੋਬਾਰ ਨੂੰ ਬਿਹਤਰ ਬਣਾਉਣ ਚ ਲਗਾ ਸਕੇ, ਕਿਉਂਕਿ ਜਦੋਂ ਪ੍ਰਕਿਰਿਆਵਾਂ ਸਪਸ਼ਟ ਹੁੰਦੀਆਂ ਨੇ, ਜਦੋਂ ਨਿਯਮ ਸਮਝਣ ਚ ਆਸਾਨ ਹੁੰਦੇ ਨੇ ਤੇ ਜਦੋਂ ਸਰਕਾਰੀ ਸੇਵਾਵਾਂ ਸਮੇਂ ਸਿਰ ਮਿਲਦੀਆਂ ਨੇ, ਤਾਂ ਕਾਰੋਬਾਰ ਲਈ ਭਰੋਸੇ ਦਾ ਮਾਹੌਲ ਪੈਦਾ ਹੁੰਦਾ ਹੈ।
1: ਭਾਰਤ ਵਿੱਚ ਕਾਰੋਬਾਰ ਕਰਨ ਦੇ ਢੰਗ ਵਿੱਚ ਆ ਰਹੇ ਬਦਲਾਅ ਦਾ ਇੱਕ ਵੱਡਾ ਆਧਾਰ ਹੈ ਡਿਜੀਟਲ ਟੈਕਨੋਲੋਜੀ। ਅੱਜ ਸਰਕਾਰੀ ਸੇਵਾਵਾਂ ਦੇ ਕਈ ਪੱਖ ਆਨਲਾਈਨ ਉਪਲਬਧ ਨੇ। ਜਿਹੜੇ ਕੰਮ ਪਹਿਲਾਂ ਦਫ਼ਤਰਾਂ 'ਚ ਜਾ ਕੇ ਫਾਈਲਾਂ ਦੇ ਨਾਲ ਲੰਮੀ ਉਡੀਕ ਤੋਂ ਬਾਅਦ ਕਰਨੇ ਪੈਂਦੇ ਸੀ, ਉਹਨਾਂ ਵਿੱਚੋਂ ਕਈ ਕੰਮ ਹੁਣ ਦਫ਼ਤਰ ਜਾਂ ਘਰ ਵਿੱਚ ਬੈਠੇ ਕੀਤੇ ਜਾ ਸਕਦੇ ਨੇ।
0: ਇਸ ਤਬਦੀਲੀ ਦਾ ਇੱਕ ਵੱਡਾ ਲਾਭ ਹੈ ਸਮੇਂ ਦੀ ਬਚਤ ਤੇ ਪ੍ਰਕਿਰਿਆ 'ਚ ਪਾਰਦਰਸ਼ਤਾ। ਡਿਜੀਟਲ ਭੁਗਤਾਨਾਂ ਨੇ ਵੀ ਵਪਾਰ ਦੇ ਰੂਪ ਨੂੰ ਬਦਲਿਆ ਹੈ। ਅੱਜ ਛੋਟਾ ਜਿਹਾ ਦੁਕਾਨਦਾਰ ਵੀ ਆਪਣੇ ਗ੍ਰਾਹਕ ਤੋਂ ਡਿਜੀਟਲ ਭੁਗਤਾਨ ਪ੍ਰਾਪਤ ਕਰ ਸਕਦਾ ਹੈ। ਇੱਕ ਸਥਾਨਕ ਵਪਾਰੀ ਆਪਣਾ ਸਮਾਨ ਦੇਸ਼ ਦੇ ਦੂਰ ਦਰਾਡੇ ਹਿੱਸਿਆਂ ਤੱਕ ਪਹੁੰਚਾ ਸਕਦਾ ਹੈ ਤੇ ਇੱਕ ਨਵਾਂ ਉਦਯੋਗਪਤੀ ਡਿਜੀਟਲ ਮਾਧਿਅਮ ਰਾਹੀਂ ਆਪਣੇ ਉਤਪਾਦ ਲਈ ਨਵੇਂ ਗ੍ਰਾਹਕ ਵੀ ਲੱਭ ਸਕਦਾ ਹੈ।
1: ਇਸੇ ਕੜੀ ਵਿੱਚ ਵਸਤੂ ਅਤੇ ਸੇਵਾ ਕਰ GST ਵੀ ਮਹੱਤਵਪੂਰਨ ਬਦਲਾਅ ਹੈ, ਜਿਸ ਨੇ ਦੇਸ਼ ਦੀ ਅਪਰੋਕਸ਼ ਕਰ ਪ੍ਰਣਾਲੀ ਨੂੰ ਇੱਕ ਵਧੇਰੇ ਇਕਸਾਰ ਢਾਂਚੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਨੀਤੀਆਂ ਅਤੇ ਪ੍ਰਕਿਰਿਆਵਾਂ ਦੀ ਗੱਲ ਆਪਣੀ ਥਾਂ ਹੈ, ਪਰ ਇਹਨਾਂ ਦਾ ਪ੍ਰਭਾਵ ਉਸ ਵਿਅਕਤੀ ਤੋਂ ਪੁੱਛਣਾ ਵਧੇਰੇ ਉਚਿਤ ਹੈ ਜੋ ਹਰ ਰੋਜ਼ ਕਾਰੋਬਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ। ਆਓ ਇੱਕ ਉਦਯੋਗਪਤੀ ਦੀ ਗੱਲ ਸੁਣਦੇ ਹਾਂ।
2: ਜਦੋਂ ਮੈਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਤਾਂ ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਮੈਨੂੰ ਇਹ ਪਤਾ ਕਰਨ ਵਿੱਚ ਕਾਫੀ ਸਮਾਂ ਲੱਗਦਾ ਸੀ ਕਿ ਕਿਹੜੀ ਕਾਰਵਾਈ ਕਿੱਥੋਂ ਕਰਾਉਣੀ ਹੈ ਅਤੇ ਕਿਹੜੀ ਮਨਜ਼ੂਰੀ ਕਦੋਂ ਲੈਣੀ ਹੈ। ਹੁਣ ਕਈ ਸੇਵਾਵਾਂ ਆਨਲਾਈਨ ਹੋ ਗਈਆਂ ਨੇ, ਜਾਣਕਾਰੀ ਵੀ ਪਹਿਲਾਂ ਨਾਲੋਂ ਆਸਾਨੀ ਨਾਲ ਮਿਲ ਜਾਂਦੀ ਹੈ। ਪਰ ਮੇਰੇ ਵਿਚਾਰ ਵਿੱਚ ਇੱਕ ਗੱਲ ਹੋਰ ਵੀ ਜ਼ਰੂਰੀ ਹੈ, ਨਿਯਮ ਸਪਸ਼ਟ ਹੋਣ ਅਤੇ ਉਹਨਾਂ ਦੀ ਪਾਲਣਾ ਦੀ ਪ੍ਰਕਿਰਿਆ ਵੀ ਸੌਖੀ ਹੋਵੇ।
0: ਇਹ ਗੱਲ ਕਾਰੋਬਾਰ ਕਰਨ ਦੀ ਸੁਗਮਤਾ ਦੀ ਇੱਕ ਬਹੁਤ ਅਹਿਮ ਕਸੌਟੀ ਵੱਲ ਇਸ਼ਾਰਾ ਕਰਦੀ ਹੈ। ਸਿਰਫ ਸੇਵਾ ਦਾ ਆਨਲਾਈਨ ਹੋਣਾ ਕਾਫੀ ਨਹੀਂ, ਅਸਲ ਸੌਖਿਆਈ ਤਾਂ ਉਦੋਂ ਹੈ ਜਦੋਂ ਪ੍ਰਕਿਰਿਆ ਸਪਸ਼ਟ ਹੋਵੇ, ਨਿਯਮ ਸਮਝਣ ਚ ਆਸਾਨ ਹੋਣ, ਫੈਸਲੇ ਸਮੇਂ ਸਿਰ ਹੋਣ ਤੇ ਕਾਰੋਬਾਰੀ ਨੂੰ ਪ੍ਰਣਾਲੀ ਤੇ ਭਰੋਸਾ ਹੋਵੇ। ਨਵੀਂ ਪੀੜ੍ਹੀ, ਨਵੀਂ ਸੋਚ।
1: ਭਾਰਤ ਦੇ ਬਦਲਦੇ ਕਾਰੋਬਾਰੀ ਮਾਹੌਲ ਦੀ ਇੱਕ ਮਹੱਤਵਪੂਰਨ ਤਸਵੀਰ ਹੈ ਸਟਾਰਟਅਪ ਅਤੇ ਨਵੀਂ ਉਦਯਮਸ਼ੀਲਤਾ। ਅੱਜ ਦਾ ਨੌਜਵਾਨ ਸਿਰਫ ਨੌਕਰੀ ਲੱਭਣ ਵਾਲਾ ਨਹੀਂ, ਉਹ ਨੌਕਰੀ ਦੇਣ ਵਾਲਾ ਬਣਨ ਦਾ ਸੁਪਨਾ ਵੀ ਦੇਖਦਾ ਹੈ। ਕਿਸੇ ਦੇ ਮਨ ਵਿੱਚ ਖੇਤੀਬਾੜੀ ਲਈ ਨਵੀਂ ਟੈਕਨੋਲੋਜੀ ਦਾ ਵਿਚਾਰ ਹੈ, ਕੋਈ ਸਿਹਤ ਸੇਵਾਵਾਂ ਨੂੰ ਆਸਾਨ ਬਣਾਉਣ ਲਈ ਨਵਾਂ ਹੱਲ ਤਿਆਰ ਕਰ ਰਿਹਾ ਹੈ, ਕੋਈ ਸਿੱਖਿਆ ਨੂੰ ਟੈਕਨੋਲੋਜੀ ਨਾਲ ਜੋੜ ਰਿਹਾ ਹੈ, ਕੋਈ ਕ੍ਰਿਤਮ ਬੁੱਧੀ ਦੀ ਮਦਦ ਨਾਲ ਨਵੀਂ ਸੇਵਾ ਵਿਕਸਿਤ ਕਰ ਰਿਹਾ ਹੈ।
0: ਇਹ ਬਦਲਾਅ ਦੱਸਦਾ ਹੈ ਕਿ ਭਾਰਤ 'ਚ ਉਦਯਮਸ਼ੀਲਤਾ ਦੀ ਸੋਚ ਹੁਣ ਨਵੇਂ ਆਕਾਰ ਲੈ ਰਹੀ ਹੈ। ਸਟਾਰਟਅਪ ਇੰਡੀਆ ਵਰਗੀਆਂ ਪਹਿਲਕਦਮੀਆਂ ਨੇ ਵੀ ਇਸ ਮਾਹੌਲ ਨੂੰ ਉਤਸ਼ਾਹਿਤ ਕਰਨ 'ਚ ਭੂਮਿਕਾ ਨਿਭਾਈ ਹੈ। ਪਰ ਨਵੀਂ ਸੋਚ ਨੂੰ ਸਫਲ ਕਾਰੋਬਾਰ ਬਣਨ ਲਈ ਸਿਰਫ ਵਿਚਾਰ ਹੀ ਨਹੀਂ, ਪੂੰਜੀ, ਹੁਨਰ, ਟੈਕਨੋਲੋਜੀ, ਬਾਜ਼ਾਰ ਤੇ ਸਹਿਜ ਨਿਯਮਕ ਪ੍ਰਣਾਲੀ ਵੀ ਚਾਹੀਦੀ ਹੈ।
1: ਲਘੂ, ਛੋਟੇ ਅਤੇ ਦਰਮਿਆਨੇ ਉਦਯੋਗ ਅਰਥ ਵਿਵਸਥਾ ਦੀ ਮਜ਼ਬੂਤ ਕੜੀ। ਭਾਰਤ ਦੇ ਕਾਰੋਬਾਰੀ ਸੰਸਾਰ ਦੀ ਗੱਲ ਹੋਵੇ ਅਤੇ ਲਘੂ, ਛੋਟੇ ਤੇ ਦਰਮਿਆਨੇ ਉਦਯੋਗਾਂ MSME ਦੀ ਗੱਲ ਨਾ ਹੋਵੇ, ਇਹ ਸੰਭਵ ਨਹੀਂ। ਪਿੰਡਾਂ ਦੀਆਂ ਛੋਟੀਆਂ ਉਤਪਾਦਨ ਇਕਾਈਆਂ ਤੋਂ ਲੈ ਕੇ ਸ਼ਹਿਰਾਂ ਦੀਆਂ ਵਰਕ

0: ਚਾਪਾ ਤੱਕ ਭੋਜਨ ਸੰਸਕਰਣਾਂ ਤੋਂ ਲੈ ਕੇ ਕੱਪੜਾ ਉਦਯੋਗ ਤੱਕ, ਮਸ਼ੀਨਰੀ ਤੋਂ ਲੈ ਕੇ ਸੇਵਾ ਖੇਤਰ ਤੱਕ, ਛੋਟੇ ਅਤੇ ਦਰਮਿਆਨੇ ਉਦਯੋਗ ਦੇਸ਼ ਦੀ ਆਰਥਿਕ ਗਤੀਵਿਧੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ।
1: ਇਹਨਾਂ ਲਈ ਕਾਰੋਬਾਰ ਕਰਨਾ ਸੌਖਾ ਬਣਾਉਣ ਦਾ ਅਰਥ ਹੈ ਨਵੀਆਂ ਇਕਾਈਆਂ ਲਈ ਰਸਤਾ ਸੌਖਾ ਕਰਨਾ, ਮੌਜੂਦਾ ਇਕਾਈਆਂ ਨੂੰ ਵਧਣ ਦਾ ਮੌਕਾ ਦੇਣਾ, ਵਿੱਤੀ ਸਹਾਇਤਾ ਤੱਕ ਪਹੁੰਚ ਵਧਾਉਣਾ ਤੇ ਉਹਨਾਂ ਨੂੰ ਵੱਡੀਆਂ ਮੰਡੀਆਂ ਦੇ ਨਾਲ ਜੋੜਨਾ, ਕਿਉਂਕਿ ਇੱਕ ਛੋਟੀ ਇਕਾਈ ਦਾ ਵਧਣਾ ਸਿਰਫ ਉਸ ਮਾਲਕ ਦੀ ਤਰੱਕੀ ਨਹੀਂ ਹੁੰਦੀ, ਉਸ ਨਾਲ ਕਈ ਘਰਾਂ ਦੀ ਰੋਜ਼ੀ ਰੋਟੀ ਜੁੜੀ ਹੁੰਦੀ ਹੈ।
0: ਪੰਜਾਬ ਸੰਭਾਵਨਾਵਾਂ ਦੀ ਧਰਤੀ। ਹੁਣ ਗੱਲ ਕਰੀਏ ਪੰਜਾਬ ਦੀ। ਪੰਜਾਬ ਦੀ ਪਛਾਣ ਮਿਹਨਤ, ਹਿੰਮਤ ਅਤੇ ਉਦਮਸ਼ੀਲਤਾ ਨਾਲ ਜੁੜੀ ਹੋਈ ਹੈ। ਖੇਤੀਬਾੜੀ ਦੇ ਨਾਲ ਨਾਲ ਭੋਜਨ ਸੰਸਕਰਣ, ਖੇਡਾਂ ਦਾ ਸਮਾਨ, ਕੱਪੜਾ ਉਦਯੋਗ, ਮਸ਼ੀਨਰੀ, ਇੰਜੀਨੀਅਰਿੰਗ, ਸਿਹਤ ਸੇਵਾਵਾਂ, ਸਿੱਖਿਆ ਅਤੇ ਨਵੀਂ ਟੈਕਨੋਲੋਜੀ ਵਰਗੇ ਖੇਤਰਾਂ ਵਿੱਚ ਵੀ ਪੰਜਾਬ ਕੋਲ ਵੱਡੀਆਂ ਸੰਭਾਵਨਾਵਾਂ ਹਨ।
1: ਇੱਕ ਨੌਜਵਾਨ ਜੇ ਪੰਜਾਬ 'ਚ ਆਪਣਾ ਉਦਯੋਗ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਸਿਰਫ ਪੂੰਜੀ ਦੀ ਲੋੜ ਨਹੀਂ, ਉਸਨੂੰ ਚਾਹੀਦੇ ਨੇ ਸਪਸ਼ਟ ਨਿਯਮ, ਸੌਖੀਆਂ ਮਨਜ਼ੂਰੀਆਂ, ਭਰੋਸੇਯੋਗ ਬੁਨਿਆਦੀ ਢਾਂਚਾ, ਹੁਨਰਮੰਦ ਮਨੁੱਖੀ ਸਰੋਤ ਤੇ ਆਪਣੇ ਉਤਪਾਦ ਨੂੰ ਦੇਸ਼ ਵਿਦੇਸ਼ ਦੀ ਮੰਡੀ ਤੱਕ ਪਹੁੰਚਾਉਣ ਦੇ ਮੌਕੇ।
0: ਇਸੇ ਲਈ ਪੰਜਾਬ ਦੀ ਆਰਥਿਕ ਤਰੱਕੀ ਵਿੱਚ ਕਾਰੋਬਾਰ ਕਰਨ ਦੀ ਸੁਗਮਤਾ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ।
1: ਕਾਰੋਬਾਰ ਕਰਨ ਦੀ ਸੁਗਮਤਾ ਦੇ ਇਸ ਪੂਰੇ ਵਿਸ਼ੇ ਨੂੰ ਹੋਰ ਡੂੰਘਾਈ ਨਾਲ ਸਮਝਣ ਲਈ ਅਸੀਂ ਗੱਲਬਾਤ ਕੀਤੀ ਕਾਰੋਬਾਰੀ ਰਿਚਾ ਬਸੀਹੋਰਾ ਦੇ ਨਾਲ।
2: ਭਾਰਤ ਅੱਜ ਸਿਰਫ ਇੱਕ ਵੱਡਾ ਬਾਜ਼ਾਰ ਨਹੀਂ, ਸਗੋਂ ਨਵੀਂ ਸੋਚ, ਨਵੀਨਤਾ ਤੇ ਉਦਮਿਤਾ ਦਾ ਕੇਂਦਰ ਬਣਨ ਵੱਲ ਵੱਧ ਰਿਹਾ ਹੈ। ਡਿਜੀਟਲ ਟੈਕਨੋਲੋਜੀ, ਆਨਲਾਈਨ ਸਰਕਾਰੀ ਸੇਵਾਵਾਂ, GST, ਡਿਜੀਟਲ ਭੁਗਤਾਨ ਤੇ ਸਿੰਗਲ ਵਿੰਡੋ ਵਰਗੀਆਂ ਪਹਿਲਕਦਮੀਆਂ ਨੇ ਕਾਰੋਬਾਰੀ ਪ੍ਰਕਿਰਿਆਵਾਂ ਨੂੰ ਪਹਿਲਾਂ ਨਾਲੋਂ ਵਧੇਰੇ ਸੁਗਮ ਬਣਾਉਣ 'ਚ ਮਦਦ ਕੀਤੀ ਹੈ। ਮੇਰੇ ਵਿਚਾਰ 'ਚ ਈਜ਼ ਆਫ ਡੂਇੰਗ ਬਿਜ਼ਨਸ ਦਾ ਅਸਲ ਮਤਲਬ ਸਿਰਫ ਫਾਰਮ ਘਟਾਉਣਾ ਜਾਂ ਪ੍ਰਕਿਰਿਆ ਆਨਲਾਈਨ ਕਰਨਾ ਨਹੀਂ ਹੈ। ਇਸ ਦਾ ਅਸਲ ਮਤਲਬ ਹੈ ਇੱਕ ਆਮ ਨੌਜਵਾਨ ਜਦੋਂ ਕੋਈ ਕਾਰੋਬਾਰ ਸ਼ੁਰੂ ਕਰਨ ਦਾ ਸੁਪਨਾ ਦੇਖੇ ਤਾਂ ਉਸਨੂੰ ਬੇਲੋੜੀਆਂ ਰੁਕਾਵਟਾਂ ਨਹੀਂ, ਸਗੋਂ ਮੌਕੇ, ਸਹਾਇਤਾ ਤੇ ਭਰੋਸਾ ਮਿਲੇ। ਸਾਡੇ MSMEs, ਸਟਾਰਟਅਪਸ ਇਸ ਬਦਲਾਅ ਦੇ ਮਹੱਤਵਪੂਰਨ ਹਿੱਸੇ ਨੇ। ਜਦੋਂ ਇੱਕ ਛੋਟਾ ਕਾਰੋਬਾਰ ਵਧਦਾ ਹੈ ਤਾਂ ਸਿਰਫ ਇੱਕ ਵਿਅਕਤੀ ਦੀ ਆਮਦਨ ਨਹੀਂ ਵਧਦੀ, ਨਵੇਂ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੁੰਦੇ ਨੇ, ਨਿਵੇਸ਼ ਵੀ ਵਧਦਾ ਤੇ ਪੂਰੀ ਅਰਥ ਵਿਵਸਥਾ ਮਜ਼ਬੂਤ ਹੁੰਦੀ ਹੈ। ਜੀ ਦੋਸਤੋ, ਕਿਉਂਕਿ ਸਾਡੇ ਦੇਸ਼ ਦੇ ਵਿੱਚ ਆਰਥਿਕ ਕ੍ਰਾਂਤੀ ਚੱਲਦੀ ਪਈ ਹੈ, ਆਰਥਿਕ ਤਰੱਕੀ ਦੇ ਰਸਤੇ ਦੇ ਉੱਤੇ ਸਾਡਾ ਦੇਸ਼ ਬੜੀ ਸਪੀਡ ਦੇ ਨਾਲ ਵੱਧ ਰਿਹਾ ਹੈਗਾ। GDP ਸਾਡੀ ਇਸ ਵੇਲੇ ਪੋਸਟ ਕਰੋਨਾ ਪੀਰੀਅਡ ਹੈ, ਉਹਦੇ ਵਿੱਚ ਅਸੀਂ ਫਾਸਟੈਸਟ ਗਰੋਇੰਗ ਇਕਨੋਮੀ ਆ ਵਰਲਡ ਦੇ ਵਿੱਚ, ਪਰ ਹਾਲੇ ਵੀ ਚੈਲੇਂਜਸ ਨੇ। ਅੱਜ ਅਸੀਂ ਗੱਲ ਕਰ ਰਹੇ ਹੈਗੇ ਹਾਂ ਈਜ਼ ਆਫ ਡੂਇੰਗ ਬਿਜ਼ਨਸ ਦੇ ਪੁਆਇੰਟ ਆਫ ਵਿਊ ਤੋਂ, ਤੇ ਇਸ ਸੰਦਰਭ ਦੇ ਵਿੱਚ ਅੱਜ ਅਸੀਂ ਲੁਧਿਆਣਾ ਦੇ ਇੱਕ ਉਦਯੋਗਿਕ ਘਰਾਣੇ ਦੇ ਨਾਲ ਜੁੜੇ ਹੋਏ ਰਿਚਾ ਬੱਸੀ ਜੀ ਹੈਗੇ ਹੈ, ਉਹਨਾਂ ਨੂੰ ਅਸੀਂ ਸਟੂਡੀਓ ਦੇ ਵਿੱਚ ਬੁਲਾਇਆ ਹੋਇਆ ਔਰ ਇਹਨਾਂ ਦੇ ਨਾਲ ਅਸੀਂ ਈਜ਼ ਆਫ ਡੂਇੰਗ ਬਿਜ਼ਨਸ ਦੀ ਗੱਲ ਕਰਾਂਗੇ। ਜੀ ਰਿਚਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਤੇ ਥੋੜਾ ਆਪਣੇ ਬਿਜ਼ਨਸ ਦੇ ਬਾਰੇ ਚ ਸਾਡੇ ਸਰੋਤਿਆਂ ਨੂੰ ਦੱਸੋ।
3: ਥੈਂਕ ਯੂ। ਹਮਾਰਾ ਬਿਜ਼ਨਸ ਜੀ 40 ਸਾਲ ਪਹਿਲੇ ਮੇਰੇ ਫਾਦਰ ਇਨ ਲਾਅ ਨੇ ਸ਼ੁਰੂ ਕਰਾ ਥਾ। ਸ਼ੀਟ ਮੈਟਲ ਇੰਡਸਟਰੀ ਹੈ, ਹਮ ਬਣਾਤੇ ਆਟੋ ਪਾਰਟਸ ਔਰ ਉਨਕੋ ਸਪਲਾਈ ਕਰਤੇ ਹੈ, ਮੇਨਲੀ OEMs ਕੇ।
2: ਜੀ ਰਿਚਾ ਜੀ, ਜਦੋਂ ਅਸੀਂ ਗੱਲਬਾਤ ਸ਼ੁਰੂ ਕਰ ਰਹੇ ਹੈਗੇ ਆ ਕਿ ਈਜ਼ ਆਫ ਡੂਇੰਗ ਬਿਜ਼ਨਸ, ਇੱਕ ਬਿਜ਼ਨਸ ਪਰਸਨ ਦੇ ਤੌਰ ਦੇ ਉੱਤੇ ਈਜ਼ ਆਫ ਡੂਇੰਗ ਬਿਜ਼ਨਸ ਜਾਂ ਕਾਰੋਬਾਰ ਦੀ ਸੁਗਮਤਾ ਹੈ, ਇਹਦੇ ਤੋਂ ਤੁਸੀਂ ਕੀ ਸਮਝਦੇ ਹੈਗੇ ਹੋ?
3: According to me, ease of doing business should be ki aap well connected ho other part of cities se, aap well connected ho digitalization se, sara kuch aapko online mil raha hai, aap ghar baithe hi sara kuch kar pa rahe ho, kai bari aap travel nahi kar sakte ho. So I feel ease of doing business yahi ho gaya ki sara kuch aapki finger point pe chalta hai, aap apne ghar se hi sab kuch kar sakte hain.
2: ਰਿਚਾ ਜੀ, ਜਦੋਂ ਅਸੀਂ ਕਿਸੇ ਦੇਸ਼ ਦੀ ਆਰਥਿਕ ਤਰੱਕੀ ਦੀ ਗੱਲ ਕਰਦੇ ਹਾਂ ਤਾਂ ਕਾਰੋਬਾਰ ਕਰਨ ਦੀ ਸੁਗਮਤਾ ਜੋ ਹੈ ਉਹ ਇੰਨੀ ਮਹੱਤਵਪੂਰਨ ਕਿਉਂ ਮੰਨੀ ਜਾਂਦੀ ਹੈਗੀ ਹੈ?
3: ਜੀ ਬਿਲਕੁਲ, ਈਜ਼ ਆਫ ਡੂਇੰਗ ਬਿਜ਼ਨਸ ਬਹੁਤ ਇੰਪੋਰਟੈਂਟ ਹੋ ਗਿਆ ਹੈ, ਬਿਕੋਜ਼ ਖਰਚੇ ਇਤਨੇ ਜ਼ਿਆਦਾ ਬੜ੍ਹ ਰਹੇ ਹੈ ਆਪਣੇ, ਤੋ ਹਮੇ ਲਗਤਾ ਹੈ ਕਿ ਹਮਾਰੀ ਜੋ ਇਨਕਮ ਹੈ ਵੋ ਵੀ ਬੜ੍ਹਨੀ ਚਾਹੀਏ, ਤੋ ਇਨਕਮ ਬੜ੍ਹਨੇ ਕੇ ਲੀਏ ਸਬਸੇ ਪਹਿਲੇ ਹਮੇ ਈਜ਼ ਹੋਣਾ ਚਾਹੀਏ ਕਿਸੀ ਵੀ ਕਾਮ ਕੋ ਕਰਨੇ ਕੇ ਲੀਏ। ਸੋ ਆਈ ਫੀਲ ਕਿ ਈਜ਼ ਆਫ ਡੂਇੰਗ ਬਿਜ਼ਨਸ ਇਜ਼ ਵੈਰੀ ਇੰਪੋਰਟੈਂਟ ਕਿ ਆਪ ਉਸਕੇ ਲੀਏ ਇਨਕਮ ਬੜ੍ਹਨੇ ਕਾ ਇੱਕ ਅੱਛਾ ਸੋਰਸ ਹੋਣਾ ਚਾਹੀਏ ਹਮਾਰੇ ਪਾਸ।
2: ਜੇ ਮੈਂ ਇਹ ਗੱਲ ਕਰਾਂ ਰਿਚਾ ਜੀ, ਕਿਉਂਕਿ ਤੁਹਾਡੀ ਇੰਡਸਟਰੀ ਤਾਂ 40 ਸਾਲ ਪੁਰਾਣੀ ਤੇ ਤੁਹਾਨੂੰ ਕਰੀਬਨ 6 ਸਾਲ ਹੋ ਗਏ ਇਸ ਇੰਡਸਟਰੀ ਨੂੰ ਜੁਆਇਨ ਕੀਤੇ ਹੋਏ, ਤੁਹਾਡੇ ਘਰਦਿਆਂ ਨੇ ਤੁਹਾਨੂੰ ਦੱਸਿਆ ਹੋਏਗਾ ਕਿ ਜਦੋਂ ਇੰਡਸਟਰੀ ਸ਼ੁਰੂ ਹੋਈ ਸੀਗੀ ਉਸ ਵੇਲੇ ਈਜ਼ ਆਫ ਡੂਇੰਗ ਬਿਜ਼ਨਸ ਉਹ ਕਿੰਨਾ ਕੁ ਸੀਗਾ, ਕੀ ਰਜਿਸਟ੍ਰੇਸ਼ਨਸ, ਇੰਸਪੈਕਟਰ ਰਾਜ, ਇਸ ਤਰੀਕੇ ਦੀਆਂ ਟਰਮਸ ਜਿਹੜੀਆਂ ਤੁਸੀਂ ਸੁਣੀਆਂ ਹੋਣਗੀਆਂ। ਤੋ ਅੱਜ

0: ਤੁਸੀਂ ਬਿਜ਼ਨਸ ਕਰ ਰਹੇ ਹੈਗੇ ਹੋ, ਤੁਸੀਂ ਕੀ ਕੁਛ ਐਕਸਪੀਰੀਅੰਸ ਕਰ ਰਹੇ ਹੈਗੇ ਹੋ ਅਸਲ ਦੇ ਵਿੱਚ?
1: ਦੇਖੋ ਪਹਿਲੇ ਟਾਈਮ ਤੇ ਜੋ ਮੈਨੇ ਆਪਣੇ ਫਾਦਰ ਇਨ ਲਾਅ ਸੇ ਸੁਣਿਆ ਵੋ ਯਹੀ ਕਹਤੇ ਥੇ ਪਹਿਲੇ ਦਾ ਕੰਮ ਤਾਂ ਬਹੁਤ ਈਜ਼ੀ ਹੁੰਦਾ ਸੀ, 50% ਪ੍ਰੋਫਿਟ ਸਾਡਾ ਹੁੰਦਾ ਸੀ, 50% ਅਸੀਂ ਮੈਨੂਫੈਕਚਰਿੰਗ ਤੇ ਲਗਾ ਦਿੰਦੇ ਸੀ, ਸੋ ਇਟ ਵਾਸ ਵੈਰੀ ਈਜ਼ੀ। ਨੋ ਡਾਊਟ ਕਿ ਰਜਿਸਟ੍ਰੇਸ਼ਨ ਹੋਤੀ ਥੀ, ਸਾਰਾ ਕੁਛ ਹੋਤਾ ਥਾ, ਪਹਿਲੇ ਪ੍ਰੋਸੈਸ ਬਹੁਤ ਸਿੰਪਲ ਹੋਤੇ ਥੇ ਰਜਿਸਟ੍ਰੇਸ਼ਨ ਕੇ। ਨੋ ਡਾਊਟ ਅਬ ਰਜਿਸਟ੍ਰੇਸ਼ਨ ਆਨਲਾਈਨ ਹੋ ਗਿਆ, ਬਟ ਇਤਨੀ ਜ਼ਿਆਦਾ ਫਾਰਮੈਲਿਟੀਜ਼ ਹੋ ਗਈ ਹੈ ਕਿ ਅਬ ਉਸ ਤੌਰ ਪੇ ਈਜ਼ੀ ਨਹੀਂ ਰਹਾ ਹੈ ਕਿ ਆਪਕੋ ਕ੍ਰੈਡਿਟ ਲੋਨ ਆਪਨੇ ਅਪਲਾਈ ਕਰਾ ਤੋ ਮਿਲ ਜਾਏਗਾ, ਜਾਂ ਅਗਰ ਆਪ ਲੈਂਡ ਐਕਵਾਇਰ ਕਰ ਰਹੇ ਹੋ ਤੋ ਮਿਲ ਜਾਏਗਾ। ਦੇਰ ਆਰ ਲੋਟ ਆਫ ਅਦਰ ਰਿਕੁਆਇਰਮੈਂਟਸ ਵਿਚ ਯੂ ਨੀਡ ਟੂ ਫੁਲਫਿਲ।
0: ਰੀਚਾ ਜੀ, ਤੁਸੀਂ ਵੀ ਗੱਲ ਕੀਤੀ ਹੈਗੀ ਹੈ ਕਿ ਬਹੁਤ ਸਾਰੀਆਂ ਸਰਕਾਰੀ ਸੇਵਾਵਾਂ ਉਹ ਡਿਜੀਟਲਾਈਜ਼ ਹੋ ਗਈਆਂ, ਥੋੜਾ ਐਗਜ਼ਾਮਪਲਸ ਦੇ ਨਾਲ ਥੋੜਾ ਇਲਸਟ੍ਰੇਟ ਕਰੋ ਕਿ ਇਸ ਨੇ ਬਿਜ਼ਨਸ ਨੂੰ ਕਿਵੇਂ ਫੈਸਿਲੀਟੇਟ ਕੀਤਾ ਹੈਗਾ ਔਰ ਕਿਵੇਂ ਬਿਜ਼ਨਸ ਜਿਹੜਾ ਹੈਗਾ ਉਹ ਕਰਨਾ ਸੌਖਾ ਹੋਇਆ।
1: ਤੋ ਡਿਜੀਟਲਾਈਜੇਸ਼ਨ ਮਤਲਬ ਕਿ ਅਗਰ ਆਪਨੇ ਕਹੀਂ ਰਜਿਸਟਰ ਕਰਨਾ ਹੈ ਕਿਸੀ ਐਗਜ਼ੀਬਿਸ਼ਨ ਪੇ, ਕਿਸੀ ਕੰਪਨੀ ਮੇ, ਜਾਂ ਕਿਸੀ ਵੀ ਜਗ੍ਹਾ, ਤੋ ਆਪ ਆਨਲਾਈਨ ਕਰ ਸਕਤੇ ਹੋ ਬੜੇ ਆਰਾਮ ਸੇ, ਕਿ ਆਪਕੋ ਵਹਾਂ ਜਾ ਕੇ ਫਾਰਮ ਫਿਲ ਕਰਨੇ ਕੀ ਜ਼ਰੂਰਤ ਨਹੀਂ ਹੈ। ਔਰ ਬਹੁਤ ਸਾਰੀ ਚੀਜ਼ੇ ਆਨਲਾਈਨ ਮੀਟਿੰਗ ਕਰ ਪਾ ਰਹੇ ਹੋ ਆਪ ਸਬਕੇ ਸਾਥ। ਕੋਰੋਨਾ ਮੇ ਸਿਸਟਮ ਸ਼ੁਰੂ ਹੁਆ ਥਾ, ਨਹੀਂ ਤੋ ਅਬ ਹਮੇ ਦਿੱਲੀ ਜਾਣਾ ਪੜਤਾ ਮੀਟਿੰਗ ਕੇ ਲੀਏ, ਅਬ ਹਮ ਆਪਣੇ ਯਹਾਂ ਬੈਠ ਕੇ ਵੀ ਇੱਕ ਮੀਟਿੰਗ ਕਰ ਸਕਤੇ ਹੈ ਕਿ ਅਗਰ ਹਮਨੇ ਡੈਲੀ ਕਿਸੀ ਸੇ ਕਰਨੀ, ਬੋਂਬੇ ਕਰਨੀ ਹੈ, ਜਾਂ ਮੇ ਬੀ ਓਵਰਸੀਜ਼ ਕਰਨੇ ਹੈ, ਐਟ ਵੈਰੀ ਗੁੱਡ ਦਿਸ ਥਿੰਗ ਕਿ ਆਪ ਸਬਕੇ ਅਵੇਲੇਬਲ ਟਾਈਮ ਕੇ ਹਿਸਾਬ ਸੇ ਆਪਣੀ ਮੀਟਿੰਗ ਫਿਕਸ ਕਰ ਸਕਤੇ ਹੈ
0: ਜੀ। ਔਰ ਇਸਕੇ ਇਲਾਵਾ ਆਪਨੇ ਕੋਈ ਟੈਕਸੇਸ਼ਨ
1: ਕੇ ਸਾਥ ਟੈਕਸੇਸ਼ਨ ਭਰਨੀ ਹੈ, ਬਿਲਕੁਲ ਆਨਲਾਈਨ ਹੋ ਜਾਤਾ ਹੈ। ਆਪਨੇ ਕੋਈ ਪੇਮੈਂਟ ਰਿਲੀਜ਼ ਕਰਨੀ ਹੈ, ਆਪ ਇੱਕ ਕਲਿਕ ਪੇ ਆਪ ਆਪਣੀ ਪੇਮੈਂਟ ਰਿਲੀਜ਼ ਕਰ ਸਕਤੇ ਹੋ, ਆਪਨੇ ਚੈੱਕ ਕੀ ਕੋਈ ਫਾਰਮੈਲਿਟੀ ਨਹੀਂ ਰਹਿ ਗਈ ਹੈ, ਸਾਰਾ ਕੁਛ ਬਹੁਤ ਈਜ਼ੀ ਹੋ ਗਿਆ
0: ਜੀ। ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਕਿ MSMEs ਹੈ ਅੱਜ ਦੀ ਡੇਟ ਦੇ ਵਿੱਚ, ਇਹਨਾਂ ਦੇ ਸਾਹਮਣੇ ਕੀ ਤੁਹਾਨੂੰ ਵੱਡੇ ਚੈਲੰਜਸ ਕੀ ਲੱਗਦੇ ਹੈਗੇ ਹੈ ਕਿ ਵੀ ਕਿੱਦਾਂ ਦੀਆਂ ਚੁਣੌਤੀਆਂ ਦਾ ਅੱਜ ਵੀ ਸਾਹਮਣਾ ਕਰ ਰਹੇ ਹੈਗੇ?
1: MSME ਕੇ ਲਿਏ ਅਬ ਤੋ ਸਬਸੇ ਬੜੀ ਚੁਣੌਤੀ ਮੁਝੇ ਲੱਗਦਾ ਹੈ ਅਭੀ ਫਾਈਨੈਂਸ਼ੀਅਲ ਆ ਰਹੀ ਹੈ, ਬਿਕੋਜ਼ ਇਤਨਾ ਰਾ ਮਟੀਰੀਅਲ ਪ੍ਰਾਈਸ ਬੜ ਰਹਾ ਹੈ, ਇਤਨਾ ਗੈਸ ਬੜ ਰਹੀ ਹੈ, ਇਲੈਕਟ੍ਰੀਸਿਟੀ ਬੜ ਰਹੀ ਹੈ, ਇਨ ਸਬਕੇ ਖਰਚੇ ਇਤਨੇ ਜ਼ਿਆਦਾ ਬੜ ਰਹੇ ਹੈ, ਔਰ ਆਪਕੋ ਪੇਮੈਂਟ ਜੋ ਆ ਰਹੀ ਹੈ ਕਸਟਮਰ ਕੀ ਵੋ ਆਪਕੋ ਲੇਟਰ ਔਨ 60 ਡੇਜ਼ ਪੇ ਆ ਰਹੀ ਹੈ, ਤੋ ਉਸਕੇ ਬੀਚ ਮੇ ਆਪ GST ਵੀ ਭਰ ਰਹੇ ਹੈ, ਆਪ ਇਤਨੇ ਖਰਚੇ ਕਰ ਰਹੇ ਹੈ, ਬਟ ਪੇਮੈਂਟ ਸਰਕਲ ਆਪਕਾ ਸਾਰਾ ਹਿਲ ਜਾਤਾ ਹੈ। ਤੋ MSMEs ਕੋ ਯੇ ਇਨਫੈਕਟ ਗਵਰਨਮੈਂਟ ਕੋ ਹੈਲਪ ਕਰਨੀ ਚਾਹੀਏ ਇਸ ਡਿਫਿਕਲਟ ਟਾਈਮ ਮੇ। ਔਰ ਆਜ ਕਲ ਇੰਡਸਟਰੀਅਲ ਪਾਵਰ ਇਤਨੀ ਜ਼ਿਆਦਾ ਇਫੈਕਟਡ ਹੈ, ਇਤਨੇ ਕਟ ਆਫਸ ਹੈ, ਔਰ ਡੀਜ਼ਲ ਕੇ ਪ੍ਰਾਈਸਿਸ ਇਤਨੇ ਬੜੇ ਹੋਏ ਹੈ, ਤੋ ਆਈ ਫੀਲ ਗਵਰਨਮੈਂਟ ਕੋ ਇਸ ਚੀਜ਼ ਪੇ ਥੋੜਾ ਧਿਆਨ ਦੇਣਾ ਚਾਹੀਏ ਕਿ ਜਬ ਤੱਕ ਵੋ ਇੰਡਸਟਰੀ ਕੀ ਹੈਲਪ ਨਹੀਂ ਕਰੇਂਗੇ ਤਬ ਤੱਕ ਇਕੋਨੋਮਿਕਲ ਡਿਵੈਲਪਮੈਂਟ ਨਹੀਂ ਹੋ ਪਾਏਗੀ।
0: ਤੁਸੀਂ ਇਹ ਗੱਲ ਕਹਿਣਾ ਚਾਹ ਰਹੇ ਹੈਗੇ ਹੋ ਕਿ ਜਿਵੇਂ ਇਨਫਰਾਸਟ੍ਰਕਚਰ ਲਈ ਕੋਈ ਲੈਂਡ ਵਗੈਰਾ ਐਕਵਾਇਰ ਕਰਨੀ ਹੈ ਤਾਂ CLUs ਔਰ ਇਹ ਸਭ ਕੁਝ ਕਾਫੀ ਮਹਿੰਗੇ ਹੈਗੇ ਹੈ ਨਾ, ਫਾਰਮੈਲਿਟੀਜ਼ ਵੀ ਹੈ ਔਰ ਕਾਫੀ ਜ਼ਿਆਦਾ ਜਿਹੜੀ ਹੈਗੀ ਹੈ ਉਹਦੇ ਤੇ ਟੈਕਸੇਸ਼ਨ ਹੈ, ਖਾਸ ਤੌਰ ਤੇ ਪੰਜਾਬ ਦੇ ਵਿੱਚ
1: ਜੀ।
0: ਸੋ ਇਸ ਤੋਂ ਇਲਾਵਾ ਜਿਵੇਂ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਟਰਾਂਸਪੋਰਟੇਸ਼ਨ ਲਈ ਜਾਂ ਇੰਡਸਟਰੀ ਨੂੰ ਰਨ ਕਰਨ ਵਾਸਤੇ ਬਿਜਲੀ ਆਉਂਦੀ ਨਹੀਂ ਹੈਗੀ, ਤੇ ਜੇ ਆਲਟਰਨੇਟਿਵ ਸੋਰਸਿਸ ਦਾ ਇਸਤੇਮਾਲ ਕਰਦੇ ਹਾਂ ਤਾਂ ਉਹ ਮਹਿੰਗੇ ਬਹੁਤ ਜ਼ਿਆਦਾ। ਔਰ ਲੇਬਰ ਦੇ ਬਾਰੇ ਚ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਹੋ?
1: ਸਰ ਲੇਬਰ ਲਾਜ਼ ਆਈ ਫੀਲ ਕਿ ਲੇਬਰ ਕੇ ਲਈ ਬੈਨੀਫਿਸ਼ੀਅਲ ਹੈ ਬਟ ਬਿਜ਼ਨਸ ਓਨਰ ਕੇ ਲਈ ਨਹੀਂ ਹੈ। ਮੁਝੇ ਐਸਾ ਲੱਗਦਾ ਹੈ ਪਰਸਨਲੀ ਕਿ ਜੋ ਲੇਬਰ ਲਾਜ਼ ਹੈ ਸ਼ੁੱਡ ਬੀ ਇਨ ਕੰਪਲਾਇੰਸ ਵਿਦ ਦ ਬਿਜ਼ਨਸ ਪਾਲਿਸੀਜ਼, ਕਿ ਅਗਰ ਆਪ ਲੇਬਰ ਕੋ ਐਡਵਾਂਟੇਜਸ ਦੇ ਰਹੇ ਹੋ ਤਾਂ ਆਈ ਫੀਲ ਬਿਜ਼ਨਸ ਓਨਰਸ ਕੋ ਵੀ ਉਤਨੀ ਐਡਵਾਂਟੇਜਸ ਦੇਣੀ ਚਾਹੀਏ, ਕਿਉਂਕਿ ਆਜ ਇੱਕ ਲੇਬਰ ਜੋ ਹੈ ਵੋ ਆਪਣੇ ਤੌਰ ਤਰੀਕੇ ਸੇ ਚਲਤੀ ਹੈ, ਨਾ ਕਿ ਵੋ ਬਿਜ਼ਨਸ ਕੇ ਪੈਟਰਨ ਕੇ ਹਿਸਾਬ ਸੇ ਚਲਤੀ ਹੈ।
0: ਮਤਲਬ ਤੁਸੀਂ ਇਹ ਗੱਲ ਕਹਿਣੀ ਚਾਹੁੰਦੇ ਹੈਗੇ ਹੋ ਕਿ ਬਿਜ਼ਨਸਮੈਨ ਦੇ ਇੰਟਰਸਟ ਤੇ ਲੇਬਰ ਦੇ ਇੰਟਰਸਟ ਦੇ ਵਿਚਕਾਰ ਇੱਕ ਬੈਲੈਂਸ ਜਿਹੜਾ ਹੈਗਾ,
1: ਹਾਂਜੀ ਵੋ ਨਹੀਂ ਹੈ
0: ਜੀ, ਉਹ ਹੋਣਾ ਜ਼ਰੂਰੀ ਹੈ
1: ਜੀ ਜੀ।
0: ਤੋ ਹੁਣ ਅਸੀਂ ਪੰਜਾਬ ਦੇ ਬਾਰੇ ਚ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਅਸੀਂ ਜੇ ਇੰਡਸਟਰੀ ਨੂੰ ਉਤਸ਼ਾਹਿਤ ਕਰਨਾ ਹੈਗਾ, ਦੇਖੋ ਅਸੀਂ ਬਾਰਡਰ ਸਟੇਟ ਹੈਗੇ ਹਾਂ, ਸਾਡੇ ਕੋਲ ਜ਼ਿਆਦਾ ਇੰਡਸਟਰੀ ਨਹੀਂ ਹੈਗੀ, ਐਗਰੀਕਲਚਰ ਜ਼ਿਆਦਾ ਹੈ, ਤੋ ਜੇ ਅਸੀਂ ਇੱਥੇ ਜ਼ਿਆਦਾ ਇੰਡਸਟਰੀ ਲੈ ਕੇ ਆਉਣਾ ਚਾਹੁੰਦੇ ਹੈਗੇ ਹਾਂ ਤਾਂ ਕਿਸ ਤਰ੍ਹਾਂ ਦਾ ਸਾਡੀ ਪਾਲਿਸੀ ਹੋਣੀ ਚਾਹੀਦੀ ਹੈ ਜਾਂ ਕੀ ਚੇਂਜਸ ਤੁਸੀਂ ਕੰਟੈਂਪਲੇਟ ਕਰਦੇ ਹੈਗੇ?
1: ਮੈਨੂੰ ਲੱਗਦਾ ਹੈ ਗਵਰਨਮੈਂਟ ਕੋ ਇੰਡਸਟਰੀਅਲ ਫਰੈਂਡਲੀ ਪਾਲਿਸੀਜ਼ ਬਣਾਉਣੀ ਚਾਹੀਏ। ਫਾਰ ਐਗਜ਼ਾਮਪਲ ਲੈਂਡ ਐਕਵੀਜ਼ੀਸ਼ਨ ਕਾ ਕੇਸ ਜੋ ਹੈ ਫੋਕਲ ਪੁਆਇੰਟ ਮੇ ਚੱਲ ਰਿਹਾ ਹੈ ਕਿ ਪਹਿਲੇ ਲੈਂਡ ਜੋ ਹੈ ਲੀਜ਼ ਪੇ ਦਿਆ ਹੈ, ਅਬ ਜਬ ਬਿਜ਼ਨਸ ਓਨਰਸ ਉਨਕੋ ਆਪਣੇ ਨਾਮ ਪੇ ਟ੍ਰਾਂਸਫਰ ਕਰਨਾ ਚਾਹ ਰਹੇ ਹੈ ਤੋ ਉਸਕੀ ਇੱਕ ਐਗਜ਼ੋਰਬੈਂਟ ਫੀਸ ਹੈ ਵਿਚ ਇਜ਼ ਨਾਟ ਗੁੱਡ। ਆਈ ਫੀਲ ਕਿ ਅਗਰ ਬਿਜ਼ਨਸ ਕੋ ਬੜਾਨਾ ਹੈ ਤੋ ਗਵਰਨਮੈਂਟ ਕੋ ਇਨ ਚੀਜ਼ੋ ਮੇ ਫਰੈਂਡਲੀ ਏਡ ਵੀ ਦੇਣਾ ਚਾਹੀਏ, ਤਾਂ ਕਿ ਹਮਾਰਾ ਇੰਟਰਸਟ ਵੀ ਬਿਜ਼ਨਸ ਮੇ ਉਤਨੇ ਬਣਾ ਰਹੇ, ਹਮਾਰੇ ਰਿਸੋਰਸਿਸ ਵੀ ਬਿਜ਼ਨਸ ਕੀ ਤਰਫ ਲਗੇ, ਨਾ ਕਿ ਇਹ ਫਾਰਮੈਲਿਟੀਜ਼ ਪੂਰੇ ਕਰਨੇ ਮੇ ਲਗੇ। ਸੋ ਉੱਪਰ ਸੇ ਇਹ ਜੋ ਅੱਜ ਕੱਲ੍ਹ ਪਾਵਰ ਕੱਟ ਚੱਲ ਰਿਹਾ ਹੈ, ਇਸ ਹਿਸਾਬ ਸੇ ਤੋ ਬਹੁਤ ਮੁਸ਼ਕਿਲ ਹੋ ਜਾਏਗਾ ਬਿਜ਼ਨਸ ਕੋ ਰਨ ਕਰਨਾ ਅਗਰ ਇਤਨਾ ਇਤਨਾ ਪਾਵਰ ਕੱਟ ਰਹੇਗਾ। ਸਰ ਪੂਰਾ ਪੂਰਾ ਦਿਨ ਲਾਈਟ ਨਹੀਂ ਆਤੀ ਹੈ ਐਂਡ ਹਮ ਲੋਕ ਬਸ ਡੀਜ਼ਲ ਹੀ ਖਰੀਦਤੇ ਰਹਿ ਜਾਤੇ ਹੈਂ। ਸੋ ਆਈ ਫੀਲ ਗਵਰਨਮੈਂਟ ਕੋ ਥੋੜਾ ਸਾ ਧਿਆਨ ਇਸ ਤਰਫ ਦੇਣਾ ਚਾਹੀਏ।
0: ਇਹ ਜਿਹੜੀ ਸਿਚੁਏਸ਼ਨ ਸੀ ਬਿਜਲੀ ਦੀ, ਉਹ ਕੀ ਹਾਲੀ ਤੱਕ ਜਾਰੀ ਹੈ ਜਾਂ ਪਹਿਲਾਂ ਥੋੜੇ ਦਿਨ ਪਹਿਲਾਂ ਅਸੀਂ ਕ੍ਰਾਈਸਿਸ ਫੇਸ ਕੀਤਾ ਹੈਗਾ, ਹਾਲੀ ਵੀ ਕ੍ਰਾਈਸਿਸ ਚੱਲ ਰਹੀ
1: ਹੈ? ਅਭੀ ਵੀ ਹੈ।

0: ਹੁਣ ਤੁਸੀਂ ਅਮਨਦੇਵ ਤੋਂ ਖਬਰਾਂ ਸੁਣੋ। ਪਹਿਲਾਂ ਚੋਣਵੀਆਂ ਖਬਰਾਂ। ਵਸਤੂ ਤੇ ਸੇਵਾ ਟੈਕਸ GST ਕੌਂਸਲ ਨੇ ਟੈਕਸ ਅਧਿਕਾਰੀਆਂ ਦਾ ਗ੍ਰਿਫਤਾਰੀ ਦਾ ਅਧਿਕਾਰ ਖਤਮ ਕਰ ਦਿੱਤਾ ਹੈ। ਕੌਂਸਲ ਨੇ ਮੁਕੱਦਮਾ ਚਲਾਉਣ ਦੀ ਸੀਮਾ 1 ਕਰੋੜ ਰੁਪਏ ਤੋਂ ਵਧਾ ਕੇ 5 ਕਰੋੜ ਰੁਪਏ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡਿਜੀਟਲ ਕਨੈਕਟੀਵਿਟੀ ਨੇ ਸਿੱਖਿਆ, ਸਿਹਤ ਸੰਭਾਲ ਤੇ ਸਰਕਾਰੀ ਸੇਵਾਵਾਂ ਤੱਕ ਪਹੁੰਚ ਨੂੰ ਆਸਾਨ ਬਣਾਇਆ ਹੈ। ਭਾਰਤ ਨੇ ਪਿਛਲੇ ਸਾਲ 863 ਅਰਬ ਡਾਲਰ ਦੀ ਬਰਾਮਦ ਦਰਜ ਕੀਤੀ ਹੈ ਅਤੇ ਇਸ ਸਾਲ 1 ਟ੍ਰਿਲੀਅਨ ਡਾਲਰ ਤੱਕ ਪਹੁੰਚਣ ਦਾ ਟੀਚਾ ਰੱਖਿਆ ਹੈ। ਇਲੈਕਟ੍ਰੋਨਿਕਸ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਸਟਾਰਟਅਪਸ, ਸਿੱਖਿਆ ਸੰਸਥਾਵਾਂ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਤੱਕ ਪਹੁੰਚ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਕੈਨੇਡੀਅਨ ਲੇਖਿਕਾ ਐਨ ਕਾਰਸਨ ਨੂੰ ਸਾਹਿਤ ਲਈ ਇਸ ਸਾਲ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਵਸਤੂ ਤੇ ਸੇਵਾ ਟੈਕਸ GST ਕੌਂਸਲ ਨੇ ਟੈਕਸ ਅਧਿਕਾਰੀਆਂ ਦਾ ਗ੍ਰਿਫਤਾਰੀ ਦਾ ਅਧਿਕਾਰ ਖਤਮ ਕਰ ਦਿੱਤਾ ਹੈ। ਕੌਂਸਲ ਨੇ ਮੁਕੱਦਮਾ ਚਲਾਉਣ ਦੀ ਸੀਮਾ 1 ਕਰੋੜ ਰੁਪਏ ਤੋਂ ਵਧਾ ਕੇ 5 ਕਰੋੜ ਰੁਪਏ ਕਰ ਦਿੱਤੀ ਹੈ। ਅੱਜ ਨਵੀਂ ਦਿੱਲੀ ਵਿੱਚ GST ਕੌਂਸਲ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੌਂਸਲ ਨੇ ਗ੍ਰਿਫਤਾਰੀ ਦੀ ਸ਼ਕਤੀ ਨੂੰ ਖਤਮ ਕਰਨ ਅਤੇ GST ਅਧੀਨ ਮੁਕੱਦਮਾ ਚਲਾਉਣ ਦੀ ਸੀਮਾ ਵਧਾਉਣ ਦੀ ਸਿਫਾਰਿਸ਼ ਕੀਤੀ ਹੈ।
1: GST परिषद ने गिरफ्तारी का प्रावधान हटाने की सिफारिश की है। परिषद ने अभियोजन की सीमा 1 करोड़ रुपए से बढ़ाकर 5 करोड़ रुपए करने की भी सिफारिश की है। इसके अंतर्गत 5 करोड़ रुपए से कम की

0: ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਭਾਰਤ ਨਾਲ ਉਹਨਾਂ ਦੇ ਲੰਬੇ ਸਬੰਧਾਂ ਦੀ ਬਹੁਤ ਕਦਰ ਕਰਦੇ ਨੇ। ਉਹਨਾਂ ਕਿਹਾ ਕਿ ਸ਼ਿੰਜੋ ਆਬੇ ਇੱਕ ਕਰੀਬੀ ਦੋਸਤ ਅਤੇ ਇੱਕ ਦੂਰਦਰਸ਼ੀ ਨੇਤਾ ਸਨ ਜਿਨ੍ਹਾਂ ਨੇ ਭਾਰਤ ਜਪਾਨ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਵਿੱਚ ਮੁੱਖ ਭੂਮਿਕਾ ਨਿਭਾਈ। ਕੈਨੇਡੀਅਨ ਲੇਖਿਕਾ ਐਨ ਕਾਰਸਨ ਨੂੰ ਸਾਹਿਤ ਲਈ ਇਸ ਸਾਲ ਦਾ ਨੋਬਲ ਪੁਰਸਕਾਰ ਦਿੱਤਾ ਜਾਏਗਾ। ਸਵੀਡਿਸ਼ ਅਕੈਡਮੀ ਨੇ ਸਟਾਕਹੋਮ ਵਿੱਚ ਪੁਰਸਕਾਰ ਦਾ ਐਲਾਨ ਕੀਤਾ। ਇਨਾਮ ਵਿੱਚ 1,20,00,000 ਸਵੀਡਿਸ਼ ਕਰੋਨਰ ਯਾਨੀ ਲਗਭਗ 12,00,000 ਅਮਰੀਕੀ ਡਾਲਰ ਦੀ ਰਾਸ਼ੀ ਦਿੱਤੀ ਜਾਏਗੀ। ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ ਦੇ ਦੇਸ਼ ਵਿੱਚ ਅਰਾਜਕਤਾ ਫੈਲਾਉਣ ਦਾ ਇਲਜ਼ਾਮ ਲਾਇਆ ਹੈ। ਅੱਜ ਨਵੀਂ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਰਾਸ਼ਟਰੀ ਮੀਡੀਆ ਕੋਆਰਡੀਨੇਟਰ ਸਿਧਾਰਥ ਯਾਦਵ ਨੇ ਇਲਜ਼ਾਮ ਲਾਇਆ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੇ ਪ੍ਰਦਰਸ਼ਨਾਂ ਵਿੱਚ ਆਮ ਲੋਕਾਂ ਨੇ ਹਿੱਸਾ ਨਹੀਂ ਲਿਆ। 42 ਸਾਬਕਾ ਜੱਜਾਂ ਨੇ ਭਾਰਤ ਦੇ ਲੋਕਾਂ ਨੂੰ ਇੱਕ ਖੁੱਲ੍ਹਾ ਪੱਤਰ ਲਿਖਿਆ ਜਿਸ ਵਿੱਚ ਚੋਣ ਕਮਿਸ਼ਨ, ਨਿਆਂਪਾਲਿਕਾ ਅਤੇ ਹੋਰ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਲਿਖਿਆ ਕਿ ਚੋਣ ਕਮਿਸ਼ਨ ਇਸ ਦੇ ਕੇਂਦਰ ਵਿੱਚ ਹੈ ਅਤੇ ਇੱਥੋਂ ਤੱਕ ਕਿ ਉੱਚ ਨਿਆਂਪਾਲਿਕਾ ਅਤੇ ਕਾਨੂੰਨੀ ਏਜੰਸੀਆਂ ਦੀ ਵੀ ਇਸ ਤੋਂ ਮੁਕਤ ਨਹੀਂ ਨੇ। ਪੱਤਰ ਵਿੱਚ ਚਿੰਤਾ ਪ੍ਰਗਟ ਕੀਤੀ ਗਈ ਕਿ ਭਾਰਤ ਦੀਆਂ ਸੰਵਿਧਾਨਕ ਸੰਸਥਾਵਾਂ ਲਗਾਤਾਰ ਹਮਲੇ ਹੇਠ ਨੇ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਹ ਇੱਕ ਮੁਹਿੰਮ ਹੈ ਜੋ ਸਵਾਰਥੀ ਰਾਜਨੀਤਿਕ ਖੇਤਾਂ ਦੁਆਰਾ ਚਲਾਈ ਜਾ ਰਹੀ ਹੈ ਜਿਸ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਅਸਥਿਰ ਕਰਨ ਦੇ ਸੰਭਾਵੀ ਵਿਨਾਸ਼ਕਾਰੀ ਨਤੀਜਿਆਂ ਦੀ ਕੋਈ ਪਰਵਾਹ ਨਹੀਂ ਕੀਤੀ ਗਈ। ਪੱਤਰ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 21(3) ਤਹਿਤ ਵੈਧ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਵਸਤੂ ਅਤੇ ਸੇਵਾ ਟੈਕਸ GST ਕੌਂਸਲ ਨੇ ਟੈਕਸ ਅਧਿਕਾਰੀਆਂ ਦਾ ਗ੍ਰਿਫਤਾਰੀ ਦਾ ਅਧਿਕਾਰ ਖਤਮ ਕਰ ਦਿੱਤਾ ਹੈ। ਕੌਂਸਲ ਨੇ ਮੁਕੱਦਮਾ ਚਲਾਉਣ ਦੀ ਸੀਮਾ 1 ਕਰੋੜ ਰੁਪਏ ਤੋਂ ਵਧਾ ਕੇ 5 ਕਰੋੜ ਰੁਪਏ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਡਿਜੀਟਲ ਕਨੈਕਟੀਵਿਟੀ ਨੇ ਸਿੱਖਿਆ, ਸਿਹਤ ਸੰਭਾਲ ਅਤੇ ਸਰਕਾਰੀ ਸੇਵਾਵਾਂ ਤੱਕ ਪਹੁੰਚ ਨੂੰ ਆਸਾਨ ਬਣਾਇਆ ਹੈ। ਭਾਰਤ ਨੇ ਪਿਛਲੇ ਸਾਲ $863 ਅਰਬ ਦੀ ਬਰਾਮਦ ਦਰਜ ਕੀਤੀ ਅਤੇ ਇਸ ਸਾਲ $1 ਟ੍ਰਿਲੀਅਨ ਤੱਕ ਪਹੁੰਚਣ ਦਾ ਟੀਚਾ ਰੱਖਿਆ ਅਤੇ ਕੈਨੇਡੀਅਨ ਲੇਖਿਕਾ ਐਨ ਕਾਰਸਨ ਨੂੰ ਸਾਹਿਤ ਲਈ ਇਸ ਸਾਲ ਦਾ ਨੋਬਲ ਪੁਰਸਕਾਰ ਦਿੱਤਾ ਜਾਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ 'ਚ ਗੀਤ।

ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਸ਼ਾਸਤਰ ਸੰਗੀਤ ਪ੍ਰੋਗਰਾਮ ਸੁਰ ਸਾਧਨਾ। ਅੱਜ ਇਸ ਪ੍ਰੋਗਰਾਮ ਚ ਸਰੰਗੀ ਵਾਦਨ ਤੇ ਰਾਗ ਸੁਣਾਂਗੇ ਮਾਰਵਾ। ਕਲਾਕਾਰ ਹੋਣਗੇ ਪੰਡਿਤ ਰਾਮ ਨਾਰਾਇਣ।

0: ਹੁਣ ਤੁਸੀਂ ਸੁਣ ਰਹੇ ਸੀ ਸੁਰ ਸਾਧਨਾ ਪ੍ਰੋਗਰਾਮ 'ਚ ਸਰੰਗੀ ਵਾਦਨ ਤੇ ਰਾਗ ਮਾਰਵਾ ਕਲਾਕਾਰ ਸੀ ਪੰਡਿਤ ਰਾਮ ਨਾਰਾਇਣ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਪੇਸ਼ ਪ੍ਰੋਗਰਾਮ ਤੁਹਾਡੀ ਫਰਮਾਇਸ਼ ਦੋਸਤੋ ਹਾਜ਼ਰ ਹੈ ਤੁਹਾਡੀ ਆਪਣੀ ਦੋਸਤ ਕਵਿਤਾ ਪ੍ਰੋਗਰਾਮ ਤੁਹਾਡੀ ਫਰਮਾਇਸ਼ ਲੈ ਕੇ ਅੱਜ ਦਾ ਇਹ ਪ੍ਰੋਗਰਾਮ ਸਾਡੇ ਲਈ ਕੁਝ ਵੱਖਰਾ ਹੈ ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਕਲਾਕਾਰ ਦੀ ਜਿਹਨੇ ਸਿਰਫ ਫਿਲਮਾਂ ਵਿੱਚ ਕਿਰਦਾਰ ਨਹੀਂ ਨਿਭਾਏ ਸਗੋਂ ਹਰ ਕਿਰਦਾਰ ਵਿੱਚ ਆਪਣੀ ਰੂਹ ਪਾ ਦਿੱਤੀ ਅੱਜ ਸਾਡੇ ਵਿਚਕਾਰ ਨਹੀਂ ਰਹੇ ਹਿੰਦੀ ਤੇ ਮਰਾਠੀ ਸਿਨੇਮਾ ਦੇ ਬੇਹੱਦ ਮੰਜੇ ਹੋਏ ਅਦਾਕਾਰ ਆਪਣੀ ਦਮਦਾਰ ਆਵਾਜ਼ ਤਿੱਖੇ ਸੰਵਾਦ ਅਤੇ ਬੇਮਿਸਾਲ ਅਦਾਕਾਰੀ ਲਈ ਜਾਣੇ ਜਾਂਦੇ ਨਾਨਾ ਪਾਟੇਕਰ ਜੀ ਅੱਜ ਨਾਨਾ ਜੀ ਦੀ ਆਵਾਜ਼ ਖਾਮੋਸ਼ ਹੋ ਗਈ ਹੈ ਪਰ ਉਹਨਾਂ ਦੇ ਕਿਰਦਾਰ ਉਹਨਾਂ ਦੇ ਸੰਵਾਦ ਅਤੇ ਉਹਨਾਂ ਦੀ ਅਦਾਕਾਰੀ ਹਮੇਸ਼ਾ ਸਾਡੇ ਨਾਲ ਰਹੇਗੀ ਕਹਿੰਦੇ ਨੇ ਕੁਝ ਲੋਕ ਪਰਦੇ ਤੋਂ ਉਤਰ ਕੇ ਵੀ ਦਿਲਾਂ ਤੋਂ ਕਦੇ ਨਹੀਂ ਉਤਰਦੇ ਕੁਝ ਆਵਾਜ਼ਾਂ ਖਾਮੋਸ਼ ਹੋ ਕੇ ਵੀ ਸਾਲਾਂ ਤੱਕ ਸੁਣਾਈ ਦਿੰਦੀਆਂ ਰਹਿੰਦੀਆਂ ਨੇ ਪ੍ਰੋਗਰਾਮ ਦੀ ਸ਼ੁਰੂਆਤ 'ਚ ਉਹ ਸੁਣਦੇ ਹਾਂ ਨਾਨਾ ਪਾਟੇਕਰ ਦੀ ਆਵਾਜ਼ ਦੇ ਵਿੱਚ ਹੀ ਉਹਨਾਂ ਦੀ ਜੀਵਨੀ ਦੇ ਬਾਰੇ ਮੈਂ ਕੁਝ ਗੱਲਾਂ
1: नमस्कार मेरा बचपन गांव में बीता मुरूड़ जंजिरा में पहली से सातवीं तक फिर मुझे सुधारने के लिए माँ ने मौसी के पास भेजा फिर मौसी के बच्चे बिगड़ जाएंगे इसलिए मौसी ने मुझे वापस अपने घर में भेजा संकोची तो नहीं था अभी मैंने जैसे कहा ना कि मेरी मौसी ने उसके कई बच्चे बिगड़ न जाए इसलिए मुझे वापस अपने घर भेजा मतलब आप सोच सकते हैं कितना संकोची था मैं बम्बई में बहुत कम रहता हूँ मैं भीड़ मुझे रास नहीं आती तो मैं पूना में मेरा एक छोटा सा फार्म है वहाँ रहता हूँ मैं सिमगढ़ जो है खाई में है चित्रकारी और थिएटर में स्कूल में था तब से कर रहा था चित्रकारी में स्कूल में था तब से कर रहा था कॉलेज में मैं जे स्कूल ऑफ आर्ट में गया फिर वहाँ से कमर्शियल आर्ट की डिग्री हासिल की फिर एडवर्टाइजिंग एजेंसी में काम किया लेकिन इसके साथ लगातार मैं थिएटर करता रहा और फिर एक दिन नौकरी छोड़ दी और मैंने थिएटर करना ही शुरू कर दिया फिल्मों में आया वो स्मिता पाटिल की वजह से वो मुझे घसीट के लेके गई और उसकी वजह से मैंने फिल्मों में काम कर शुरू किया दोबारा मैंने इसलिए किया था परदेश में शो करने थे और काफ़ी पैसे कमाने थे उससे उस पैसे से मैं कुछ मेरे जहन में जो चीज़ें थी वो मैं कर सका लेकिन थिएटर में आविष्कार ग्रुप से जुड़ा हुआ था जब मैंने एक्सपेरिमेंटल थिएटर शुरू किया अरविंद देशपांडे सुलभा देशपांडे जी और कमर्शियल थिएटर मैंने जब शुरू किया विजय मेहता जी के साथ तो लगातार मैंने 3

0: ਨਨਿਓਲਾ, ਅੰਬਾਲਾ ਤੋਂ ਮਹਿੰਦਰ, ਰੋਇਲਾ ਰਣਜੀਤ, ਮਨੀ, ਰੂਬੀ, ਹੈਪੀ, ਕਿਰਨ ਅਤੇ ਸਿਮੂ ਅਤੇ ਉਹਨਾਂ ਦੀ ਪੂਰੀ ਰੋਇਲਾ ਫੈਮਿਲੀ ਸਾਨੂੰ ਮੈਸੇਜ ਕਰ ਰਹੇ ਨੇ। ਕਹਿੰਦੇ ਨੇ ਕਿ ਆਪਣੀ ਪਸੰਦ ਦਾ ਕੋਈ ਵੀ ਗੀਤ ਸਾਨੂੰ ਸੁਣਾ ਦਿੱਤਾ ਜਾਵੇ। ਪਟੇਲ ਨਗਰ ਮਲੋਟ ਤੋਂ ਅਗਲਾ ਮੈਸੇਜ ਆਇਆ ਜੀ, ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ, ਗਗਨਦੀਪ, ਆਰਜ਼ੂ ਅਤੇ ਗੁੱਡੂ। ਅਗਲਾ ਮੈਸੇਜ ਕਰਨ ਵਾਲੇ ਨੇ ਜੀ, ਅਸਤੂਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ, ਮੁਹੰਮਦ ਸਾਦਿਕ। ਕਸਬਾ ਚਿਕਲਾਣਾ ਜ਼ਿਲ੍ਹਾ ਸਹਾਰਨਪੁਰ ਤੋਂ ਸਾਨੂੰ ਮੈਸੇਜ ਆਇਆ ਜੀ, ਜ਼ਰੀਫ ਅੰਸਾਰੀ, ਨੇਮ ਅੰਸਾਰੀ, ਡਾਕਟਰ ਅਮਿਰ ਮੁੰਨਾ, ਨਜ਼ੀਮ। ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੌੜ। ਅਗਲਾ ਸਾਨੂੰ ਮੈਸੇਜ ਹੈ ਜੀ, ਦਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਆਯਾਨ ਬਾਬੂ। ਇਹ ਕਹਿ ਰਹੇ ਨੇ ਕਿ ਸਾਨੂੰ ਫਿਲਮ ਖਾਮੋਸ਼ੀ 'ਚੋਂ ਗੀਤ ਸੁਣਾਇਆ ਜਾਵੇ। ਜ਼ਰੂਰ ਉਹਨਾਂ ਦੀ ਫਰਮਾਇਸ਼ ਪੂਰੀ ਕਰ ਰਹੇ ਹਾਂ। ਕਹਿੰਦੇ ਸੀ ਕਿ ਜਿਹੜੇ ਨਾਨਾ ਪਾਟੇਕਰ ਸੀ ਨਾ, ਉਹ ਸਿਨੇਮਾ ਵਿੱਚ ਕਈ ਮਤਲਬ ਆਪਣੀ ਅਦਾਕਾਰ ਆਪਣੀ ਖੂਬਸੂਰਤੀ ਨਾਲ ਯਾਦ ਰਹਿ ਜਾਂਦੇ ਨੇ, ਅਤੇ ਕਈ ਜਿਹੜੇ ਅਦਾਕਾਰ ਹੁੰਦੇ ਨੇ ਉਹ ਆਪਣੇ ਡਾਂਸ ਨਾਲ ਜਾਂ ਕਈ ਆਪਣੇ ਰੋਮਾਂਸ ਨਾਲ, ਪਰ ਜਿਹੜੇ ਨਾਨਾ ਪਾਟੇਕਰ ਸੀ ਨਾ, ਉਹ ਅਦਾਕਾਰ ਸੀ ਜਿਨ੍ਹਾਂ ਨੂੰ ਲੋਕ ਉਹਨਾਂ ਦੀ ਆਵਾਜ਼ ਅਤੇ ਅੱਖਾਂ ਦੀ ਅਦਾਕਾਰੀ ਨਾਲ ਯਾਦ ਰੱਖਦੇ ਸੀ, ਕਿਉਂਕਿ ਉਹਨਾਂ ਦੇ ਜਿਹੜੇ ਬੋਲ ਹੁੰਦੇ ਸੀ ਉਹ ਇੱਕ ਅਜਿਹੀ ਤਾਕਤ ਹੁੰਦੀ ਸੀ ਉਹਨਾਂ ਵਿੱਚ ਕਿ ਕਈ ਵਾਰ ਪੂਰਾ ਸੀਨ ਉਹਨਾਂ ਦੀ ਇੱਕ ਲਾਈਨ ਨਾਲ ਹੀ ਯਾਦ ਰਹਿ ਜਾਂਦਾ ਸੀ। ਅਤੇ ਆਓ ਸੁਣਦੇ ਹਾਂ ਅਗਲਾ ਗੀਤ। ਆਵਾਜ਼ ਦਿੱਤੀ ਹੈ ਅਲਕਾ ਅਤੇ ਹਰੀਹਰਨ ਨੇ, ਫਿਲਮ ਦਾ ਨਾਮ ਹੈ ਖਾਮੋਸ਼ੀ, ਅਤੇ ਇਸ ਗੀਤ ਨੂੰ ਕੰਪੋਜ਼ ਕੀਤਾ ਹੈ ਜਤਿਨ ਲਲਿਤ ਨੇ ਅਤੇ ਲਿਖਿਆ ਹੈ ਮਜ਼ਰੂ ਸੁਲਤਾਨਪੁਰੀ ਨੇ, ਅਤੇ ਗੀਤ ਦੇ ਬੋਲ ਨੇ ਬਾਹੋਂ ਕੇ ਦਰਮੀਆਂ।
1: ਮਮਾ ਪਾਪਾ ਕਾ ਵੋ ਨਾਮੁਮਕਿਨ ਸਪਨਾ ਜੋ ਸੱਚ ਹੁਆ ਹੈ, ਮੈਂ ਉਨਕੀ ਦਿਲ ਕੀ ਧੜਕਨ ਹੂੰ ਜਿਸੇ ਵੋ ਸੁਣ ਨਹੀਂ ਸਕਤੇ, ਮੈਂ ਉਨਕੀ ਪਹਿਚਾਨ ਹੂੰ, ਉਨਕੀ ਆਵਾਜ਼ ਹੂੰ। ਹਮਾਰੀ ਛੋਟੀ ਸੀ ਦੁਨੀਆ ਹੈ ਸਿਰਫ ਤੀਨੋ ਕੀ, ਲੇਕਿਨ ਮੈਂ ਆਸਮਾਨ ਕੋ ਛੂਨਾ ਚਾਹਤੀ ਹੂੰ, ਗਾਨਾ ਚਾਹਤੀ ਹੂੰ। ਆਵਾਜ਼ ਔਰ ਖਾਮੋਸ਼ੀ ਟਕਰਾਤੇ ਗਏ, ਫਿਰ ਵੀ ਸੁਪਨੇ ਜ਼ਿੰਦਾ ਹੈ, ਹੈ ਨਾ ਇਹ ਨਾਮੁਮਕਿਨ ਸੁਪਨਾ। ਲੇਕਿਨ ਵੋ ਜ਼ਿੰਦਗੀ ਹੀ ਕਿਆ ਜਿਸਮੇਂ ਕੋਈ ਨਾਮੁਮਕਿਨ ਸੁਪਨਾ ਨਾ ਹੋ।

ਜੀ ਦੋਸਤੋ, ਸਾਡੇ ਕੋਲ ਸਮਾਂ ਘੱਟ ਹੈ ਅਤੇ ਅਸੀਂ ਫਟਾਫਟ ਮੈਸੇਜ ਜਿਹੜੇ ਸਾਡੇ ਕੋਲ ਹੋਰ ਆ ਚੁੱਕੇ ਨੇ ਉਹਨਾਂ ਦੀ ਫਰਮਾਇਸ਼ ਅਸੀਂ ਦੇਖ ਲਈਏ। ਅਨਿਲ ਤਾਮਰਕਰ, ਅਨਿਲ ਅਮਰ, ਦਿਲੀਪ, ਰਾਜੂ, ਰਜਕ, ਰਜਨ, ਰਜਕ, ਵਿਪਿਨ, ਸੋਨੀ, ਅਰੁਣ, ਸੰਜੇ, ਯਾਦਵ, ਸੁਨੀਲ, ਜੈਨ, ਮੋਨਾ, ਹਨੀ, ਯਸ਼, ਸੋਮਿਆ, ਇਹ ਸਾਰੇ ਸਾਨੂੰ ਮੈਸੇਜ ਕਰਨ ਵਾਲੇ ਨੇ ਜੀ, ਸ਼ਿਵਾਜੀ ਚੌਂਕ ਕਟਨੀ ਤੋਂ। ਅਗਲਾ ਸਾਨੂੰ ਮੈਸੇਜ ਆਇਆ ਜੀ, ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁਲਾਪੁਰ ਤੋਂ। ਮੁਕੇਸ਼ ਕਸ਼ਪ, ਸ਼ੀਤਲ, ਸੋਨੂ, ਰਾਜਪਾਲ, ਕਾਜਲ, ਮਾਨਵੀ, ਲਕਸ਼, ਮੋਹਿਨੀ, ਬਲਵੀਰ, ਅਤੇ ਸਾਨੂੰ ਅਗਲੇ ਮੈਸੇਜ ਕਰਨ ਵਾਲੇ ਨੇ ਜੀ, ਸ਼ਮਸੁਲ, ਕਮਰ, ਰਾਹੀ, ਸ਼ਾਹੀਨ, ਫਾਤਿਮਾ, ਅਦਨਾਨ ਖਾਨ, ਫੈਜ਼ਾਨ, ਅਨੂ, ਇਹ ਸਾਨੂੰ ਮੈਸੇਜ ਆਇਆ ਜੀ, ਗੰਜਹੁੰਡਵਾਰਾ ਤੋਂ। ਅਜੀਤ ਨਗਰ, ਮਲੋਟ ਪੰਜਾਬ ਤੋਂ, ਸ਼ਿੰਦਰ ਸਿੰਘ, ਸਤਨਾਮ ਕੌਰ, ਦਿਲਪ੍ਰੀਤ ਸਿੰਘ, ਗਗਨਦੀਪ ਕੌਰ ਕਹਿ ਰਹੇ ਨੇ ਕਿ ਸਾਨੂੰ ਕੋਈ ਵੀ ਆਪਣੀ ਪਸੰਦ ਦਾ ਸਾਨੂੰ ਗੀਤ ਸੁਣਾ ਦਿੱਤਾ ਜਾਵੇ ਜੀ। ਅਖੀਰ ਵਿੱਚ ਮੈਂ ਇਹੀ ਕਹੂੰਗੀ ਨਾਨਾ ਪਾਟੇਕਰ ਦੀ ਯਾਦ 'ਚ ਕਿ ਆਵਾਜ਼ ਰੁਕ ਗਈ ਤਾਂ ਕੀ ਹੋਇਆ, ਅਦਾਕਾਰੀ ਤਾਂ ਬੋਲਦੀ ਰਹੇਗੀ, ਇਨਸਾਨ ਚਲਾ ਗਿਆ ਤਾਂ ਕੀ ਹੋਇਆ, ਯਾਦ ਹਮੇਸ਼ਾ ਨਾਲ ਰਹੇਗੀ। ਨਾਨਾ ਪਾਟੇਕਰ ਜੀ ਨੂੰ ਸਾਡੇ ਵੱਲੋਂ ਦਿਲੋਂ ਸ਼ਰਧਾਂਜਲੀ ਹੈ ਜੀ। ਕਹਿੰਦੇ ਉਹਨਾਂ ਦਾ ਸਫ਼ਰ ਮੁੱਕਿਆ ਨਹੀਂ, ਸਗੋਂ ਉਹਨਾਂ ਦੀ ਕਲਾ ਹਮੇਸ਼ਾ ਜਿਉਂਦੀ ਰਹੇਗੀ। ਇਸ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ, ਫਿਲਮ ਪਰਿੰਦਾ 'ਚੋਂ। ਗੀਤ ਦੇ ਬੋਲ ਨੇ ਤੁਮਸੇ ਮਿਲਕਰ ਐਸਾ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਰਾਤ ਦੇ 11 ਵਜਣ ਵਾਲੇ ਨੇ। ਹੁਣੇ ਤੋਂ ਕੁਝ ਪਲਾਂ ਬਾਅਦ ਸੁਣੋਗੇ ਦਿੱਲੀ ਕੇਂਦਰ ਤੋਂ ਹਿੰਦੀ 'ਚ ਸਮਾਚਾਰ, 11:05 ਤੇ ਅੰਗਰੇਜ਼ੀ 'ਚ ਸਮਾਚਾਰ।

ਮਾਨਵ, ਅਨੁਪ੍ਰੀਤ ਤੇ ਪ੍ਰੀਸ਼ ਕੰਬੋਜੀ ਪਸੰਦ ਕਰ ਰਹੇ ਨੇ ਜੀ ਗੀਤ ਦੀਦਾਰ ਸੰਧੂ ਤੇ ਅਮਨ ਨੂਰੀ ਦਾ ਗਾਇਆ ਕੋਈ ਵੀ ਗੀਤ ਸੁਣਨਾ ਚਾਹ ਰਹੇ ਨੇ ਜੀ ਸਰ ਪ੍ਰੀਸ਼ ਕੰਬੋਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਲਓ ਤੁਹਾਡੀ ਫਰਮਾਇਸ਼ ਤੇ ਇੱਕ ਗੀਤ ਦੀਦਾਰ ਸੰਧੂ ਤੇ ਮਿਸ ਅਮਨ ਨੂਰੀ ਜੋ ਕਿ ਉਸ ਵੇਲੇ ਮਿਸ ਅਮਨ ਨੂਰੀ ਸਨ ਜੀ ਦੀਦਾਰ ਸੰਧੂ ਦੇ ਨਾਲ ਗਾਇਆ ਹੋਇਆ ਉਹਨਾਂ ਦਾ ਗੀਤ।

ਪਰਿਵਾਰ ਹੈ ਜੀ, ਪ੍ਰਤੀਸ਼ਾ ਸੰਧੂ, ਸ਼ਿਖਾ ਸੰਧੂ, ਰਿਤੇਸ਼ ਸੰਧੂ ਜੁੜ ਚੁੱਕੇ ਨੇ, ਇਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਇੱਕ ਫਰਮਾਇਸ਼ ਆਈ ਹੈ ਸਾਡੇ ਕੋਲ ਗੀਤ ਨੂੰ ਸੁਣਨ ਦੀ, ਇਸ ਗੀਤ ਨੂੰ ਇੱਕ ਫੋਨ ਲਾਈਨ ਦੀ ਫਰਮਾਇਸ਼ ਤੋਂ ਬਾਅਦ ਜ਼ਰੂਰ ਪੂਰਾ ਕਰਾਂਗਾ ਜੀ। ਸਵਾਗਤ ਕਰਦੇ ਹਾਂ ਸਾਡੇ ਫੋਨ ਕਾਲਰ ਦਾ। ਸਵਾਗਤ ਜੀ, ਬਹੁਤ ਬਹੁਤ ਜੀ। ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ? ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਜੀ। ਤੁਹਾਡੀ ਫੋਨ ਲਾਈਨ ਮਿਲ ਚੁੱਕੀ ਹੈ ਜੀ? ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ? ਸ਼ਾਇਦ ਉਹਨਾਂ ਦੀ ਆਵਾਜ਼ ਸਾਡੇ ਤੱਕ ਪਹੁੰਚ ਨਹੀਂ ਰਹੀ ਜੀ। ਸੋ ਵਟਸਐਪ ਦੀ ਫਰਮਾਇਸ਼ ਜੋ ਆਈ ਹੈ ਜੀ, ਉਹਨੂੰ ਕਰਦੇ ਹਾਂ ਪੂਰਾ। ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹ ਰਹੇ ਨੇ ਇੱਕ ਗੀਤ। ਪ੍ਰੋਗਰਾਮ ਸੌਗਾਤ ਦੇ ਵਿੱਚ ਪਿਆਰਾ ਜਿਹਾ ਸੁਨੇਹਾ ਅਤੇ

Gigi. WhatsApp ਦੀ ਫਰਮਾਇਸ਼ ਜੋ ਆਈ ਹੈ ਜੀ ਉਹਨੂੰ ਕਰਦੇ ਹਾਂ ਪੂਰਾ। ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹ ਰਹੇ ਨੇ ਇੱਕ ਗੀਤ। ਪ੍ਰੋਗਰਾਮ ਸੌਗਾਤ ਦੇ ਵਿੱਚ ਪਿਆਰਾ ਜਿਹਾ ਸੁਨੇਹਾ ਅਤੇ ਆਪਣੀ ਫਰਮਾਇਸ਼ ਭੇਜੀ ਹੈ ਜੀ। ਮੈਂ ਸਕਿੱਟ ਨਾਭਾ ਤੋਂ ਸੋਮਦਤ, ਜੋਤੀ ਰਾਣੀ, ਕੈਰਵ ਅਤੇ ਗੁਰਮਨ ਜੀ ਨੇ ਗੀਤ ਸੁਣਨਾ ਚਾਹ ਰਹੇ ਨੇ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ। ਲਓ ਸੁਣਦੇ ਹਾਂ ਜੀ ਇਹ ਗੀਤ।

0: ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਪ੍ਰੋਗਰਾਮ ਸੌਗਾਤ ਦੇ ਵਿੱਚ। ਸਾਡੇ ਫੋਨ ਕਾਲਰ ਜੁੜੇ ਨੇ, ਜਾਣਦੇ ਹਾਂ ਜੀ ਉਹਨਾਂ ਦਾ ਹਾਲ ਚਾਲ ਅਤੇ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ। ਸਵਾਗਤ ਜੀ ਬਹੁਤ ਬਹੁਤ ਤੁਹਾਡਾ।
1: ਹੈਲੋ, ਸਤਿ ਸ਼੍ਰੀ ਅਕਾਲ ਸਰ। ਪਿੰਡ ਲੱਦੂ ਵਾਲਾ, ਜ਼ਿਲ੍ਹਾ ਫਿਰੋਜ਼ਪੁਰ
0: ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ 'ਚ। ਦੱਸੋ ਜੀ ਕਿਹੜਾ ਗੀਤ ਸੁਣੋਗੇ
1: ਜੀ ਤੁਸੀਂ?
0: ਕੋਈ ਖਾਸ ਗੀਤ ਜਾਂ ਕੋਈ ਵੀ?
1: ਕੋਈ ਵੀ ਸੁਣਾ ਦਿਓ। ਚਲੋ
0: ਠੀਕ ਹੈ ਜੀ, ਫਿਰ ਮੇਰੇ ਕੋਲ ਸਾਹਮਣੇ ਗੀਤ ਹੈ ਘੁੰਡ ਮੁਖੜੇ ਤੋਂ, ਮੈਂ ਤੁਹਾਨੂੰ ਉਹ ਗੀਤ ਸੁਣਾ ਰਿਹਾ ਜੀ। ਸ਼ੁਕਰੀਆ ਬਹੁਤ ਬਹੁਤ ਜੀ। ਸੁਰਿੰਦਰ ਕੌਰ ਅਤੇ ਹਰਚਰਨ ਗਰੇਵਾਲ ਦੀ ਆਵਾਜ਼ 'ਚ ਗੀਤ।

ਨਾਲ ਬਣ ਕੇ ਕਾਲੀ ਗੁੱਟ ਨਾਲ ਰੇਸ਼ਮੀ ਰੁਮਾਲ ਬਣ ਕੇ ਕਾਲੀ ਗੁੱਟ ਨਾਲ ਰੇਸ਼ਮੀ ਰੁਮਾਲ ਬਣ ਕੇ ਲੈ ਗਈ ਫੱਕਰਾਂ ਦੇ ਕਾਲਜ ਚੋਂ ਰੁੱਬ ਪੜ ਕੇ ਨੀ ਗੇੜਾ।

0: ਰਬੀ ਸ਼ੇਰਗਲੀ ਵਾਸਤੇ ਤੇਰੇ ਬਿਨ ਗੀਤ ਸਮਾਜੀ ਪ੍ਰੋਗਰਾਮ ਦਾ ਤਕਰੀਬਨ 30 ਮਿੰਟ ਦਾ ਬਾਕੀ ਹੈ ਤੇ ਜੁੜੇ ਨੇ ਸਾਡੇ ਨਾਲ ਸਾਡੇ ਫੋਨ ਕਾਲਰ। ਸਵਾਗਤ ਜੀ, ਬਹੁਤ ਬਹੁਤ ਤੁਹਾਡਾ।
1: ਹੈਲੋ, ਸਤਿ ਸ੍ਰੀ ਅਕਾਲ ਸਰ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
1: ਬਹੁਤ ਵਧੀਆ ਨੇ ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ
0: ਤੋਂ। ਜੀ ਰਾਜੂ ਜੀ, ਬਹੁਤ ਬਹੁਤ ਸਵਾਗਤ ਤੁਹਾਡਾ।
1: ਧੰਨਵਾਦ ਸਰ ਜੀ।
0: ਦੱਸੋ ਕਿਹੜਾ ਗੀਤ ਸੁਣਾਈਏ?
1: ਆਕਾ ਬੋਸਲੇ ਦਾ ਸੁਣਾ ਦਿਓ ਜੀ, ਕੋਈ ਢੋਲ ਜਾਨੀ ਦਿਲ ਜਾਨੀ।
0: ਸੁਣ ਢੋਲ ਜਾਨੀ, ਵਾਹ ਵਾਹ ਵਾਹ। ਆਸ਼ਾ ਬੋਸਲੇ ਜਸਪਾਲ ਦਾ ਗਾਇਆ। ਠੀਕ ਆ ਜੀ, ਸ਼ੁਕਰੀਆ ਤੁਹਾਡਾ ਰਾਜੂ ਜੀ, ਬਹੁਤ ਬਹੁਤ
1: ਧੰਨਵਾਦ ਜੀ ਤੁਹਾਡਾ।
0: ਲਓ ਸੁਣਦੇ ਜੀ ਜਸਪਾਲ ਸਿੰਘ ਤੇ ਆਸ਼ਾ ਬੋਸਲੇ ਦੀ ਆਵਾਜ਼ 'ਚ ਗੀਤ।

ਜੁੜਵੇਂ ਜੀ ਪ੍ਰੋਗਰਾਮ ਦੇ ਵਿੱਚ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ ਅਤੇ ਸਾਰਾ ਪਰਿਵਾਰ, ਕ੍ਰਿਸ਼ਨਾ ਜੀ, ਕਮਲ ਧੀਮਾਨ, ਸ਼ੁਭਮ, ਹਨੂੰਮਾਨ ਪ੍ਰੇਯ ਅਤੇ ਆਂਚਲ ਕੁੰਜ ਪਰਵ ਪ੍ਰਵੀਨ ਸਾਰੇ ਜੁੜੇ ਹੋਏ ਨੇ ਅਤੇ ਜੀ ਦੱਸ ਰਹੇ ਨੇ ਕਿ ਜੀ ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਕਿਸੇ ਦੀ ਥੋੜ੍ਹੀ ਸਿਹਤ ਠੀਕ ਨਹੀਂ, ਸੋ ਉਹਨਾਂ ਦੀ ਸਿਹਤਯਾਬੀ ਦੇ ਲਈ ਉਹ ਸਾਰਿਆਂ ਦੇ ਅੱਗੇ ਇਹ ਪ੍ਰੇਅਰ ਦੇ ਲਈ ਜੀ ਮੈਸੇਜ ਭੇਜ ਰਹੇ ਨੇ ਆਪਣਾ, ਔਰ ਨਾਲ ਹੀ ਨਾਲ ਪ੍ਰੋਗਰਾਮ ਵੀ ਇਸ ਸਮੇਂ ਸੁਣ ਰਹੇ ਨੇ ਅਤੇ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ ਅਤੇ ਉਹਨਾਂ ਦਾ ਸਾਰਾ ਪਰਿਵਾਰ ਜੁੜਿਆ ਹੋਇਆ ਹੈ, ਸੁਣ ਰਹੇ ਹਾਂ ਜੀ ਇਹ ਪ੍ਰੋਗਰਾਮ ਅਤੇ ਅਗਲਾ ਗੀਤ ਸਤਵਿੰਦਰ ਬਿੱਟੀ ਦੀ ਆਵਾਜ਼ 'ਚ।

0: ਚੱਲ ਜੀ, ਪ੍ਰੋਗਰਾਮ ਸੁਗਾਤ ਅਤੇ ਸਾਡੇ ਅਗਲੇ ਫੋਨ ਕਾਲਰ ਜੁੜੇ ਨੇ, ਜਾਣਦੇ ਉਹਨਾਂ ਦਾ ਹਾਲ ਚਾਲ ਅਤੇ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ।
1: ਹੈਲੋ
0: ਜੀ, ਸਵਾਗਤ, ਬਹੁਤ ਬਹੁਤ ਨਮਸਕਾਰ ਜੀ।
1: ਹੈਲੋ, ਬਿੱਟੂ ਬੋਲ ਰਿਹਾ ਸਰ
0: ਜੀ। ਬਿੱਟੂ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਦੱਸੋ ਕਿਹੜਾ ਗੀਤ ਸੁਣਾਈਏ? ਗੁੜ ਨਾਲ ਇਸ਼ਕ ਮਿੱਠਾ, ਠੀਕ ਹੈ ਜੀ। ਸਵਿਤਾ ਸਾਥੀ ਦਾ ਗਾਇਆ ਗੀਤ ਸੁਣਦੇ ਹਾਂ ਜੀ। ਸ਼ੁਕਰੀਆ ਤੁਹਾਡਾ, ਬਹੁਤ ਬਹੁਤ।
1: ਓਕੇ ਜੀ, ਬਾਏ ਬਾਏ
0: ਜੀ।

0: ਪਾਇਆ ਸੀ, ਨੀ ਦੱਸ ਕਿਉਂ ਪਾਇਆ ਸੀ ਪਿਆਰ ਜੰਗੀਰੋ ਗੂੜਾ।
1: ਕਿਹੜੇ ਲੈ ਮੈਂ ਚਾਪਾ ਛੱਲੇ ਕਿਹੜਾ ਤੇਰਾ ਖਾਦਾ, ਚਾੜ ਕੇ ਲੈ ਆਊ ਮੈਂ ਥਾਣਾ ਜੇ ਤੂੰ ਕੀਤਾ ਵਾਦਾ, ਚਾੜ ਕੇ ਲੈ ਆਊ ਮੈਂ ਥਾਣਾ ਜੇ ਤੂੰ ਕੀਤਾ ਵਾਦਾ, ਥਾਣੇਦਾਰ ਕਰਵਾਊਗਾ ਤੈਥੋਂ ਕਰਦਾ ਗੋਹਾ ਕੂੜਾ, ਥਾਣੇਦਾਰ ਕਰਵਾਊਗਾ ਤੈਥੋਂ ਕਰਦਾ ਗੋਹਾ ਕੂੜਾ। ਵੇ ਮੈਂ ਕਦ ਪਾਇਆ ਸੀ ਪਿਆਰ ਤੇਰੇ ਨਾਲ ਗੂੜਾ, ਵੇ ਮੈਂ ਕਦ ਪਾਇਆ ਸੀ ਪਿਆਰ ਤੇਰੇ ਨਾਲ ਗੂੜਾ।

0: ਗੁਰਬਾਣੀ ਵਿਚਾਰ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਗੁਰਬਾਣੀ ਵਿਚਾਰ, ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ, ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਔਨ ਕਰ ਲੈਂਦੇ ਸੀ ਅਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਜਿਸ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ, ਔਰ ਕਿਤੇ ਕੋਈ ਕੁਦਰਤੀ ਆਫਤਾਂ ਆ ਜਾਣ ਉੱਥੇ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੀ ਆ, ਅਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਅਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿੱਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ 108 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਂਦ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ

ਅਤੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਵਾਹਤ ਜਥੇਬੰਦੀ ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ। ਅਤੇ ਇੱਕ ਨਵਾਂ ਹੀ ਪਲਾਂਘ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ ਜਿਹੜੀ IAS ਅਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ। ਸਾਰਾ ਕੁਝ, ਰਹਿਣ ਸਹਿਣ, ਪੜ੍ਹਾਈ, ਇਨਫਰਾਸਟ੍ਰਕਚਰ ਸਾਰਾ ਫਰੀ। ਇਸੇ ਤਰ੍ਹਾਂ ਜਿਹੜਾ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ ਅਸੀਂ ਜੁਡੀਸ਼ੀਅਲ ਅਕੈਡਮੀ ਨਿਸ਼ਚੇ ਅਕੈਡਮੀ ਦੇ ਤੌਰ 'ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ। ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇਹ ਗੁਰਮਤ ਦਾ ਸਮਾਗਮ ਅਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਉਹ ਪ੍ਰਚੰਡ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ।

ਬਿਲਾਵਲ ਰਾਗ ਦੇ ਪਹਿਲੇ ਸ਼ਬਦ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦਾ ਫੁਰਮਾਨ ਹੈ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚਮੇ ਰਹੋਂ ਰਜਾਈ। ਹੁਣ ਵਿਚਾਰ ਇਹ ਕਰਨੀ ਹੈ ਕਿ ਗੁਣ ਗਾਉਣ ਦੇ ਇੱਥੇ ਕੀ ਅਰਥ ਹਨ। ਗੁਣ ਗਾਉਣ ਕੇਵਲ ਜ਼ੁਬਾਨ ਨਾਲ ਪਰਮਾਤਮਾ ਦੀ ਵਡਿਆਈ ਕਰਨੀ ਹੀ ਨਹੀਂ ਹੈ। ਜਦੋਂ ਅਸੀਂ ਆਖਦੇ ਹਾਂ ਕਿ ਪਰਮਾਤਮਾ ਦਇਆਲੂ ਹੈ ਤਾਂ ਸਾਡੇ ਜੀਵਨ ਵਿੱਚ ਵੀ ਦਇਆ ਆਉਣੀ ਚਾਹੀਦੀ ਹੈ। ਜੇ ਅਸੀਂ ਆਖਦੇ ਹਾਂ ਕਿ ਪਰਮਾਤਮਾ ਸਭ ਦਾ ਪਾਲਣਹਾਰ ਹੈ ਤਾਂ ਸਾਨੂੰ ਵੀ ਆਪਣੀ ਸਮਰੱਥਾ ਅਨੁਸਾਰ ਦੂਜਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜੇ ਅਸੀਂ ਆਖਦੇ ਹਾਂ ਕਿ ਪਰਮਾਤਮਾ ਸਭ ਦੇ ਅੰਦਰ ਵੱਸਦਾ ਹੈ ਤਾਂ ਫਿਰ ਕਿਸੇ ਮਨੁੱਖ ਨਾਲ ਨਫ਼ਰਤ, ਵੈਰ ਅਤੇ ਘਿਰਣਾ ਕਰਨ ਤੋਂ ਪਹਿਲਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਦੇ ਅੰਦਰ ਵੀ ਉਸੇ ਪ੍ਰਭੂ ਦੀ ਹੀ ਜੋਤ ਹੈ। ਇਸ ਤਰ੍ਹਾਂ ਪ੍ਰਭੂ ਦੇ ਗੁਣ ਗਾਉਂਦੇ ਗਾਉਂਦੇ ਹੌਲੀ ਹੌਲੀ ਪ੍ਰਭੂ ਦੇ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਨੇ ਹਨ। ਇੱਥੇ ਇੱਕ ਬੜੀ ਸੁੰਦਰ ਗੱਲ ਸਮਝਣ ਵਾਲੀ ਹੈ ਕਿ ਪਰਮਾਤਮਾ ਇੱਕ ਹੈ ਪਰ ਉਸ ਦੇ ਗੁਣ ਅਨੰਤ ਹਨ। ਅਸੀਂ ਉਸ ਨੂੰ ਦਇਆਲੂ, ਕਿਰਪਾਲੂ, ਪਾਲਨਹਾਰ, ਨਿਰਭਉ, ਨਿਰਵੈਰ ਅਤੇ ਸੱਤ ਸਰੂਪ ਕਹਿੰਦੇ ਹਾਂ, ਪਰ ਸਾਡੀ ਕੀਤੀ ਹੋਈ ਕੋਈ ਵੀ ਸਿਫਤ ਉਸ ਪ੍ਰਭੂ ਦੀ ਪੂਰਨਤਾ ਨੂੰ ਬਿਆਨ ਨਹੀਂ ਕਰ ਸਕਦੀ। ਸੂਹੀ ਰਾਗ ਅੰਦਰ ਗੁਰੂ ਰਾਮਦਾਸ ਸਾਹਿਬ ਜੀ ਦੇ ਅਮਰ ਬੋਲ ਇਸ ਤਰ੍ਹਾਂ ਹਨ, ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਗੁਰੂ ਅਰਜੁਨ ਦੇਵ ਜੀ ਦਾ ਵੀ ਫੁਰਮਾਨ ਹੈ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਇਸੇ ਕਰਕੇ ਗੁਰਬਾਣੀ ਵਾਰ ਵਾਰ ਪਰਮਾਤਮਾ ਦੀ ਬੇਅੰਤਤਾ ਵੱਲ ਸਾਡਾ ਧਿਆਨ ਲੈ ਕੇ ਜਾਂਦੀ ਹੈ। ਗੁਣ ਗਾਉਣ ਦਾ ਸਭ ਤੋਂ ਵੱਡਾ ਲਾਭ ਇਹ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਦੇ ਗੁਣਾਂ ਨੂੰ ਵਾਰ ਵਾਰ ਯਾਦ ਕਰਦੇ ਹਾਂ ਤਾਂ ਸਾਡਾ ਮਨ ਵੀ ਉਸੇ ਦਿਸ਼ਾ ਵਿੱਚ ਜਾਣ ਲੱਗਦਾ ਹੈ। ਜੇ ਮਨੁੱਖ ਹਰ ਸਮੇਂ ਦੂਜਿਆਂ ਦੀਆਂ ਕਮੀਆਂ ਵੇਖਦਾ ਰਹੇ ਤਾਂ ਉਸ ਦੇ ਅੰਦਰ ਵੀ ਨਿੰਦਾ, ਈਰਖਾ ਅਤੇ ਢਹਿੰਦੀ ਕਲਾ ਵੱਧਦੀ ਹੈ। ਪਰ ਜਦੋਂ ਮਨੁੱਖ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਦਾ ਹੈ ਤਾਂ ਉਸ ਦੇ ਅੰਦਰ ਨਿਮਰਤਾ, ਸ਼ੁਕਰਾਨਾ, ਦਇਆ ਅਤੇ ਸੰਤੋਖ ਵਰਗੇ ਦੈਵੀ ਗੁਣ ਪੈਦਾ ਹੋਣ ਲੱਗਦੇ ਹਨ। ਇਸੇ ਲਈ ਗੁਰਬਾਣੀ ਸਿਰਫ ਪਰਮਾਤਮਾ ਦੇ ਗੁਣ ਗਾਉਣ ਸੁਣਨ ਲਈ ਹੀ ਨਹੀਂ ਕਹਿੰਦੀ, ਸਗੋਂ ਉਹਨਾਂ ਨੂੰ ਜੀਵਨ ਵਿੱਚ ਧਾਰਨ ਕਰਨ ਦੀ ਪ੍ਰੇਰਣਾ ਵੀ ਦਿੰਦੀ ਹੈ। ਮੂੰਹ ਨਾਲ ਨਾਮ ਜਪਣਾ ਹੋਰ ਗੱਲ ਹੈ ਅਤੇ ਮਨ ਨੂੰ ਨਾਮ ਨਾਲ ਜੋੜਨਾ ਹੋਰ ਗੱਲ ਹੈ। ਜੇ ਕੋਈ ਮੂੰਹ ਨਾਲ ਨਾਮ ਜਪ ਰਿਹਾ ਹੋਵੇ ਪਰ ਮਨ ਸੰਸਾਰ ਦੀਆਂ ਚਿੰਤਾਵਾਂ, ਹਉਮੈ, ਈਰਖਾ ਅਤੇ ਵਿਕਾਰਾਂ ਵਿੱਚ ਭਟਕ ਰਿਹਾ ਹੋਵੇ ਤਾਂ ਨਾਮ ਸਿਮਰਨ ਦੀ ਅਸਲ ਅਵਸਥਾ ਅਜੇ ਨਹੀਂ ਬਣੀ। ਗੁਰੂ ਸਾਹਿਬ ਸਾਨੂੰ ਮਨ ਅਤੇ ਤਨ ਦੋਵਾਂ ਨੂੰ ਇੱਕ ਨਾਲ ਜੋੜਨ ਦੀ ਸਿੱਖਿਆ ਦਿੰਦੇ ਹਨ। ਏਕਸਕੇ ਗੁਣ ਗਾਓ ਅਨੰਤ ਦਾ ਸੰਦੇਸ਼ ਸਾਡੇ ਰੋਜ਼ਾਨਾ ਜੀਵਨ ਲਈ ਵੀ ਬਹੁਤ ਮਹੱਤਵਪੂਰਨ ਹੈ। ਸਾਡੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਹਨ, ਜਿਵੇਂ ਕਿ ਪੜ੍ਹਾਈ, ਕੰਮਕਾਜ, ਪਰਿਵਾਰ, ਭਵਿੱਖ ਅਤੇ ਆਪਣੀਆਂ ਜ਼ਿੰਮੇਵਾਰੀਆਂ। ਇਹਨਾਂ ਸਭ ਦੇ ਵਿਚਕਾਰ ਗੁਰਬਾਣੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਸਾਡੀ ਅਸਲ ਟੇਕ ਇੱਕ ਪਰਮੇਸ਼ਰ 'ਤੇ ਹੀ ਹੋਣੀ ਚਾਹੀਦੀ ਹੈ। ਜਦੋਂ ਮਨੁੱਖ ਆਪਣੀ ਟੇਕ ਉਸ ਇੱਕ ਅਕਾਲ ਪੁਰਖ ਉੱਤੇ ਰੱਖਦਾ ਹੈ ਤਾਂ ਉਸ ਦੇ ਅੰਦਰ ਹੌਂਸਲਾ ਅਤੇ ਸੰਤੁਲਨ ਪੈਦਾ ਹੁੰਦਾ ਹੈ। ਇਸ ਦਾ ਅਰਥ ਇਹ ਨਹੀਂ ਕਿ ਮਨੁੱਖ ਆਪਣੇ ਯਤਨ ਕਰਨੇ ਛੱਡ ਦੇਵੇ। ਗੁਰਮਤਾਂ ਸਾਨੂੰ ਇਮਾਨਦਾਰੀ ਨਾਲ ਕਰਮ ਕਰਨ, ਸੇਵਾ ਕਰਨ ਅਤੇ ਸੱਚਾ ਸੁੱਚਾ ਜੀਵਨ ਜਿਉਣ ਦੀ ਪ੍ਰੇਰਣਾ ਦਿੰਦੀ ਹੈ, ਪਰ ਯਤਨ ਕਰਦਿਆਂ ਅੰਦਰੋਂ ਆਪਣੀ ਟੇਕ ਉਸ ਇੱਕ ਉੱਤੇ ਰੱਖਣੀ ਚਾਹੀਦੀ ਹੈ। ਜੇ ਅਸੀਂ ਸੱਚਮੁੱਚ ਏਕਸਕੇ ਗੁਣ ਗਾਓ ਅਨੰਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਮੇਰੇ ਅੰਦਰ ਦਇਆ ਵੱਧ ਰਹੀ ਹੈ, ਕੀ ਮੇਰੇ ਅੰਦਰ ਨਿਮਰਤਾ ਵੱਧ ਰਹੀ ਹੈ, ਕੀ ਮੈਂ ਦੂਜਿਆਂ ਵਿੱਚ ਵੀ ਉਸੇ ਪ੍ਰਭੂ ਦੀ ਜੋਤ ਵੇਖਣ ਦਾ ਯਤਨ ਕਰਦਾ ਹਾਂ।

0: ਕਿ ਮੇਰਾ ਜੀਵਨ ਨਾਮ, ਸੇਵਾ ਅਤੇ ਸੱਚ ਨਾਲ ਜੁੜ ਰਿਹਾ ਹੈ। ਜੇ ਇਹ ਬਦਲਾਅ ਆਉਣ ਲੱਗ ਪਏ ਤਾਂ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਕੇਵਲ ਪ੍ਰਭੂ ਦੇ ਗੁਣ ਗਾ ਹੀ ਨਹੀਂ ਰਹੇ, ਸਗੋਂ ਪ੍ਰਭੂ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਜੀ ਵੀ ਰਹੇ ਹਾਂ। ਆਓ ਉਸ ਇੱਕ ਅਕਾਲ ਪੁਰਖ ਨੂੰ ਯਾਦ ਕਰੀਏ, ਉਸ ਦੇ ਬੇਅੰਤ ਗੁਣਾਂ ਦੀ ਸਿਫਤ ਕਰੀਏ ਅਤੇ ਆਪਣੇ ਜੀਵਨ ਨੂੰ ਵੀ ਉਹਨਾਂ ਗੁਣਾਂ ਅਨੁਸਾਰ ਢਾਲਣ ਦਾ ਯਤਨ ਕਰੀਏ।
1: ਏਕਸ ਕੇ ਗੁਣ ਗਾਓ ਅਨੰਤ। ਇਹ ਵਾਰਤਾ ਸੁਣਾ ਰਹੇ ਸਨ ਪ੍ਰਿੰਸੀਪਲ ਹਰਭਜਨ ਸਿੰਘ। ਗੁਰਬਾਣੀ ਅਨੁਸਾਰ ਸਦਾ ਹੀ ਪ੍ਰਭੂ ਦੇ ਗੁਣ ਗਾਇਨ ਕਰਨੇ ਚਾਹੀਦੇ ਹਨ, ਪਰ ਇਸ ਵਾਸਤੇ ਪ੍ਰਭੂ ਦੀ ਕਿਰਪਾ ਲਾਜ਼ਮੀ ਹੋਣੀ ਚਾਹੀਦੀ ਹੈ। ਸੋਰਠ ਰਾਗ ਵਿੱਚ ਪੰਚਮ ਗੁਰਦੇਵ ਫਰਮਾਉਂਦੇ ਨੇ ਕਿ ਹੁਣ ਪੂਰੇ ਗੁਰੂ ਨੇ ਮੈਨੂੰ ਆਪਣੀ ਚਰਨੀ ਲਾ ਲਿਆ ਹੈ, ਮੈਨੂੰ ਸੱਚੇ ਗੁਰੂ ਦਾ ਸੰਗ ਅਤੇ ਮਿੱਤਰਤਾ ਪ੍ਰਾਪਤ ਹੋ ਗਈ ਹੈ, ਮੈਂ ਹੁਣ ਹਰ ਥਾਂ 'ਤੇ ਖੁਸ਼ ਹਾਂ, ਪ੍ਰਭੂ ਨਾਲ ਮੇਰਾ ਮੇਲ ਹੋ ਗਿਆ ਹੈ। ਹੇ ਜੀਵ, ਤੁਸੀਂ ਵੀ ਸਦਾ ਉਸੇ ਦੇ ਗੁਣ ਪ੍ਰੇਮ ਨਾਲ ਗਾਓ ਅਤੇ ਉਸ ਦਾ ਹਰ ਵੇਲੇ ਸੰਗ ਪ੍ਰਾਪਤ ਕਰਦੇ ਹੋਏ ਮਨ ਇੱਛਿਤ ਫਲ ਪ੍ਰਾਪਤ ਕਰੋ। ਪ੍ਰਭੂ ਪ੍ਰਾਣਾਂ ਦਾ ਆਸਰਾ ਹੈ ਅਤੇ ਅਸੀਂ ਜੀਵ ਸੰਤਾਂ ਦੇ ਚਰਨਾਂ ਦੀ ਧੂੜ ਹਾਂ, ਅਸੀਂ ਪਾਪੀ ਹਾਂ, ਪਰ ਪ੍ਰਭੂ ਸਾਨੂੰ ਪਵਿੱਤਰ ਕਰ ਦਿੰਦਾ ਹੈ। ਜਦੋਂ ਅਸੀਂ ਹਰੀ ਦਾ ਜਸ ਕਰਦੇ ਹਾਂ, ਪੂਰਾ ਪ੍ਰਭੂ ਸਾਡੀ ਪ੍ਰਤਿਪਾਲਣਾ ਕਰਦਾ ਹੈ, ਉਹੀ ਸਾਡਾ ਰਖਵਾਲਾ ਹੈ। ਦਿਨ ਰਾਤ ਉਸੇ ਦੀ ਕੀਰਤੀ ਕਰਦਿਆਂ ਆਵਾਗਮਨ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ। ਵਿਧਾਤਾ ਜਿਸ 'ਤੇ ਕਿਰਪਾ ਕਰਦਾ ਹੈ, ਉਹੀ ਪ੍ਰਭੂ ਰਸ ਦਾ ਆਨੰਦ ਮਾਣਦਾ ਹੈ। ਫਿਰ ਜੀਵਾਂ ਦੇ ਨੇੜੇ ਜਮ ਨਹੀਂ ਆਉਂਦੇ, ਉਸ ਦੀ ਸ਼ਰਨ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ। ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਸ਼ਬਦ, ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀਅ ਕੈ ਸੰਗ।

ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਇਹ ਇਸ ਵੇਲੇ ਸਵੇਰ ਦੇ 4 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਮਹੱਲਾ ਪਹਿਲਾ ਪੈ ਵਿੱਚ ਪਾਉਣ ਵੈ ਸਦਵਾਓ ਪੈ ਵਿੱਚ ਚਲੇ ਲੱਖ ਦਰੀਆ ਪੈ ਵਿੱਚ ਅਗਣ ਕੱਢੇ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਰੈ ਸਿਰਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤਣਾ ਅੰਤ ਪੈ ਵਿੱਚ ਸਿੱਧ ਬੁੱਧ

ਔੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹ ਜੀਵ ਪੁੱਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜਿਵੜਦਾਤਾ ਕੋ ਨਹੀਂ ਸਭ ਸੁਣੋ ਲੋਕ ਸਮਾਇਆ। ਸਤਿਗੁਰ ਮਿਲੈ ਸੱਚ ਪੈ ਜਿਨ ਵਿੱਚੋਂ ਆਪ ਪਵਾਇਆ। ਜਿਹਨੇ ਸੱਚੋ ਸੱਚ ਬੁਝਾਇਆ, ਜਿਹਨੇ ਸੱਚੋ ਸੱਚ ਬੁਝਾਇਆ।

ਘੜੀਆਂ ਸਭ ਗੋਪੀਆਂ ਪੈਰਕਣ ਗੋਪਾਲ ਗਹਿਣੇ ਪੌਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਿਰ ਜੰਜਾਲ ਨਾਨਕ ਮੁੱਸੇ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ।

ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਪਉ ਨਿਰੰਕਾਰ ਸਚਨਾਮ ਜਾਂ ਕਾ ਕੀਆ ਸਗਲ ਜਾਂ।

ਨਾਏ ਲਿਆ ਰੜਕਣਾ ਜਾਈਐ ਜੀਉ ਪਿੰਡ ਸਭ ਤਿਸਦਾ ਦੇਖਾ ਜੀ ਆਪ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕਰ ਕੋ ਨੂੰ ਨਿਸਦਾਈਐ ਜੇ ਜਰਵਾਣਾ ਪਰ ਹਰੈ ਜਰਵੇਸ ਕਰੇਂਦੀ ਆਈਐ ਕੋ ਰਹਿਣਾ ਭਰੀਐ ਪਾਈਐ ਕੋ ਰਹਿਣਾ ਭਰੀਐ।

ਓਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਿਰੇ ਚ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਅਣ ਦਰਸ਼ਨ ਰੂਪ ਪਾਰ ਤੀਰਥ ਨਹਾਵੇ ਅਰਚਾ ਪੂਜਾ ਅਗਰਵਾਸ ਬੈਕਾਰ ਜੋਗੀ ਸੁਣ ਧਿਆਵਣ ਜੇਤੇ ਲੱਖ ਨਾਮ ਕਰਤਾਰ ਸੂਖਮ ਮੂਤ ਨਾਮ ਨਿਰੰਜਨ ਕਾਇਆ ਕਾਕਾਰ ਸਤੀਆ ਮਨ ਸੰਤੋਖ ਜੇ ਦੇਣਾ ਕੈ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈਂ ਕੁੜਿਆਰਾ ਖਰਾਬਾ ਵਿਕਾਰ ਇੱਕ ਹੁੰਦਾ ਖਾਏ ਚਲੇ ਥਾ ਉਤਨਾ ਪਿਕਾ ਇਕਾਰ ਜਲ ਥਲ ਜੀਆਂ ਪੁਰੀਆਂ ਲੋਆ ਕਾਰਾਕਾਰ ਓਏ ਜੇ ਆਖੇ ਸੋ ਤੂੰ ਜਾਣੇ ਤਨਾ ਪੀ ਤੇਰੀ ਸਾਰ ਨਾਨਕ ਭਗਤਾਂ ਪੁਖਸਲਾ।

ਬਿਨ ਸਤਿਗੁਰ ਕਿਨ ਨਾ ਪਾਇਆ, ਬਿਨ ਸਤਿਗੁਰ ਕਿਨ ਨਾ ਪਾਇਆ। ਸਤਿਗੁਰ ਬਚਾ ਪਰਖਿਓਣ ਕਰ ਪ੍ਰਗਟਿਆ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ, ਜਗ ਜੀ।

0: ਜੰਮਿਆ ਹੋਂ ਚ ਮੂਆ, ਹੋਂ ਚ ਦਿੱਤਾ ਹੋਂ ਚ ਲਿਆ, ਹੋਂ ਚ ਖੱਟਿਆ ਹੋਂ ਚ ਗਿਆ, ਹੋਂ ਚ ਸਚਿਆਰ ਕੂੜਿਆਰ, ਹੋਂ ਚ ਪਾਪਨ ਵਿਚਾਰ, ਹੋਂ ਚ ਨਰਕ ਸੁਰਗ ਅਵਤਾਰ, ਹੋਂ ਚ ਹੱਸੈ ਹੋਂ ਚ ਰੋਵੈ, ਹੋਂ ਚ ਭਰ ਗਿਆ ਹੋਂ ਚ ਧੋਵੈ, ਹੋਂ ਵਿੱਚ ਜਾਤੀ ਜਿਣਸੀ ਖੋਵੈ, ਹੋਂ ਵਿੱਚ ਮੂਰਖ ਹੋਂ ਚ ਸਿਆਣਾ, ਮੋਖ ਮੁਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜੰਤੂ ਪਾਇਆ, ਹੋਂ ਮੈਂ ਬੁਝੈ ਤਾਂ ਦਰਸੁਜੈ ਗਿਆਨ ਮੈਂ ਹੋਣਾ ਕਥ ਖਦਲੂ ਜੈ, ਨਾਲ ਕੁਕਮੀ ਲਿਖੀਏ ਲੇਖ, ਜੇ ਹਾ ਵੇਖੈ ਤੇ ਹਾ ਵੇਖ ਮਹੱਲਾ ਦੂਜਾ,
1: ਹਮੈ ਏਖਾ ਜਾਤ ਹੈ, ਹਮੈ ਕਰਮ ਕਮਾ।

ਤੁਹਾਡੀ ਸੇਵ ਕੀਤੀ ਸੰਤੋਖੇ ਜਿਹਨੇ ਸੱਚੋ ਸੱਚ ਧਿਆਇਆ ਉਹਨੇ ਬੰਦੇ ਪੈਰ ਨਾ ਰੱਖਿਓ ਕਰ ਸੋ ਕਿਰਤ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਸੀ ਅਗਲਾ ਦੇਹ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ।

ਪੌੜੀ ਸੱਚਾ ਸਾਹਿਬ ਇੱਕ ਜਿਨ ਸੱਚੋ ਸੱਚ ਵਰਤਾਇਆ, ਜਿਸ ਤੁੰ ਦੇ ਹੇ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

ਸੁਤਾ ਕਿਉਂ ਜਾਗਾ ਗੁਰਬਿੰਦ ਸੁਤਾ ਪਾਗੋ ਪੇ ਥਾਣਾ ਆਪਣਾ ਕੀਆ ਕਮਾਣ ਆਲ ਮਲਖਾਈ ਸ਼੍ਰੀ ਸ਼ਾਹੀ ਪਾਈ ਮੂਰਖੰਦੈ ਪਤ ਗਵਾਈ ਬਿਣ ਨਾ ਵੈ ਕਿਛ ਥਾਏ ਨਾ ਪਾਏ ਰਹਿ ਬੇ ਬਾਣੀ ਮੜੀ ਮਸਾਣੀ ਆਂਦ ਨਾ ਜਾਣੇ ਫਿਰ ਪਛਤਾਣ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ।

ਹੁਕਮ ਹੱਲਾ ਪਹਿਲਾ ਸੱਚ ਕਾਲ ਕੂੜ ਵਰਤਿਆ ਕਲ ਕਾਲ ਕਵਿਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਗਵੇ ਦਾਲ ਜੇ ਕੁ ਹੋਏ ਤਾਂ ਗਵੇ ਰੁੱਤੀ ਰੁੱਤ ਹੋਏ ਨਾਰਕ ਪਾਏ ਬਾਰਾ ਕੋਰੇ ਰੰਗ ਨਸੋਏ ਪੈ ਵਿੱਚ ਖੁਮ ਚੜਾਈ ਇਸ ਤਰ੍ਹਾਂ।

ਸਦ ਪੁੱਛੀ ਐ ਬਹਿ ਬਹਿ ਕਰੇ ਵਿਚਾਰਨ ਦੀ ਰੇਤ ਗਿਆਨ ਬਹਿ ਹੋਣੀ ਪਾਏ ਪਰੇ ਮਰਦਾਰ ਗਿਆਨੀ ਨੱਚੇ ਬਾਜੇ ਵਾਵੇ ਰੂਪ ਕਰੇ ਸਿਗਾਰ ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਇੱਕ ਮਤ ਹੋਜੇ ਤਾਂ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਾਵਾਵੇ ਮੰਗਾ ਮੋਗ ਦਵਾ।

0: ਚੰਗੇ ਸੀ ਕੇ ਪੌੜੀ
1: ਦੁਰਕਰਮਜਣਾ ਕੁਦ ਪਾਇਆ ਤਾਂ ਤਿੰਨੀ ਖਸਮ ਧਿਆਇਆ ਇਹਨਾਂ ਜਨਤਾ ਕੇ ਵਸ ਕਿਸਨੇ ਤੁਧ ਵੇਖੀ ਜਗ ਤੋਂ ਪਾਇਆ ਇੱਕ ਨਾ ਨੂੰ ਤੂੰ ਮਿਲ ਲੈ ਇੱਕ ਆਪੋ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧਿਆ ਬੁਝਾਇਆ ਸਹਿਜ ਹੀ ਸੱਚ ਸਮਾਇਆ ਸਹਿਜ ਹੀ ਸੱਚ ਸਮਾਇਆ।

0: ਨਾਨਕ ਤਾਂ ਕਾ ਦਾਸ ਹੈ ਸੋ ਇੰਦਰਜੀਤ ਦੇ ਮਹੱਲਾ ਪਹਿਲਾ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੌੜੀ
1: ਪੜਿਆ ਹੋਵੇ ਗੁਨਹਗਾਰ ਤੁਮੀ ਸਾਧਨਾ ਮਾਰੀਐ ਜਿਹਾ ਘਾਲੇ ਘਾਲਣਾ ਤਵੇਹੋ ਨਾ ਵਿਚਾਰੀਐ ਐਸੀ ਕਲਾ ਨਾ ਖੇਡੀਐ ਜਿੱਧਰ ਕੇ ਗਿਆ ਹਾਰੀਐ ਪੜਿਆ ਤਿਉਮੀਆ ਵਿਚਾਰ ਅੱਗੇ ਵਿਚਾਰੀਐ ਮੋਹ ਚੱਲੈ ਸੋ ਅੱਗੇ ਮਾਰੀਐ ਮੋਹ ਚੱਲੈ ਸੋ ਅੱਗੇ ਮਾਰੀਐ

ਸ੍ਰੀ ਵਾਹਿ ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ

ਨਾਮ ਸਾਹੀਏ ਧਾਰ ਤਜ ਵਿਕਾਰ ਮਨ ਗਿਆਨ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਿਹਾ ਮਾਨ ਨਿਜ ਨਿਧਾਨ ਸੱਚ ਜਾਨ ਮੰਤਰ ਹੈ ਨਿਸਬਾਸਰ ਹੋਏ ਕਲਿਆਣ ਲਹੇ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸੋ ਛਾੜ ਤੋ ਹੋਮੇ ਕਾਫ ਅੰਧਕਾਰ ਸਾਧ ਸੰਗ ਰਤ ਜੀਓ ਦੇਹੋ ਗਿਹੋ ਤ੍ਰੇ ਸਨੇਹੋ ਚਿੱਤ ਵਿਲਾਸ ਜਗਤ ਤਿਹੋ ਚਰਨ ਕਮਲ ਸਦਾ ਸਿਓ ਦ੍ਰਿੜਤਾ ਕਰ ਮਤ ਜੀਓ ਨਾਮ ਸਾਰ ਹੀਏ ਧਾਰ ਤਜ ਵਿਕਾਰ ਮਨ ਗਿਆਨ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ।

ਇੱਕ ਪੜੈ ਸੁਣੈ ਗਾਵੈ ਪ੍ਰਭਾਤੈ ਕਰੇ ਇਸਨਾਨ, ਇਸਨਾਨ ਕਰੇ ਪ੍ਰਭਾਤ ਸੁਧ ਮਨ, ਗੁਰ ਪੂਜਾ ਵਿਦ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕੋ ਜੋਤ ਸਰੂਪੀ ਧਿਆਨ ਧਰੰ।

ਕਿਆ ਖੇਲ ਬੱਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਹਾਨੇ ਬ੍ਰਹਮਾਦ ਕੁਰਦ ਰਾਧਕ ਕਾਲ ਕਾਲ ਨਿਰੰਜਨ ਜਚਨਾ ਗੁਰ ਪ੍ਰਸ਼ਾਦ ਪਾਈਐ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕਿਆ ਖੇਲ ਬੱਡ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦਿ ਜਿਸ ਕੋਈ ਨ ਜਾਣੈ ਸਿਵ ਬਿਰੰਚ ਧਰਤਿ।

0: ਹਨ ਨਿਤਹਿ ਜਿਸ ਭੇਦ ਬਖਾਣੇ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਣ ਗਣ ਸਮਥ ਤਰਣ ਤਾਰਨ ਪ੍ਰਭ ਸੋਈ ਨਾਨਾ ਪ੍ਰਕਾਰ ਜਿਨ ਜਗ ਕੀਓ ਜਨਮਥ ਰਾ ਰਸ ਨਾ ਰਸੈ ਸ੍ਰੀ ਸਤ ਨਾਮ ਕਰਤਾ ਪੁਰਖ ਗੁਰ ਰਾਮਦਾਸ ਚਿੱਤ ਬਸੈ।
1: ਗੁਰੂ ਸਮਰੱਥ ਗਹਿ ਕਰਿਆ ਧਰੁਵ ਬੁੱਧ ਸਮਥ ਸਮਾਰਣ ਕੋ ਫੁਨ ਧਰਮ ਤੁਜਾ ਫੈਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕੋ ਹਰ ਨਾਮ ਬਹੁਤ ਬਡੋ ਕਲ ਮੈਂ ਭਾਵ ਸਾਗਰ ਪਾਰ ਉਤਾਰਨ ਕੋ ਸੰਤਤ ਹੀ ਸਤ ਸੰਗਤ ਸੰਗ ਸੋ ਰੰਗ ਰਤੇ ਜਸ ਗਾਵਤ ਹੈ ਧਰਮ ਪੰਥ ਧਰਿਓ ਧਰਨੀ ਧਰ ਆਪ ਰਹੇ ਲਿਵ ਧਾਰ ਨਾ ਧਾਵਤ ਹੈ ਮਥੁਰਾ ਪਨ ਭਾਗ ਭਲੇ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿਨ ਤ੍ਰਾਸ ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ।
2: ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ ਜਿਹ ਸਤਿਗੁਰ ਸਿਮਰੰਥ ਜਿਹਦੇ ਹਰ ਨਾਮ ਦਿਨੋ ਦਿਨ ਜਿਹ ਸਤਿਗੁਰ ਸਿਮਰੰਥ ਜੀਅ ਕੀ ਤਪਤ ਮਿਟਾਵੈ ਜਿਹ ਸਤਿਗੁਰ ਸਿਮਰੰਥ ਰਿਧ ਸਿੱਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲਪਨ ਮਿਲ ਸੰਗਤ ਤਨ ਤਨ ਕਰੋ ਜੇ ਸਤਿਗੁਰ ਰਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ।
3: ਨਿਰਮਲ ਨਾਮ ਸੁਧਾ ਭਰਪੂਰਨ ਸ਼ਬਦ ਤਰੰਗ ਪ੍ਰਗਟਤ ਦਿਨ ਆਗਰ ਗਹਿਰ ਗੰਭੀਰ ਥਾਇਤ ਬੱਡ ਸੁਭਰ ਸਦਾ ਸਭ ਬਿਦਰਤ ਨਾਗਰ ਸੰਤ ਮਰਾਲ ਕਰੇ ਕੰਤੂਹਲ ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰ ਕਲ ਜੁਗ ਦੁਰਤ ਦੂਰ ਕਰ ਬੇਕੋ ਦਰਸ਼ਨ ਗੁਰੂ ਸਗਲ ਸੁਖ ਸਾਗਰ ਹਮੇ ਆਵ ਗੁਣ ਪਰੇਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗ ਇੱਕ

ਬਿਰਦ ਧਿਆਈਐ ਸੋਈ ਕਰਨ ਕਾਰਣ ਸਮਰੱਥ ਸੁਆਮੀ ਜਾਤੇ ਬ੍ਰਿਥਾ ਨ ਕੋਈ ਵੱਡਾ ਭਾਗ ਰਤਨ ਜਨਮ ਪਾਇਆ ਕਰਹੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੈ ਸਿਮਰੈ ਸਦਾ ਗੋਪਾਲਾ ਵੱਡੇ ਭਾਗ ਰਤਨ ਜਨਮ ਪਾਇਆ ਕਰਹੋ ਕਿਰਪਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾ। ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ। ਕਿਲ ਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ।